ਨਮਸਕਾਰ, ਐਫਐਮ ਬੈਂਡ 102.7 ਮੈਗਾਹਰਟਜ਼ ਤੇ ਇਹ ਆਕਾਸ਼ਵਾਣੀ ਜਲੰਧਰ ਕੇਂਦਰ ਦਾ ਐਫਐਮ ਰੇਨਬੋ ਚੈਨਲ ਹੈ। ਅੱਜ ਸ਼ੱਕ ਸੰਵਤ 1948 ਦੇ ਆਸ਼ੜ ਮਹੀਨੇ ਦੀ 16 ਤਰੀਕ, ਤਦ ਅਨੁਸਾਰ ਈਸਵੀ ਸੰਨ 2026 ਦੇ ਜੁਲਾਈ ਮਹੀਨੇ ਦੀ 7 ਤਰੀਕ ਹੈ। ਇਸ ਵੇਲੇ ਸਵੇਰ ਦੇ 5:58 ਹੋ ਰਹੇ ਨੇ ਅਤੇ ਸਾਡੀ ਅੱਜ ਦੀ ਸਭਾ ਹੁਣ ਸ਼ੁਰੂ ਹੁੰਦੀ ਹੈ। ਐਫ ਐਮ ਰੇਨਬੋ ਆਪਣੇ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦਾ ਹੈ।

ਐਫਐਮ ਰੇਨਬੋ 102.7 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਹੋਇਆ ਹੈ। ਲੋ ਹੁਣ ਸੁਣੋ ਸਾਡੇ ਇਸ ਮੀਟਰ ਤੇ ਪ੍ਰਸਾਰਿਤ ਹੋਣ ਵਾਲੇ ਅੱਜ ਰਾਤ 11 ਵਜੇ ਤੱਕ ਦੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਛੇ ਵੱਜ ਕੇ 5 ਮਿੰਟ ਤੇ ਯਾਨੀ ਕਿ ਹੁਣ ਤੋਂ ਥੋੜ੍ਹੀ ਦੇਰ ਬਾਅਦ ਠੀਕ ਇਸ ਟਾਈਮ ਤੇ ਤੁਸੀਂ ਸਰਵਨ ਕਰੋਗੇ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ। 7:02 ਤੇ ਤੁਸੀਂ ਸੁਣੋਗੇ ਸਾਡਾ ਇਨਫੋਰਮੇਟਿਵ ਪਲੱਸ ਐਂਟਰਟੇਨਿੰਗ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ।

ਠੀਕ 7:30 ਵਜੇ ਤੁਸੀਂ ਸੁਣੋਗੇ ਹਾਈਲਾਈਟਸ ਆਫ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ 2026। 8:30 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ 'ਚ ਖਬਰਾਂ। ਠੀਕ 8:40 ਤੇ ਹਾਰਟ ਬੀਟ ਨੂੰ ਐਨਰਜੈਟਿਕ ਬਣਾਏਗਾ ਨੌਨ ਸਟੋਪ ਪੰਜਾਬੀ ਬੀਟਸ ਨਾਲ ਪ੍ਰੋਗਰਾਮ ਅੱਡੀ ਟੱਪਾ, ਜਿਹਦੇ ਵਿੱਚ ਬੈਕ ਟੂ ਬੈਕ ਪੰਜਾਬੀ ਗੀਤ ਤੁਹਾਡੇ ਵਾਸਤੇ ਪਲੇਅ ਕੀਤੇ ਜਾਣਗੇ। 9:02 ਤੇ ਤੁਹਾਡੇ ਸਾਰਿਆਂ ਦਾ ਫੇਵਰੇਟ ਪ੍ਰੋਗਰਾਮ ਦਿਲਾਂ ਦੀ ਧੜਕਣ ਨਾਲ ਜੁੜਿਆ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਤੁਸੀਂ ਇੰਜੋਏ ਕਰੋਗੇ।

10:02 ਤੇ ਮਿੱਠੇ ਮਿੱਠੇ ਹਿੰਦੀ ਫਿਲਮੀ ਗੀਤ ਤੁਸੀਂ ਸੁਣੋਗੇ ਪ੍ਰੋਗਰਾਮ ਗੀਤ ਬਹਾਰ 'ਚ, ਅਤੇ ਨਾਲ ਹੀ ਗੀਤਾਂ ਬਾਰੇ ਹੋਣਗੀਆਂ ਕੁਝ ਖਾਸ ਗੱਲਾਂ। 11:02 ਤੇ ਫਰਮਾਇਸ਼ੀ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਪੰਜਾਬੀ ਤੜਕਾ, ਜਿਹਦੇ ਵਿੱਚ ਤੁਸੀਂ ਸਾਡੇ ਨਾਲ ਜੁੜ ਕੇ ਪੰਜਾਬੀ ਗੀਤਾਂ ਦੀ ਫਰਮਾਇਸ਼ਾਂ ਪੂਰੀ ਕਰਾ ਸਕਦੇ ਹੋ। ਬਾਰਾਂ ਤੇ ਤੁਸੀਂ ਸੁਣੋਗੇ ਰੋਜ਼ਾਨਾ ਜ਼ਿੰਦਗੀ ਨਾਲ ਜੁੜਿਆ ਪ੍ਰੋਗਰਾਮ ਹੋਮ ਸਵੀਟ ਹੋਮ। ਠੀਕ 1 ਵਜੇ ਤੁਸੀਂ ਇੰਜੋਏ ਕਰੋਗੇ ਹਿੰਦੀ ਫਿਲਮੀ ਗੀਤ ਪ੍ਰੋਗਰਾਮ 'ਚ ਮਿੱਡ ਡੇ ਮੈਲੋਡੀਜ਼ ਦੇ ਵਿੱਚ।

ਠੀਕ 2 ਵਜੇ ਤੋਂ ਲੈ ਕੇ 2:30 ਵਜੇ ਤੱਕ ਜਿਨ੍ਹਾਂ ਦੋਸਤਾਂ ਨੂੰ ਸ਼ਾਇਰੀ ਦਾ ਸ਼ੌਂਕ ਹੈ ਉਹਨਾਂ ਵਾਸਤੇ ਪੇਸ਼ ਕਰਾਂਗੀ ਸ਼ਾਇਰਾਨਾ ਅੰਦਾਜ਼ ਦੇ ਵਿੱਚ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ ਅਤੇ 2:30 ਵਜੇ ਤੁਸੀਂ ਸੁਣੋਗੇ ਸਪੋਂਸਰਡ ਪ੍ਰੋਗਰਾਮ ਉਮੰਗ।

ਠੀਕ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ ਸਿੱਧਾ ਦਿੱਲੀ ਕੇਂਦਰ ਤੋਂ, ਅਤੇ ਸ਼ਾਮੀ 4 ਵਜੇ ਹਿਊਮਰਸ ਟੱਚ ਵਿੱਚ ਪ੍ਰੋਗਰਾਮ ਤੁਸੀਂ ਇੰਜੋਏ ਕਰੋਗੇ। ਹੈਲੋ ਜਲੰਧਰ।

ਯੁਵਾ ਦੋਸਤਾਂ ਦੀ ਧੜਕਣ ਨਾਲ ਜੁੜਿਆ ਪ੍ਰੋਗਰਾਮ ਯੁਵਾਣੀ ਤੁਸੀਂ ਇੰਜੋਏ ਕਰੋਗੇ ਠੀਕ 5 ਵਜੇ। ਤੁਹਾਡੇ ਚਿਹਰਿਆਂ 'ਤੇ ਮੁਸਕਾਨ ਲੈ ਕੇ ਆਵੇਗਾ, ਜ਼ਿੰਦਗੀ ਨੂੰ ਹੋਰ ਪੋਜ਼ਿਟਿਵ ਬਣਾਏਗਾ ਪ੍ਰੋਗਰਾਮ ਲਵ ਯੂ ਜ਼ਿੰਦਗੀ ਠੀਕ 6 ਵਜੇ।

7:02 हिंदी फिल्मों बारे इंटरेस्टिंग फैक्ट्स अपडेट्स अनटोल्ड स्टोरीज तुसी सुनोगे फिल्मी दुनिया प्रोग्राम च। ठीक 7:30 तुसी सुनोगे हाईलाइट्स ऑफ फीफा वर्ल्ड कप 2026 ओनली ऑन FM 102.7 मेगाहर्ट्ज़ ते। ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਇਨਫੋ ਟਾਈਮਸ ਅਤੇ 9:02 'ਤੇ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਦਿਲ ਚਾਹਤਾ ਹੈ। 10:00 ਤੋਂ ਲੈ ਕੇ 10:30 ਤੱਕ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਸ਼ਾਮੀ ਗਜ਼ਲ ਅਤੇ 10:30 ਤੋਂ ਲੈ ਕੇ 11:00 ਤੱਕ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ ਰੈਟਰੋ ਸੋਲੋ ਫਿਲਮੀ ਸੌਂਗਸ। FM ਨਿਊਜ਼ ਹੈਡਲਾਈਨਸ ਤੁਸੀਂ ਸੁਣੋਗੇ ਜੀ ਆਪੋ ਆਪਣੇ ਟਾਈਮ ਦੀ। ਇਹ ਸਨ ਸਾਡੇ ਅੱਜ ਰਾਤ 11:00 ਤੱਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਜਦੋਂ ਸਾਡਾ ਮਨ ਵਾਹਿਗੁਰੂ ਦੇ ਨਾਮ ਨਾਲ ਜੁੜਦਾ ਹੈ ਤਾਂ ਫਿਕਰਾਂ ਆਪਣੇ ਆਪ ਘੱਟ ਹੋ ਜਾਂਦੀਆਂ ਨੇ। ਆਪਣੇ ਮਨ ਨੂੰ ਹਮੇਸ਼ਾ ਵਾਹਿਗੁਰੂ ਦੇ ਪਵਿੱਤਰ ਚਰਨ ਨਾਲ ਜੋੜ ਕੇ ਰੱਖੋ, ਉਹਨਾਂ ਦਾ ਸਿਮਰਨ ਕਰੋ ਅਤੇ ਉਹਨਾਂ ਦਾ ਭਰੋਸਾ ਕਰਨਾ ਚਾਹੀਦਾ ਸਾਨੂੰ।

FM ਬੈਂਡ 102.7 ਮੈਗਾਹਰਟਸ 'ਤੇ ਤੁਸੀਂ ਟਿਊਨ ਕੀਤਾ ਹੋਇਆ ਹੈ। ਤੁਸੀਂ ਸਰਵਨ ਕਰ ਰਹੇ ਹੋ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ। ਅੱਜ ਦਾ ਦਿਨ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਅੱਜ ਮੰਗਲਵਾਰ ਹੈ ਅਤੇ ਇਹ ਦਿਨ ਸਮਰਪਿਤ ਹੈ ਪਵਨ ਪੁੱਤਰ ਹਨੂੰਮਾਨ ਜੀ ਨੂੰ। ਕਹਿੰਦੇ ਨੇ ਜਿੱਥੇ ਹੌਸਲਾ ਮੁੱਕਣ ਲੱਗੇ ਉੱਥੇ ਹਨੂੰਮਾਨ ਜੀ ਦਾ ਨਾਮ ਨਵੀਂ ਤਾਕਤ ਭਰ ਦਿੰਦਾ ਹੈ ਦਿਲ ਦੇ ਵਿੱਚ। ਜੇ ਸਾਡੇ ਮਨ ਵਿੱਚ ਸ਼ਰਧਾ ਹੋਵੇ ਅਤੇ ਦਿਲ ਵਿੱਚ ਹਿੰਮਤ ਤਾਂ ਕੋਈ ਵੀ ਮੁਸ਼ਕਿਲ ਵੱਡੀ ਤੋਂ ਵੱਡੀ ਦਾ ਅਸੀਂ ਸਾਹਮਣਾ ਕਰ ਸਕਦੇ ਹਾਂ।

ਕਈ ਵਾਰ ਜ਼ਿੰਦਗੀ ਵਿੱਚ ਅਜਿਹੇ ਮੋੜ ਆਉਂਦੇ ਨੇ ਜਿੱਥੇ ਕੋਈ ਰਾਹ ਨਜ਼ਰ ਨਹੀਂ ਆਉਂਦਾ। ਉਸ ਵੇਲੇ ਇੱਕੋ ਸ਼ਬਦ ਹੌਸਲਾ ਬਣ ਜਾਂਦਾ ਹੈ, ਵਾਹਿਗੁਰੂ। ਇਹ ਸਿਰਫ ਕੋਈ ਨਾਮ ਨਹੀਂ ਹੈ, ਸਗੋਂ ਭਰੋਸਾ, ਹਿੰਮਤ, ਉਮੀਦ ਦਾ ਅਹਿਸਾਸ ਹੈ।

ਐਫਐਮ ਬੈਂਡ 102.7 ਮੈਗਾਹਰਟਸ 'ਤੇ ਤੁਸੀਂ ਟਿਊਨ ਕੀਤਾ ਹੋਇਆ। ਤੁਸੀਂ ਸਰਵਨ ਕਹਿ ਰਹੇ ਸੀ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ। ਕਹਿੰਦੇ ਨੇ ਦਿਨ ਦੀ ਸ਼ੁਰੂਆਤ ਜਿਵੇਂ ਵਿਚਾਰਾਂ ਨਾਲ ਹੁੰਦੀ ਹੈ, ਜਿਸ ਵਿਚਾਰਾਂ ਨਾਲ ਹੁੰਦੀ ਹੈ ਦਿਨ ਵੀ ਬਿਲਕੁਲ ਇਹੋ ਜਿਹਾ ਹੀ ਬਣ ਜਾਂਦਾ ਹੈ। ਅਤੇ ਦਿਨ ਦੀ ਸ਼ੁਰੂਆਤ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਤਾਂ ਅਸੀਂ ਪਹਿਲਾਂ ਹੀ ਰੱਬ ਦੇ ਨਾਮ ਨਾਲ ਕਰ ਦਿੱਤੀ ਹੈ ਅਤੇ ਆਪਣੇ ਦਿਲ ਵਿੱਚ ਰੱਬ ਦਾ ਨਾਂ ਵਸਾ ਲਿਆ। ਜਿੱਥੇ ਵਾਹਿਗੁਰੂ ਦਾ ਸਿਮਰਨ ਹੁੰਦਾ, ਰੱਬ ਦਾ ਨਾਂ ਲਿੱਤਾ ਜਾਂਦਾ, ਉੱਥੇ ਮਨ ਨੂੰ ਸ਼ਾਂਤੀ, ਹੌਂਸਲੇ ਅਤੇ ਤਾਕਤ ਅਤੇ ਕਦਮਾਂ ਨੂੰ ਸਹੀ ਰਾਹ ਵੀ ਮਿਲ ਜਾਂਦਾ ਹੈ।

ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਉਹ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਇੱਦਾਂ ਹੀ ਵੱਜਦਾ ਰਹੇ ਅਤੇ ਅੱਜ ਦਾ ਦਿਨ ਸਾਡਾ ਖੁਸ਼ੀਆਂ, ਚੜ੍ਹਦੀ ਕਲਾ, ਚੰਗੀ ਸਿਹਤ ਅਤੇ ਨੇਕ ਸੋਚ ਨਾਲ ਭਰਿਆ ਹੋਵੇ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ 7 ਵੱਜ ਚੁੱਕੇ ਨੇ, ਯਾਨੀ ਕਿ ਵੇਲਾ ਹੋ ਗਿਆ ਹੈ FM ਨਿਊਜ਼ ਹੈਡਲਾਈਨਸ ਦਾ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੇ ਦੌਰੇ 'ਤੇ ਨੇ। ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਹਿਕਾਰੀ ਲਹਿਰ ਸੁਧਾਰਾਂ ਡਿਜੀਟਾਈਜੇਸ਼ਨ ਅਤੇ ਪੇਸ਼ੇਵਰ ਪ੍ਰਬੰਧਨ ਰਾਹੀਂ ਵਿਸਥਾਰ ਦੇ ਇੱਕ ਨਵੇਂ ਗੇੜ ਵਿੱਚ ਦਾਖਲ ਹੋ ਰਹੀ ਹੈ। ਯੂਨੀਵਰਸਿਟੀਜ਼ ਅਤੇ ਕਾਲਜਾਂ ਲਈ 17ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ 2024 ਤੋਂ 2025 ਲਈ ਇਨਾਮ ਵੰਡ ਸਮਾਰੋਹ ਅੱਜ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਜਾਵੇਗਾ। ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਉੱਥੋਂ ਦੇ ਲੋਕਾਂ ਨੇ ਭਾਰਤ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਆਨਲਾਈਨ NRI ਮਿਲਣੀ 8 ਜੁਲਾਈ ਨੂੰ ਹੋਵੇਗੀ।

ਚੋਣ ਕਮਿਸ਼ਨ ਅਤੇ ਡਿਪਟੀ ਚੋਣ ਕਮਿਸ਼ਨਰ ਭਾਨੂ ਪ੍ਰਕਾਸ਼ ਯੇਤਰੂ ਅਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੀਦਿਤਾ ਮਿੱਤਰਾ ਨੇ ਕੱਲ੍ਹ ਵਿਸ਼ੇਸ਼ ਤਿੱਬਰ ਸੋਧ SIR 2026 ਤਹਿਤ ਘਰ ਘਰ ਜਾ ਕੇ ਗਣਨਾ ਫਾਰਮਾਂ ਦੀ ਵੰਡ ਅਤੇ ਵਾਪਸ ਪ੍ਰਾਪਤੀ ਪ੍ਰਕਿਰਿਆ ਦੀ ਸਮੀਖਿਆ ਕਰਨ ਲਈ ਮੋਹਾਲੀ ਵਿੱਚ ਇੱਕ ਮੀਟਿੰਗ ਕੀਤੀ ਹੈ। ਪੰਜਾਬ ਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨਰ ਨੇ ਚੰਡੀਗੜ੍ਹ ਅਤੇ ਸਨਅਤੀ ਖੇਤਰ ਵਿੱਚ ਇੱਕ ਇਮਾਰਤ ਢਹਿਣ ਦੀ ਘਟਨਾ 'ਚ ਦੋ ਵਿਅਕਤੀਆਂ ਦੀ ਮੌਤ ਦੇ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਚੰਡੀਗੜ੍ਹ ਤੋਂ ਰਿਪੋਰਟ

मंगी है। ਪੰਜਾਬ ਵਿਭਾਗ ਦੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ ਵਿੱਚ ਭਾਰੀ ਮੀਂਹ ਦੀ ਪੇਸ਼ਨਗੋਈ ਕੀਤੀ ਹੈ ਅਤੇ ਮਰਦਾਂ ਦੀ ਅੰਡਰ 18 ਹਾਕੀ ਟੀਮ ਲਈ 11 ਦਿਨਾਂ ਦਾ ਰਾਸ਼ਟਰੀ ਕੋਚਿੰਗ ਕੈਂਪ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਵਿੱਚ 17 ਜੁਲਾਈ ਤੱਕ ਚਲਾਇਆ ਜਾ ਰਿਹਾ ਹੈ। ਏ ਸੀ ਜੀ ਹੁਣ ਤੱਕ ਦੀ FM ਨਿਊਜ਼ ਹੈਡਲਾਈਨਜ਼।

FM ਬੈਂਡ 102.7 103.6 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੋਇਆ। ਲਾ ਜੀ, ਵੇਲਾ ਹੋ ਗਿਆ ਜੀ ਤੁਹਾਡੇ ਸਾਰਿਆਂ ਦੇ ਫੇਵਰੇਟ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ। ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਤੁਸੀਂ ਇੰਜੋਏ ਕਰੋਗੇ ਆਪਣੀ ਦੋਸਤ ਆਰਜੀ ਸ਼ਾਹਿਨ ਦੇ ਨਾਲ। ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਅੱਜ ਗੱਲਾਂ ਹੋਣਗੀਆਂ ਅਤੇ ਨਾਲ ਹੀ ਇੱਕ ਖਾਸ ਟੌਪਿਕ 'ਤੇ ਤੁਸੀਂ ਸੁਣੋਗੇ ਇੱਕ ਇੰਟਰਵਿਊ ਐਕਸਪਰਟ ਦੇ ਨਾਲ। ਅਤੇ ਜਾਣਾ ਤੁਸੀਂ ਕਿਤੇ ਨਹੀਂ ਹੈ, ਸਭ ਤੋਂ ਪਹਿਲਾਂ ਤੁਹਾਡੇ ਵਾਸਤੇ ਇੱਕ ਗੀਤ ਮੈਂ ਪਲੇਅ ਕਰਨ ਜਾ ਰਹੀ ਹਾਂ ਜਿਸ ਦੇ ਨਾਲ ਸਵੇਰ ਦੀ ਜਿਹੜੀ ਪੋਜ਼ਿਟਿਵ ਐਨਰਜੀ ਹੈ ਉਹ ਸਾਡੇ ਸਾਰਿਆਂ ਦੇ ਵਿੱਚ ਆਵੇ, ਆਪਾਂ ਫੀਲ ਕਰ ਸਕੀਏ।

ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ, ਇੰਜੋਏ ਤੁਸੀਂ ਕਰ ਰਹੇ ਹੋ ਆਪਣੀ ਦੋਸਤ ਆਰ ਜੀ ਸ਼ਾਹੀਨ ਦੇ ਨਾਲ। ਦੋਸਤੋ, ਜੇ ਕੋਈ ਸਾਨੂੰ ਪੁੱਛੇ ਕਿ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਕੀ, ਅਸੀਂ ਕੀ ਕਵਾਂਗੇ? ਅਸੀਂ ਬੋਲਾਂਗੇ ਘਰ, ਪ੍ਰੋਪਰਟੀ, ਬਿਜ਼ਨਸ, ਗੋਲਡ ਜਾਂ ਬੈਂਕ ਬੈਲੈਂਸ। ਮੈਂ ਮੰਨਿਆ ਕਿ ਇਹ ਸਾਰੀਆਂ ਇਨਵੈਸਟਮੈਂਟਸ ਬਹੁਤ ਜ਼ਿਆਦਾ ਜ਼ਰੂਰੀ ਨੇ, ਪਰ ਇੱਕ ਇੱਦਾਂ ਦੀ ਇਨਵੈਸਟਮੈਂਟ ਹੈ ਜਿਹੜੀ ਕਿ ਬਹੁਤ ਜ਼ਿਆਦਾ ਇਹਨਾਂ ਤੋਂ ਵੀ ਜ਼ਰੂਰੀ ਹੈ, ਜਿਸ ਦੇ ਬਿਨਾਂ ਇਹਨਾਂ ਵਿੱਚੋਂ ਕੁਝ ਵੀ ਮੁਮਕਿਨ ਨਹੀਂ, ਅਤੇ ਉਹ ਹੈ ਟਾਈਮ। ਜਿਸ ਟਾਈਮ ਨੂੰ ਅਸੀਂ ਖਰਚ ਕਰ ਰਹੇ ਹਾਂ, ਅਸਲ ਵਿੱਚ ਉਹ ਅਸੀਂ ਆਪਣੀ ਜ਼ਿੰਦਗੀ ਨੂੰ ਇਨਵੈਸਟ ਕਰ ਰਹੇ ਹਾਂ। ਸੋਚੋ, ਘਰ ਬਣਾਉਣ ਲਈ ਟਾਈਮ ਲੱਗਦਾ ਹੈ, ਰਿਸ਼ਤਿਆਂ ਨੂੰ ਨਿਭਾਉਣ ਲਈ ਟਾਈਮ ਲੱਗਦਾ ਹੈ, ਟਾਈਮ ਚਾਹੀਦਾ ਹੈ, ਬਿਜ਼ਨਸ ਖੜ੍ਹਾ ਕਰਨ ਲਈ ਟਾਈਮ ਦੇਣਾ ਪੈਂਦਾ, ਜਿਸ ਚੀਜ਼ ਦੇ ਨਾਲ ਅਸੀਂ ਸਭ ਕੁਝ ਬਣਾ ਰਹੇ ਹਾਂ। ਜੇ ਉਹੀ ਸਹੀ ਜਗ੍ਹਾ ਇਨਵੈਸਟ ਨਹੀਂ ਕਰਾਂਗੀ ਤਾਂ ਬਾਕੀ ਇਨਵੈਸਟਮੈਂਟਸ ਦਾ ਕੀ ਫਾਇਦਾ ਹੋਵੇਗਾ? ਟਾਈਮ ਸਾਡੇ ਵਾਸਤੇ ਇੱਕ ਅਜਿਹੀ ਦੌਲਤ ਹੈ ਜੋ ਹਰ ਇਨਸਾਨ ਨੂੰ ਹਰ ਰੋਜ਼ 24 ਘੰਟੇ ਬਰਾਬਰ ਦਿੰਦੀ ਹੈ। ਨਾ ਕਿਸੇ ਅਮੀਰ ਨੂੰ 25 ਘੰਟੇ ਮਿਲਦੇ ਨੇ, ਨਾ ਕਿਸੇ ਗਰੀਬ ਨੂੰ 1 ਘੰਟਾ ਘੱਟ ਮਿਲਦਾ ਹੈ। ਫਰਕ ਸਿਰਫ ਇੰਨਾ ਹੁੰਦਾ ਹੈ ਕਿ ਅਸੀਂ ਆਪਣੇ ਜਿਹੜੇ 24 ਘੰਟੇ ਨੇ ਆਪਣੀ ਜ਼ਿੰਦਗੀ ਬਣਾਉਣ ਵਿੱਚ ਲਾ ਰਹੇ ਹਾਂ ਜਾਂ ਫਿਰ ਬਿਨਾਂ ਸੋਚੇ ਸਮਝੇ ਉਸਨੂੰ ਗਵਾ ਰਹੇ ਹਾਂ। ਜਿਹੜਾ ਸਮਾਂ ਲੰਘ ਗਿਆ ਉਹ ਮੁੜ ਕੇ ਕਦੇ ਵਾਪਸ ਨਹੀਂ ਆ ਸਕਦਾ। ਸਾਡੇ ਕੋਲ ਜਿੰਨੇ ਮਰਜ਼ੀ ਪੈਸੇ ਹੋਣ, ਅਸੀਂ ਉਹ 1 ਮਿੰਟ ਵੀ ਦੁਬਾਰਾ ਨਹੀਂ ਖਰੀਦ ਸਕਦੇ ਕਿਸੇ ਤੋਂ। ਪਰ ਦੂਜੇ ਪਾਸੇ ਕੁਝ ਲੋਕ ਇੱਦਾਂ ਦੇ ਹੁੰਦੇ ਨੇ

ਜਿਹੜੇ ਹਰ ਗੱਲ ਨੂੰ ਕਹਿੰਦੇ ਨੇ ਕਿ ਕੱਲ੍ਹ ਦੇਖਾਂਗੇ, ਫਿਰ ਕਰਾਂਗੇ, ਅਜੇ ਟਾਈਮ ਬਹੁਤ ਪਿਆ, ਕਹਿ ਕੇ ਪੂਰਾ ਟਾਈਮ ਕੱਢ ਦਿੰਦੇ ਨੇ। ਕਈ ਵਾਰ ਆਪਾਂ ਸਵੇਰ ਨੂੰ ਵੀ ਲੇਟ ਉੱਠਦੇ ਹਾਂ, ਅਸੀਂ ਸੋਚਦੇ ਹਾਂ ਹਜੇ ਬਥੇਰਾ ਟਾਈਮ ਪਿਆ ਸਾਡੇ ਕੋਲ, ਆਪਾਂ ਜਿਹੜਾ ਆਪਣਾ ਕੰਮ ਹੈਗਾ ਹੈ ਉਹ ਬਾਅਦ 'ਚ ਇੱਕ ਘੰਟਾ ਲੇਟ ਵੀ ਕਰ ਲਵਾਂਗੇ, ਕੋਈ ਗੱਲ ਨਹੀਂ ਹੋਵੇਗੀ। ਪਰ ਇਹ ਜਿਹੜਾ ਟਾਈਮ ਹੈ ਬੜਾ ਬੜਾ ਬੇਸ਼ਕੀਮਤੀ ਹੈ, ਜਦੋਂ ਇੱਕ ਵਾਰ ਲੰਘ ਗਿਆ ਤਾਂ ਵਾਪਸ ਨਹੀਂ ਆਏਗਾ। ਸਾਨੂੰ ਇਹ ਚੀਜ਼ ਯਾਦ ਰੱਖਣੀ ਚਾਹੀਦੀ ਹੈ, ਘੜੀ ਦੀ ਟਿਕ ਟਿਕ ਸਿਰਫ ਸਮਾਂ ਨਹੀਂ ਦੱਸਦੀ, ਇਹ ਸਾਨੂੰ ਇਹ ਵੀ ਯਾਦ ਕਰਵਾਉਂਦੀ ਹੈ ਕਿ ਹਰ ਜ਼ਿੰਦਗੀ ਦਾ ਇੱਕ ਹੋਰ ਪਲ ਜਿਹੜਾ ਸਾਡੇ ਹੱਥੋਂ ਅੱਜ ਨਿਕਲ ਗਿਆ। ਇਸ ਕਰਕੇ ਇੱਕ ਛੋਟਾ ਜਿਹਾ ਸਵਾਲ ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਕਰਨਾ ਚਾਹੀਦਾ, ਸਵੇਰ ਨੂੰ ਚਾਹੇ ਸ਼ਾਮ ਨੂੰ ਚਾਹੇ ਦੁਪਹਿਰ ਨੂੰ, ਮੇਰਾ ਅੱਜ ਦਾ ਸਮਾਂ ਮੇਰੀ ਕੱਲ੍ਹ ਦੀ ਜ਼ਿੰਦਗੀ ਨੂੰ ਕਿੰਨਾ ਬਿਹਤਰ ਬਣਾ ਰਿਹਾ ਹੈ।

ਦੁਨੀਆ 'ਚ ਹਰ ਰਿਸ਼ਤੇ, ਹਰ ਜਜ਼ਬਾਤ ਅਤੇ ਹਰ ਖਾਸ ਗੱਲ ਲਈ ਇੱਕ ਸਪੈਸ਼ਲ ਡੇ ਹੁੰਦਾ। ਕਦੇ ਅਸੀਂ ਮਦਰਸ ਡੇ ਸੈਲੀਬ੍ਰੇਟ ਕਰਦੇ ਹਾਂ, ਕਦੇ ਅਸੀਂ ਫਾਦਰਸ ਡੇ ਸੈਲੀਬ੍ਰੇਟ ਕਰਦੇ ਹਾਂ, ਕਦੇ

ਫਰੈਂਡਸ਼ਿਪ ਹੋ ਗਿਆ ਅਤੇ ਕਈ ਵਾਰੀ ਇੱਦਾਂ ਦੇ ਦਿਨ ਹੁੰਦੇ ਨੇ ਸਾਨੂੰ ਕਿ ਕਈ ਇੱਦਾਂ ਦੇ ਦਿਨ ਹੁੰਦੇ ਨੇ ਜਿਨ੍ਹਾਂ ਬਾਰੇ ਸਾਨੂੰ ਪਤਾ ਹੀ ਨਹੀਂ ਹੁੰਦਾ, ਲੇਕਿਨ ਫਿਰ ਵੀ ਆਪਾਂ ਸੈਲੀਬ੍ਰੇਟ ਉਹਨਾਂ ਨੂੰ ਕਰਦੇ ਹਾਂ। ਇੱਕ ਅਜਿਹਾ ਅੱਜ ਦਾ ਦਿਨ ਹੈ ਜਿਸਦਾ ਨਾਮ ਸੁਣਦਾ ਹੀ ਮੈਨੂੰ ਲੱਗਦਾ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਦੇ ਚਿਹਰਿਆਂ 'ਤੇ ਮੁਸਕਾਨ ਆ ਜਾਵੇਗੀ। ਅੱਜ 7 ਜੁਲਾਈ ਨੂੰ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਵਰਲਡ ਚੋਕਲੇਟ ਡੇ। ਮਦਰਸ ਡੇ ਮਾਂ ਨੂੰ ਪਿਆਰ ਅਤੇ ਸਤਿਕਾਰ ਦੇਣ ਵਾਸਤੇ, ਫਾਦਰਸ ਡੇ ਪਿਆਰ ਪਿਤਾ ਜੀ ਨੂੰ ਯੋਗਦਾਨ ਨੂੰ ਸਲਾਮ ਕਰਨ ਵਾਸਤੇ, ਬ੍ਰਦਰਸ ਡੇ ਭੈਣ ਭਰਾ ਦੇ ਰਿਸ਼ਤੇ ਨੂੰ ਸੈਲੀਬ੍ਰੇਟ ਕਰਨ ਵਾਸਤੇ, ਫਰੈਂਡਸ਼ਿਪ ਡੇ ਹੋ ਗਿਆ, ਟੀਚਰਸ ਡੇ ਹੋ ਗਿਆ, ਅਰਥ ਡੇ ਹੋ ਗਿਆ, ਅਤੇ ਹੁਣ ਚੋਕਲੇਟ ਡੇ। ਮਤਲਬ ਹਰ ਸਾਲ 7 ਜੁਲਾਈ ਨੂੰ ਵਰਲਡ ਚੋਕਲੇਟ ਡੇ ਅਸੀਂ ਸੈਲੀਬ੍ਰੇਟ ਕਰਦੇ ਹਾਂ। ਮੰਨਿਆ ਜਾਂਦਾ ਕਿ 1550 ਤੋਂ ਲੈ ਕੇ ਅੱਜ ਦੇ ਆਸ ਪਾਸ ਦੇ ਜਿਹੜੇ ਦਿਨ ਨੇ, ਚੋਕਲੇਟ ਪਹਿਲੀ ਵਾਰ ਯੂਰੋਪ ਵਿੱਚ ਪਹੁੰਚੀ ਸੀ ਅਤੇ ਇਸੇ ਯਾਦ ਵਿੱਚ 7 ਜੁਲਾਈ ਨੂੰ ਹਰ ਸਾਲ ਚੋਕਲੇਟ ਡੇ ਸੈਲੀਬ੍ਰੇਟ ਕੀਤਾ ਜਾਂਦਾ। ਵੈਸੇ 2009 ਤੋਂ ਇਹ ਵਰਲਡ ਲੈਵਲ 'ਤੇ ਜਿਹੜਾ ਡੇ ਹੈ ਸੈਲੀਬ੍ਰੇਟ ਕਰ ਰਹੇ ਹਾਂ। ਹੁਣ ਸੋਚੋ ਕਿ ਚੋਕਲੇਟ ਡੇ ਸੈਲੀਬ੍ਰੇਟ ਕਰਨ ਦਾ ਜਿਹੜਾ ਮੋਟਿਵ ਹੋਏਗਾ ਉਹ ਕੀ ਹੋਏਗਾ? ਖੁਸ਼ੀਆਂ ਵੰਡਣਾ, ਆਪਣੇ ਪਿਆਰਿਆਂ ਨੂੰ ਮਿੱਠਾ ਜਿਹਾ ਸਰਪ੍ਰਾਈਜ਼ ਦੇਣਾ, ਛੋਟੇ ਛੋਟੇ ਪਲਾਂ ਨੂੰ ਯਾਦਗਾਰ ਬਣਾਉਣਾ ਅਤੇ ਸੈਲੀਬ੍ਰੇਟ ਕਰਨਾ। ਹੁਣ ਇਹ ਤਾਂ ਆਪਾਂ ਜਾਣਦੇ ਹਾਂ ਕਿ ਚੋਕਲੇਟ ਸਿਰਫ ਇੱਕ ਮਿੱਠੀ ਚੀਜ਼ ਨਹੀਂ ਹੈ, ਕਈ ਵਾਰ ਇਹ ਸੌਰੀ ਵੀ ਬਣ ਜਾਂਦੀ ਹੈ ਅਤੇ ਕਈ ਵਾਰ ਇਹ ਥੈਂਕ ਯੂ ਵੀ ਬਣ ਜਾਂਦਾ ਅਤੇ ਕਈ ਵਾਰ ਇਹ ਮਿਸ ਯੂ ਵੀ ਬਣ ਜਾਂਦਾ ਹੈ। ਜਦੋਂ ਸਾਡੇ 'ਤੇ ਕੋਈ ਨਾਰਾਜ਼ ਹੁੰਦਾ ਹੈ, ਅਸੀਂ ਛੋਟਾ ਜਿਹਾ ਚੋਕਲੇਟ ਵਗੈਰਾ ਜਾਂ ਕੋਈ ਹੈਂਪਰ ਹੋ ਗਿਆ ਉਸਨੂੰ ਭੇਜਦੇ ਹਾਂ, ਜਾਂ ਫਿਰ ਸੌਰੀ ਫੀਲ ਕਰਨਾ ਹੋਵੇ ਤਾਂ ਸਾਨੂੰ ਸਭ ਤੋਂ ਪਹਿਲਾਂ ਚੋਕਲੇਟ ਯਾਦ ਆਉਂਦੀ ਹੈ। ਕਿੰਨੇ ਲੋਕ ਅਜਿਹੇ ਨੇ ਜਿਹੜੇ ਕਹਿੰਦੇ ਨੇ ਮੈਂ ਇੱਕ ਪੀਸ ਹੀ ਖਾਵਾਂਗਾ, ਲੇਕਿਨ ਖਾਂਦੇ ਖਾਂਦੇ ਪੂਰੀ ਚੋਕਲੇਟ ਹੀ ਖਤਮ ਹੋ ਜਾਂਦੀ ਹੈ। ਹਾਂ, ਇਹ ਵੀ ਸੱਚ ਹੈ ਕਿ ਕੁੜੀਆਂ ਨੂੰ ਚੋਕਲੇਟ ਤੋਂ ਬਹੁਤ ਜ਼ਿਆਦਾ ਪਿਆਰ ਹੁੰਦਾ, ਪਰ ਇਹ ਗੱਲ ਸਾਨੂੰ ਨਹੀਂ ਭੁੱਲਣੀ ਚਾਹੀਦੀ ਕਿ ਜਿਹੜੀ ਚੋਕਲੇਟ ਹੈ ਉਹ ਹਿਸਾਬ ਦੇ ਨਾਲ ਹੀ ਖਾਣੀ ਚਾਹੀਦੀ ਹੈ, ਕਿਉਂਕਿ ਹਰ ਚੰਗੀ ਚੀਜ਼ ਦੀ ਤਰ੍ਹਾਂ ਚੋਕਲੇਟ ਵੀ ਸੰਤੁਲਿਤ ਮਾਤਰਾ ਵਿੱਚ ਹੀ ਖਾਣੀ ਚਾਹੀਦੀ ਹੈ। ਬਹੁਤ ਜ਼ਿਆਦਾ ਮਿੱਠਾ ਸਿਹਤ ਵਾਸਤੇ ਬਿਲਕੁਲ ਵੀ ਠੀਕ ਨਹੀਂ ਹੈ। ਜ਼ਿਆਦਾ ਚੋਕਲੇਟ ਖਾਣ ਨਾਲ ਸ਼ੂਗਰ ਵੀ ਹੋ ਸਕਦੀ ਹੈ, ਦੰਦਾਂ ਦੀ ਸਮੱਸਿਆ ਵੀ ਹੋ ਸਕਦੀ ਹੈ ਅਤੇ ਸਾਡਾ ਜਿਹੜਾ ਵਜ਼ਨ ਹੈ ਉਹ ਵੀ ਵੱਧ ਸਕਦਾ ਹੈ।

ਲੇਕਿਨ ਜਿਹੜੀ ਡਾਰਕ ਚੋਕਲੇਟ ਹੈ ਉਸਦੇ ਬਹੁਤ ਸਾਰੇ ਫਾਇਦੇ ਨੇ। ਜੇ ਸੰਤੁਲਿਤ ਮਾਤਰਾ ਦੇ ਵਿੱਚ ਇੱਕ ਲਿਮਿਟ ਦੇ ਵਿੱਚ ਖਾਧੀ ਜਾਵੇ ਤਾਂ ਡਾਰਕ ਚੋਕਲੇਟ ਦੇ ਕਾਫੀ ਫਾਇਦੇ ਨੇ। ਇਸ ਵਿੱਚ ਐਂਟੀ ਆਕਸੀਡੈਂਟਸ ਹੁੰਦੇ ਨੇ ਜੋ ਸਰੀਰ ਦੀਆਂ ਕੋਸ਼ਿਕਾਵਾਂ ਦੀਆਂ ਰੱਖਿਆ ਕਰਦੇ ਨੇ ਅਤੇ ਇਹ ਦਿਲ ਦੀ ਸਿਹਤ ਲਈ ਲਾਭਕਾਰੀ ਵੀ ਮੰਨੇ ਜਾਂਦੇ ਨੇ। ਅਤੇ ਸਾਡਾ ਜਿਹੜਾ ਮੂਡ ਕਈ ਵਾਰ ਆਪਾਂ ਅਪਸੈਟ ਹੋ ਜਾਂਦੇ, ਸਾਨੂੰ ਪਤਾ ਨਹੀਂ ਲੱਗਦਾ ਸਾਡੇ ਮੂਡ ਨੂੰ ਕੀ ਹੋ ਗਿਆ, ਉਸਨੂੰ ਠੀਕ ਕਰਨ ਨੂੰ, ਹੈਪੀ ਮੂਡ ਕਰਨ ਨੂੰ ਵੀ ਇਹ ਕਾਫੀ ਬੈਨੀਫਿਟ ਹੈ ਇਸਦੇ। ਅਤੇ ਤੁਸੀਂ ਫਿਰ ਅੱਜ ਕਿਸ ਕਿਸ ਆਪਣੇ ਕਲੋਜ਼ ਵਨ ਨੂੰ ਚੋਕਲੇਟ ਦੇ ਰਹੇ ਹੋ ਜਾਂ ਫਿਰ ਅੱਜ ਵਰਲਡ ਚੋਕਲੇਟ ਡੇ ਉਹਨਾਂ ਦੇ ਨਾਲ ਸੈਲੀਬ੍ਰੇਟ ਕਰੋਗੇ?

ਤੁਸੀਂ ਸੁਣ ਰਹੇ ਹੋ ਐਫਐਮ ਬੈਂਡ 102.7 103.6 ਮੈਗਾਹਰਟਜ਼ ਦੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ। ਹੁਣ ਤੋਂ ਕੁਝ ਹੀ ਪਲਾਂ ਵਿੱਚ ਯਾਨੀ 7:30 'ਤੇ ਤੁਸੀਂ ਹਾਈਲਾਈਟਸ ਆਫ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ 2026 ਸੁਣੋਗੇ।

ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਤੁਸੀਂ ਇੰਜੋਏ ਕਰ ਰਹੇ ਹੋ ਆਪਣੀ ਦੋਸਤ ਆਰਜੀ ਸ਼ਾਹਿਨ ਦੇ ਨਾਲ। ਅਤੇ ਹੁਣ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਦੇ ਵਿੱਚ ਜਿਵੇਂ ਹਰ ਵਾਰ ਤੁਹਾਡੇ ਨਾਲ ਕੋਈ ਨਾ ਕੋਈ ਜਿਹੜੀ ਮਾਰਨਿੰਗ ਬ੍ਰੇਕਫਾਸਟ ਦੀ ਹੈਲਦੀ ਰੈਸਿਪੀ ਆਪਾਂ ਸ਼ੇਅਰ ਕਰਦੇ ਹਾਂ, ਸਾਂਝੀ ਕਰਦੇ ਹਾਂ। ਮੈਂ ਤੁਹਾਡੇ ਵਾਸਤੇ ਅੱਜ ਲੈ ਕੇ ਆਈ ਹਾਂ ਇੱਕ ਸ਼ਾਨਦਾਰ ਬ੍ਰੇਕਫਾਸਟ ਦੀ ਰੈਸਿਪੀ। ਕਈ ਵਾਰ ਆਪਾਂ ਸਵੇਰ ਨੂੰ ਫਰਿੱਜ ਜਦੋਂ ਖੋਲ੍ਹਦੇ ਹਾਂ ਆਪਾਂ ਦੇਖਦੇ ਹਾਂ ਕਿ ਅੱਜ ਨਾਸ਼ਤੇ ਦੇ ਵਿੱਚ ਕੀ ਬਣਾਈਏ, ਅਤੇ ਫਰਿੱਜ ਦੇ ਵਿੱਚ ਰੱਖੀ ਹੋਈ ਜਿਹੜੀ ਬ੍ਰੈਡ ਹੈ ਉਹ ਵੀ ਕਹਿੰਦੀ ਹੈ ਕਿ ਮੈਨੂੰ ਸਿਰਫ ਜੈਮ ਦੇ ਨਾਲ ਜਾਂ ਪੀਨਟ ਬਟਰ ਦੇ ਨਾਲ ਨਾ ਖਾਓ, ਮੇਰੇ ਨਾਲ ਵੀ ਥੋੜ੍ਹਾ ਜਿਹਾ ਐਕਸਪੈਰੀਮੈਂਟ ਕਰਕੇ ਤੁਸੀਂ ਟੋਸਟ ਬਣਾ ਸਕਦੇ ਹੋ, ਸੈਂਡਵਿਚ ਬਣਾ ਸਕਦੇ ਹੋ, ਉਹ ਵੀ ਹੈਲਦੀ ਵਰਜਨ ਦੇ ਵਿੱਚ।

ਅੱਜ ਆਪਾਂ ਬਣਾਵਾਂਗੇ ਹੋਲ ਵੀਟ ਬ੍ਰੈਡ ਪਨੀਰ ਟੋਸਟ। ਇੱਕ ਬਾਊਲ ਦੇ ਵਿੱਚ ਆਪਾਂ 100 ਗ੍ਰਾਮ ਪਨੀਰ ਲੈਣਾ, ਉਸ ਵਿੱਚ ਬਰੀਕ ਕੱਟਿਆ ਹੋਇਆ ਪਿਆਜ਼, ਟਮਾਟਰ, ਸ਼ਿਮਲਾ ਮਿਰਚ, ਹਰੀ ਮਿਰਚ, ਹਰਾ ਧਨੀਆ ਮਿਲਾਉਣਾ। ਉਸ ਤੋਂ ਬਾਅਦ ਥੋੜ੍ਹਾ ਜਿਹਾ ਨਮਕ ਪਾ ਕੇ, ਕਾਲੀ ਮਿਰਚ ਪਾ ਕੇ, ਚਾਟ ਮਸਾਲਾ ਪਾ ਕੇ, ਆਪਣੇ ਫਲੇਵਰਸ ਦੇ ਅਕੋਰਡਿੰਗ ਸਭ ਕੁਝ ਪਾ ਕੇ ਉਸਨੂੰ ਚੰਗੀ ਤਰ੍ਹਾਂ ਮਿਕਸ ਕਰਨਾ। ਫਿਰ ਹੋਲ ਵੀਟ ਬ੍ਰੈਡ ਜਿਹੜਾ ਹੈ ਉਸਦਾ ਸਲਾਈਸ ਉਸ ਉੱਤੇ, ਉਹ ਜਿਹੜਾ ਆਪਾਂ ਮਿਸ਼ਰਣ ਬਣਾਇਆ ਹੈ ਉਹ ਪਾ ਕੇ ਉੱਪਰੋਂ ਥੋੜ੍ਹਾ ਜਿਹਾ ਘਿਓ, ਜੇ ਆਪਾਂ ਦੇਸੀ ਘਿਓ ਸਵੇਰੇ ਸਵੇਰੇ ਖਾਵਾਂਗੇ ਫਿਰ ਤਾਂ ਹੋਰ ਵੀ ਜ਼ਿਆਦਾ ਬੈਨੀਫਿਟ ਹੈ। ਜੇ ਸਾਨੂੰ ਬਟਰ ਪਸੰਦ ਹੈ ਅਸੀਂ ਬਟਰ ਵੀ ਲਾ ਸਕਦੇ ਹਾਂ, ਅਤੇ ਦੋਵੇਂ ਤਰਫ ਤੋਂ ਦੋਵੇਂ ਪਾਸਿਓਂ ਆਪਾਂ ਟੋਸਟ ਕਰਕੇ ਉਸਨੂੰ ਵਧੀਆ ਤਰੀਕੇ ਦੇ ਨਾਲ 2-3 ਮਿੰਟ ਦੇ ਵਿੱਚ ਉਹ ਜਿਹੜਾ ਗੋਲਡਨ ਕ੍ਰਿਸਪੀ ਇੱਕ ਕਲਰ ਹੁੰਦਾ ਜਿਸ ਨੂੰ ਦੇਖ ਕੇ ਸਾਡਾ ਦਿਲ ਕਰਦਾ ਕਿ ਹਾਂ ਫਟਾਫਟ ਜਿਹੜੀ ਇਹ ਚੀਜ਼ ਹੈ ਆਪਾਂ ਖਾ ਲਈਏ। ਲਓ ਜੀ, ਤੁਹਾਡਾ ਹੈਲਦੀ ਟੇਸਟੀ ਝਟਪਟ ਪਨੀਰ ਟੋਸਟ ਜਿਹੜਾ ਹੈਗਾ ਉਹ ਤਿਆਰ ਹੋ ਗਿਆ। ਹੁਣ ਹੋਲ ਵੀਟ ਬ੍ਰੈਡ ਜਿਹੜੀ ਹੈ ਉਸਦੇ ਕਾਫੀ ਫਾਇਦੇ ਨੇ। ਉਸਦੇ ਵਿੱਚ ਸਾਨੂੰ ਫਾਈਬਰ ਮਿਲਦਾ, ਪੇਟ ਨੂੰ ਲੰਬੇ ਸਮੇਂ ਤੱਕ ਇਹ ਹੈਵੀ ਫੀਲ ਕਰਵਾਉਂਦਾ, ਜ਼ਿਆਦਾ ਹੈਵੀ ਵੀ ਨਹੀਂ, ਇੰਨਾ ਕਿ ਹਾਂ ਪੇਟ ਭਰਿਆ ਹੋਇਆ। ਪਨੀਰ ਤੋਂ ਸਾਨੂੰ ਪ੍ਰੋਟੀਨ ਮਿਲਦਾ ਹੈ, ਕੈਲਸ਼ੀਅਮ ਮਿਲਦਾ ਹੈ ਜੋ ਸਰੀਰ ਨੂੰ ਤਾਕਤ ਅਤੇ ਹੱਡੀਆਂ ਨੂੰ ਮਜ਼ਬੂਤੀ ਦਿੰਦਾ। ਨਾਲ ਪਈਆਂ ਹਰੀ ਸਬਜ਼ੀਆਂ ਨਾਸ਼ਤੇ ਵਿੱਚ ਪੌਸ਼ਟਿਕ ਬਣਾ ਦਿੰਦੀਆਂ ਨੇ ਹੋਰ ਜ਼ਿਆਦਾ ਨਾਸ਼ਤੇ ਨੂੰ। ਅਤੇ ਸਿਰਫ ਚਾਹ ਦੇ ਨਾਲ ਬ੍ਰੈਡ ਟੋਸਟ ਕਰਕੇ ਨਾ ਖਾਓ, ਇਹ ਜਿਹੜਾ VIP ਟ੍ਰੀਟਮੈਂਟ ਹੈਗਾ, ਜਿਹੜਾ ਇਹ ਬ੍ਰੇਕਫਾਸਟ ਹੈਗਾ ਪਨੀਰ ਦੇ ਨਾਲ ਕ੍ਰਿਸਪੀ ਜਿਹਾ ਜਿਹੜਾ ਟੋਸਟ ਹੈ, ਇਹਦੇ ਨਾਲ ਆਪਾਂ ਆਪਣਾ ਬ੍ਰੇਕਫਾਸਟ ਹੋਰ ਵੀ ਹੈਲਦੀ ਬਣਾ ਸਕਦੇ ਹਾਂ।

ਐਫਐਮ ਬੈਂਡ 102.7 103.6 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਹੋਇਆ। ਅੱਜ ਦੀ ਇਸ ਗੱਲਬਾਤ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਿਆ ਹੈ ਕਿ ਡੇਅਰੀ ਕਾਰੋਬਾਰ ਵਿੱਚ ਸਿਰਫ ਦੁੱਧ ਉਤਪਾਦਨ ਹੀ ਨਹੀਂ, ਸਗੋਂ ਸਹੀ ਬਿਜ਼ਨਸ ਮੈਨੇਜਮੈਂਟ, ਦੁੱਧ ਉਤਪਾਦਨ ਦੀ ਲਾਗਤ 'ਤੇ ਕਾਬੂ ਅਤੇ ਮੁਨਾਫੇ ਦੀ ਸਹੀ ਯੋਜਨਾ ਵੀ ਬਹੁਤ ਅਹਿਮ ਭੂਮਿਕਾ

ਭੂਮਿਕਾ ਨਿਭਾਉਂਦੀ ਹੈ। ਨਾਲ ਹੀ ਵੈਲਿਊ ਐਡਿਡ ਉਤਪਾਦਨ ਹੋ ਗਿਆ, ਡਿਜੀਟਲ ਮਾਰਕੀਟਿੰਗ ਹੋ ਗਈ, ਸਰਕਾਰੀ ਸਕੀਮਾਂ ਹੋ ਗਈ ਅਤੇ ਵਿੱਤੀ ਯੋਜਨਾਬੰਦੀ ਵਰਗੀਆਂ ਗੱਲਾਂ ਕਿਸਾਨ ਦੀ ਆਮਦਨ ਵਧਾਉਣ ਵਿੱਚ ਵੱਡੀ ਭੂਮਿਕਾ ਨਿਭਾ ਸਕਦੀਆਂ ਨੇ। ਉਮੀਦ ਕਰਦੀ ਹਾਂ ਅੱਜ ਦੀ ਸਾਂਝੀ ਕੀਤੀ ਜਾਣਕਾਰੀ ਸਾਡੇ ਡੇਅਰੀ ਕਿਸਾਨਾਂ ਅਤੇ ਇਸ ਖੇਤਰ ਨਾਲ ਜੁੜੇ ਹਰ ਸਰੋਤੇ ਲਈ ਲਾਭਦਾਇਕ ਸਾਬਤ ਹੋਵੇਗੀ। ਅਸੀਂ ਗੱਲ ਕੀਤੀ ਹੈ ਡਾਕਟਰ ਸ਼ਰੂਤੀ ਚੋਪੜਾ ਮੈਮ ਦੇ ਨਾਲ, ਜੋ ਅਸਿਸਟੈਂਟ ਪ੍ਰੋਫੈਸਰ ਨੇ ਡਿਪਾਰਟਮੈਂਟ ਆਫ ਡੇਅਰੀ ਇਕਨੋਮਿਕਸ ਐਂਡ ਬਿਜ਼ਨਸ ਮੈਨੇਜਮੈਂਟ ਕਾਲਜ ਆਫ ਡੇਅਰੀ ਐਂਡ ਫੂਡ ਸਾਇੰਸ ਟੈਕਨੋਲੋਜੀ ਦੇ ਵਿੱਚ।

ਲੈਜੈਂਡ ਪਰਸਨੈਲਿਟੀਜ਼ ਹੁੰਦੀਆਂ ਨੇ ਜਿਹੜੇ ਕਿ ਸਾਡਾ ਸਾਥ ਛੱਡ ਕੇ ਚੱਲ ਜਾਂਦੇ ਨੇ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹਨਾਂ ਦੀ ਮੈਂ ਆਵਾਜ਼ ਸੁਣਾਉਣਾ ਚਾਹੁੰਦੀ ਹਾਂ।

ਅੱਜ ਭਾਰਤੀ ਲੋਕ ਕਲਾ ਦਾ ਇੱਕ ਅਨਮੋਲ ਸੁਰ ਹਮੇਸ਼ਾ ਲਈ ਖਾਮੋਸ਼ ਹੋ ਗਿਆ। ਐਤਵਾਰ ਸਵੇਰੇ 5 ਜੁਲਾਈ 3:15 'ਤੇ ਰਾਏਪੁਰ ਏਮਸ ਵਿੱਚ ਇਹਨਾਂ ਨੇ ਯਾਨੀ ਕਿ ਛੱਤੀਸਗੜ੍ਹ ਦੀ ਪ੍ਰਸਿੱਧ ਪੰਡਵਾਨੀ ਲੋਕ ਗਾਇਕਾ ਤੀਜਨ ਬਾਈ ਦਾ 70 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ। ਪਰ ਇਹਨਾਂ ਦੀ ਜਿਹੜੀ ਗੂੰਜ ਹੈ ਆਉਣ ਵਾਲੀਆਂ ਪੀੜ੍ਹੀਆਂ ਦੇ ਦਿਲਾਂ ਵਿੱਚ ਸਦਾ ਹੀ ਜਿਉਂਦੀ ਰਹੇਗੀ। ਉਹਨਾਂ ਨੇ ਰਾਏਪੁਰ ਦੇ ਏਮਸ ਵਿੱਚ ਆਖਰੀ ਸਾਹ ਲਿਆ। ਉਹਨਾਂ ਦੇ ਜਾਣ ਨਾਲ ਭਾਰਤੀ ਲੋਕ ਕਲਾ ਨੇ ਆਪਣਾ ਇੱਕ ਅਨਮੋਲ ਹੀਰਾ ਗਵਾ ਦਿੱਤਾ ਹੈ। 1956 ਵਿੱਚ ਭਾਰਤੀ ਜਨਜਾਤੀ ਵਿੱਚ ਜਨਮੀ ਤੀਜਨ ਬਾਈ ਨੇ ਪੰਡਵਾਨੀ ਮਹਾਭਾਰਤ ਦੀਆਂ ਕਥਾਵਾਂ ਨੂੰ ਗਾਇਨ ਅਦਾਕਾਰੀ ਭਾਵਪੂਰਨ ਅੰਦਾਜ਼ ਵਿੱਚ ਪੇਸ਼ ਕਰਨ ਵਾਲੀ ਛੱਤੀਸਗੜ੍ਹ ਦੀ ਲੋਕ ਕਲਾ ਨੂੰ ਦੇਸ਼ ਦੀਆਂ ਸਰਹੱਦਾਂ ਤੋਂ ਪਾਰ ਲੈ ਜਾ ਕੇ ਵਿਸ਼ਵ ਪੱਧਰ 'ਤੇ ਪਹਿਚਾਣ ਦਿਵਾਈ। ਉਹਨਾਂ ਦੀ ਦਮਦਾਰ ਆਵਾਜ਼ ਜਿਵੇਂ ਕਿ ਅਸੀਂ ਹੁਣੇ ਸੁਣੀ ਸੀ, ਚਿਹਰੇ 'ਤੇ ਹਾਵ ਭਾਵ ਅਤੇ ਤੰਬੂਰੇ ਦੀ ਤਾਨ ਦਰਸ਼ਕਾਂ ਨੂੰ ਇਸ ਤਰ੍ਹਾਂ ਬੰਨ ਲੈਂਦੀ ਸੀ ਕਿ ਲੱਗਦਾ ਸੀ ਜਿਵੇਂ ਮਹਾਭਾਰਤ ਦੀ ਕਥਾ ਅੱਖਾਂ ਸਾਹਮਣੇ ਜੀਵੰਤ ਹੋ ਰਹੀ ਹੋਵੇ। ਸਿਰਫ 13 ਸਾਲ ਦੀ ਉਮਰ ਵਿੱਚ ਉਹਨਾਂ ਨੇ ਮੰਚ 'ਤੇ ਗਾਉਣਾ ਸ਼ੁਰੂ ਕੀਤਾ। ਇੱਕ ਸਮਾਂ ਸੀ ਜਦੋਂ ਸਿਰਫ 11 ਰੁਪਏ ਅਤੇ ਇੱਕ ਵੇਲੇ ਦੇ ਖਾਣੇ ਦੇ ਬਦਲੇ ਰਾਤ ਭਰ ਪੰਡਵਾਨੀ ਸੁਣਾਉਂਦੀਆਂ ਸਨ, ਪਰ ਆਪਣੇ ਹੁਨਰ ਅਤੇ ਅਟੁੱਟ ਹੌਸਲੇ ਨਾਲ ਉਹਨਾਂ ਨੇ ਇਹ ਸਾਬਿਤ ਕਰ ਦਿੱਤਾ ਸੀ ਤੀਜਨ ਬਾਈ ਨੇ ਕਿ ਸੱਚੀ ਕਲਾ ਕਿਸੇ ਸਹਾਰੇ ਦੀ ਮੁਹਤਾਜ ਨਹੀਂ ਹੁੰਦੀ, ਸਿਰਫ ਸਮਰਪਣ ਦੀ ਮੁਹਤਾਜ ਹੁੰਦੀ ਹੈ। ਉਹਨਾਂ ਦੀਆਂ ਅਸਾਧਾਰਨ ਸੇਵਾਵਾਂ ਲਈ ਉਹਨਾਂ ਨੂੰ ਪਦਮ ਸ਼੍ਰੀ 1988 ਦੇ ਵਿੱਚ, ਪਦਮ ਭੂਸ਼ਣ 2003 ਦੇ ਵਿੱਚ ਅਤੇ ਪਦਮ ਵਿਭੂਸ਼ਣ 2019 ਨਾਲ ਸਨਮਾਨਿਤ ਉਹਨਾਂ ਨੂੰ ਕੀਤਾ ਗਿਆ ਸੀ। ਇਹ ਸਨਮਾਨ ਸਿਰਫ ਤੀਜਨ ਬਾਈ ਲਈ ਨਹੀਂ ਸੀ, ਸਗੋਂ ਭਾਰਤ ਦੀ ਲੋਕ ਕਲਾ ਲਈ ਵੀ ਮਾਣ ਦੀ ਗੱਲ ਹੈ। ਤੀਜਨ ਬਾਈ ਨੇ ਇਹ ਸਾਬਿਤ ਕਰ ਦਿੱਤਾ ਸੀ ਕਿ ਜੇ ਕਲਾ ਵਿੱਚ ਸੱਚਾ ਜਜ਼ਬਾ ਹੋਵੇ ਤਾਂ ਇੱਕ ਆਮ ਇਨਸਾਨ ਵੀ ਦੁਨੀਆ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾ ਸਕਦਾ ਹੈ। ਅੱਜ ਉਹ ਸਾਡੇ ਵਿੱਚ ਨਹੀਂ ਨੇ, ਪਰ ਉਹਨਾਂ ਦੀ ਆਵਾਜ਼, ਉਹਨਾਂ ਦੀ ਕਲਾ ਅਤੇ ਉਹਨਾਂ ਦੀ ਵਿਰਾਸਤ ਸਾਨੂੰ ਸਾਰਿਆਂ ਨੂੰ ਹਮੇਸ਼ਾ ਯਾਦ ਰਹੇਗੀ।

ਕਈ ਵਾਰ ਦੋਸਤੋ ਅਸੀਂ ਆਪਣੇ ਦਿਲ 'ਤੇ ਇੱਦਾਂ ਦਾ ਬੋਝ ਲੈ ਕੇ ਚੁੱਕ ਕੇ ਫਿਰਦੇ ਹਾਂ, ਸੱਚ ਪੁੱਛੋ ਤਾਂ ਕਈ ਵਾਰ ਸਾਨੂੰ ਲੱਗਦਾ ਹੈ ਕਿ ਇਸ ਤੋਂ ਵੱਡਾ ਨੁਕਸਾਨ ਸਾਹਮਣੇ ਵਾਲੇ ਨੂੰ ਕਦੇ ਹੋ ਹੀ ਨਹੀਂ ਸਕਦਾ। ਸਗੋਂ ਦਿਲ ਦੀ ਸਭ ਤੋਂ ਵੱਡੀ ਤਾਕਤ ਹੈ। ਅਸੀਂ ਜਦੋਂ ਬੇਵਜ੍ਹਾ ਕੋਈ ਇੱਦਾਂ ਦੀ ਗੱਲ ਦਿਲ ਵਿੱਚ ਲੈ ਕੇ ਬਹਿ ਜਾਂਦੇ ਹਾਂ ਅਤੇ ਬਾਅਦ 'ਚ ਸਾਨੂੰ ਪਤਾ ਲੱਗਦਾ ਇੰਨੀ ਵੱਡੀ ਗੱਲ ਨਹੀਂ ਸੀ, ਅਸੀਂ ਇਸਨੂੰ ਛੱਡ ਸਕਦੇ ਸੀ। ਜੇ ਕਿਸੇ ਨੇ ਸਾਡੇ ਨਾਲ ਮਾੜਾ ਕੀਤਾ ਤਾਂ ਅਸੀਂ ਉਸਨੂੰ ਮਾਫ਼ ਕਰ ਸਕਦੇ ਸੀ। ਅੱਜ ਅਸੀਂ ਗਲੋਬਲ ਫਰਗਿਵਨੈਸ ਡੇ ਸੈਲੀਬ੍ਰੇਟ ਕਰ ਰਹੇ ਹਾਂ, ਇੱਕ ਅਜਿਹਾ ਦਿਨ ਜੋ ਸਾਨੂੰ ਯਾਦ ਦਿਵਾਉਂਦਾ ਹੈ ਕਿ ਮਾਫ਼ ਕਰਨਾ ਕੋਈ ਕਮਜ਼ੋਰੀ ਨਹੀਂ ਹੈ, ਸਗੋਂ ਦਿਲ ਦੀ ਸਭ ਤੋਂ ਵੱਡੀ ਤਾਕਤ ਹੈ। ਪਰ ਅਸਲ 'ਚ ਫਰਗਿਵਨੈਸ ਦਾ ਮਤਲਬ ਕੀ ਹੈ? ਫਰਗਿਵਨੈਸ ਦਾ ਮਤਲਬ ਹੈ ਜੋ ਹੋਇਆ ਉਹ ਸਹੀ ਸੀ, ਜਾਂ ਜੋ ਗਲਤੀ ਕਰ ਗਿਆ ਉਸਨੂੰ ਤੁਸੀਂ ਠੀਕ ਤਾਂ ਨਹੀਂ ਕਰ ਸਕਦੇ ਪਰ ਉਸਨੂੰ ਮਾਫ਼ ਕਰ ਸਕਦੇ ਹੋ। ਅਸਲ ਮਾਫ਼ੀ ਦਾ ਮਤਲਬ ਹੈ ਆਪਣੇ ਦਿਲ ਨੂੰ ਉਸੇ ਗੁੱਸੇ, ਨਫ਼ਰਤ ਅਤੇ ਬੋਝ ਤੋਂ ਆਜ਼ਾਦ ਕਰਨਾ। ਕਿਉਂਕਿ ਜਦੋਂ ਅਸੀਂ ਕਿਸੇ ਨੂੰ ਦਿਲੋਂ ਨਹੀਂ ਛੱਡਦੇ, ਸਭ ਕੁਝ ਦਿਲ ਵਿੱਚ ਰੱਖਦੇ ਹਾਂ, ਸਾਨੂੰ ਕਿਤੇ ਨਾ ਕਿਤੇ ਇੱਕ ਬੇਚੈਨੀ ਜਿਹੀ ਮਹਿਸੂਸ ਹੁੰਦੀ ਹੈ।

ਵਾਰ ਸਾਹਮਣੇ ਵਾਲਾ ਤਾਂ ਆਪਣੀ ਜ਼ਿੰਦਗੀ ਵਿੱਚ ਖੁਸ਼ ਹੁੰਦਾ ਹੈ, ਪਰ ਅਸੀਂ ਉਹੀ ਪੁਰਾਣੀਆਂ ਗੱਲਾਂ ਵਾਰ ਵਾਰ ਰਿਪੀਟ ਕਰਕੇ, ਯਾਦ ਕਰਕੇ ਸਾਡਾ ਜਿਹੜਾ ਪੀਸ ਹੈ, ਸਾਡੀ ਜਿਹੜੀ ਸ਼ਾਂਤੀ ਹੈ, ਉਸਨੂੰ ਗਵਾ ਬੈਠਦੇ ਹਾਂ। ਇਸ ਲਈ ਮਾਫ਼ ਕਰਨਾ ਕਿਸੇ ਹੋਰ ਲਈ ਨਹੀਂ, ਆਪਣੇ ਲਈ ਬਹੁਤ ਜ਼ਰੂਰੀ ਹੈ, ਆਪਣੇ ਮਨ ਦੀ ਸ਼ਾਂਤੀ ਲਈ ਬਹੁਤ ਜ਼ਰੂਰੀ ਹੈ। ਹਾਂ, ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਹਰ ਵਾਰ ਉਸ ਇਨਸਾਨ ਨੂੰ ਦੁਬਾਰਾ ਆਪਣੀ ਜ਼ਿੰਦਗੀ ਵਿੱਚ ਉਹੀ ਜਗ੍ਹਾ ਦੇ ਦੇਈਏ। ਮਾਫ਼ ਕਰਨ ਨਾ ਅਤੇ ਦੁਬਾਰਾ ਭਰੋਸਾ ਕਰਨਾ, ਇਹਨਾਂ ਦੋਵਾਂ ਗੱਲਾਂ ਵਿੱਚ ਬਹੁਤ ਫ਼ਰਕ ਹੈ। ਅਸੀਂ ਮਾਫ਼ ਕਰ ਸਕਦੇ ਹਾਂ, ਪਰ ਆਪਣੀਆਂ ਹੱਦਾਂ ਵੀ ਬਣਾਉਣੀ ਬਹੁਤ ਜ਼ਰੂਰੀ ਹੈ। ਕਈ ਲੋਕ ਤਾਂ ਇੰਨੇ ਜ਼ਿੱਦੀ ਹੁੰਦੇ ਨੇ ਕਿ 5 ਸਾਲ ਪਹਿਲਾਂ ਕਿਸੇ ਨੇ ਉਹਨਾਂ ਦਾ ਜਿਹੜਾ

ਆਪਣੀ ਜ਼ਿੰਦਗੀ ਵਿੱਚ ਉਹੀ ਜਗ੍ਹਾ ਦੇ ਦੇਈਏ। ਮਾਫ਼ ਕਰਨਾ ਅਤੇ ਦੁਬਾਰਾ ਭਰੋਸਾ ਕਰਨਾ, ਇਹਨਾਂ ਦੋਵਾਂ ਗੱਲਾਂ ਵਿੱਚ ਬਹੁਤ ਫ਼ਰਕ ਹੈ। ਅਸੀਂ ਮਾਫ਼ ਕਰ ਸਕਦੇ ਹਾਂ, ਪਰ ਆਪਣੀਆਂ ਹੱਦਾਂ ਵੀ ਬਣਾਉਣੀ ਬਹੁਤ ਜ਼ਰੂਰੀ ਹੈ। ਕਈ ਲੋਕ ਤਾਂ ਇੰਨੇ ਜ਼ਿੱਦੀ ਹੁੰਦੇ ਨੇ ਕਿ 5 ਸਾਲ ਪਹਿਲਾਂ ਕਿਸੇ ਨੇ ਉਹਨਾਂ ਦਾ ਜਿਹੜਾ ਪੈੱਨ ਲਿਆ ਸੀ ਜਾਂ ਕੋਈ ਇੱਦਾਂ ਦੀ ਗੱਲ ਹੈਗੀ ਹੈ ਉਹ ਯਾਦ ਆ ਜਾਂਦੀ ਹੈ ਨਾ, ਅਤੇ ਅਸੀਂ ਜਦੋਂ ਵੀ ਬਹਿਸ ਕਰਦੇ ਹਾਂ, ਆਰਗੂਮੈਂਟ ਕਰਦੇ ਹਾਂ ਜਾਂ ਲੜਦੇ ਹਾਂ, ਸਾਨੂੰ ਯਾਦ ਆ ਜਾਂਦਾ ਉਹ ਜਿਹੜਾ ਪੁਆਇੰਟ ਹੈ ਉਹ ਕੱਢ ਕੇ ਆਪਾਂ ਲੈ ਕੇ ਆਉਂਦੇ ਹਾਂ ਕਿ ਹਾਂ ਉਹ 5 ਸਾਲ ਪਹਿਲਾਂ 3 ਸਾਲ ਪਹਿਲਾਂ ਤੂੰ ਮੈਨੂੰ ਇਹ ਗੱਲ ਕਹੀ ਸੀ, ਮੈਨੂੰ ਹਜੇ ਵੀ ਯਾਦ ਹੈ, ਚੇਤਾ ਹੈ ਮੈਨੂੰ। ਲੇਕਿਨ ਦੋਸਤੋ, ਜ਼ਿੰਦਗੀ ਬਹੁਤ ਖੂਬਸੂਰਤ ਹੈ, ਬਹੁਤ ਸੋਹਣੀ ਹੈ। ਇਸਨੂੰ ਪੁਰਾਣੇ ਗਿਲੇ ਸ਼ਿਕਵੇ ਸੰਭਾਲਣ 'ਚ ਸਾਨੂੰ ਵੇਸਟ ਨਹੀਂ ਕਰਨਾ ਚਾਹੀਦਾ। ਨਵੀਆਂ ਖੁਸ਼ੀਆਂ ਬਣਾਉਣ 'ਚ ਸਾਨੂੰ ਇਸਨੂੰ ਸੰਭਾਲਣਾ ਚਾਹੀਦਾ ਹੈ। ਅੱਜ ਗਲੋਬਲ ਫਰਗਿਵਨੈਸ ਡੇ ਹੈ। ਜੇ ਦਿਲ ਵਿੱਚ ਕਿਸੇ ਲਈ ਗੁੱਸਾ ਹੈ, ਕਿਸੇ ਲਈ ਨਫ਼ਰਤ ਹੈ, ਇੱਕ ਵਾਰ ਆਪਣੇ ਲਈ ਨਹੀਂ, ਆਪਣੇ ਲਈ ਹਾਂ, ਉਸਨੂੰ ਛੱਡ ਕੇ ਵੇਖੋ। ਹੋ ਸਕਦਾ ਹੈ ਜਿਸ ਸਕੂਨ ਦੀ ਤੁਸੀਂ ਤਲਾਸ਼ ਕਰ ਰਹੇ ਹੋ ਉਹ ਮਾਫ਼ੀ ਤੋਂ ਬਾਅਦ ਇੱਕ ਛੋਟੇ ਜਿਹੇ ਕਦਮ ਵਿੱਚ ਹੀ ਲੁਕੀ ਹੋਵੇ, ਕਿਉਂਕਿ ਜਦੋਂ ਦਿਲ ਹਲਕਾ ਹੁੰਦਾ ਹੈ ਤਾਂ ਜ਼ਿੰਦਗੀ ਵੀ ਹੋਰ ਸੋਹਣੀ ਅਤੇ ਖੂਬਸੂਰਤ ਸਾਨੂੰ ਲੱਗਣ ਲੱਗਦੀ ਹੈ।

ਮੇਰੇ ਨਾਲ ਇੰਜੋਏ ਕੀਤਾ ਹੋਵੇਗਾ। ਆਪਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੁਹਾਡੇ ਨਾਲ, ਐਕਸਪਰਟ ਦੇ ਨਾਲ ਇੱਕ ਇੰਟਰਵਿਊ ਮੈਂ ਸਾਂਝੀ ਕੀਤੀ ਹੈ, ਅਤੇ ਉਮੀਦ ਕਰਦੀ ਹਾਂ ਉਸਦਾ ਫਾਇਦਾ ਵੀ ਤੁਹਾਨੂੰ ਕਿਤੇ ਨਾ ਕਿਤੇ, ਜਦੋਂ ਤੁਸੀਂ ਬਿਜ਼ਨਸ ਕਰੋਗੇ ਜਾਂ ਤੁਹਾਡੇ ਆਲੇ ਦੁਆਲੇ ਕੋਈ ਕਰ ਰਿਹਾ ਤਾਂ ਤੁਸੀਂ ਉਸਨੂੰ ਜ਼ਰੂਰ ਇਹ ਸਲਾਹ ਦਿਓਗੇ। ਹੁਣ ਤੋਂ ਕੁਝ ਹੀ ਪਲਾਂ ਵਿੱਚ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ।

0: infused new energy into lives of nearly 30 crore people over the past 5 years. Pakistan-occupied Kashmir protesters issue 48-hour ultimatum to Islamabad, warn of grand and final action on July 9th if demands are not met. India secure 20 medals, including 4 gold at under-20 Asian Wrestling Championships in Pattaya. And Spain book place in FIFA World Cup quarterfinals with a dramatic 1-0 victory over Portugal. Belgium beat US 4-1 to enter the quarterfinals. And with that, we end the morning news. Have a nice day.
1: नमस्कार, ये आकाशवाणी है। खबरां दे इस बुलेटिन नाल मैं अमन देव। पहला चुनवियां खबरां। प्रधानमंत्री नरेंद्र मोदी अज जकार्ता विच इंडोनेशिया दे राष्ट्रपति प्राबोवो सुबियांतो नाल वफद पद्धरी गलबात करनगे। केंद्रीय सहकारिता मंत्री अमित शाह ने कहा कि सहकारिता मंत्रालय ने पिछले 5 सालों में लगभग 30 करोड़ लोगों के जीवन में नवी ऊर्जा भरी है। पाकिस्तान के कब्जे वाले कश्मीर में प्रदर्शनकारियों ने पाकिस्तान को 48 घंटे का अल्टीमेटम देंदिया धमकी दी है कि जेकर उन्हां दीयां मंगां पूरियां नहीं हुंदियां तां वह 9 जुलाई में सख्त ते फैसलाकुन जवाब देंगे। भारत ने अंडर-20 एशियन कुश्ती चैंपियनशिप में शानदार प्रदर्शन करदे सोने के 4 तमगे समेत कुल 20 तमगे जीते ने। ते स्पेन ते बेल्जियम दी टीमां फीफा फुटबॉल विश्व कप के क्वार्टर फाइनल च पहुंच गई ने। हुण खबरां विस्थार नाल। प्रधानमंत्री नरेंद्र मोदी अज जकार्ता विच इंडोनेशिया के राष्ट्रपति प्राबोवो सुबियांतो नाल वफद पद्धरी गलबात करनगे। ਗੱਲਬਾਤ ਵਿੱਚ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ ਜਾਏਗੀ ਅਤੇ ਦੋਹਾਂ ਦੇਸ਼ਾਂ ਵਿਚਕਾਰ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਨਵੀਂ ਗਤੀ ਪ੍ਰਦਾਨ ਕੀਤੀ ਜਾਏਗੀ। ਦੋਵੇਂ ਨੇਤਾ ਆਪਸੀ ਹਿੱਤ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਉਦੇਸ਼ ਨਾਲ ਸਮਝੌਤਿਆਂ ਦੇ ਆਦਾਨ ਪ੍ਰਦਾਨ ਦੇ ਗਵਾਹ ਵੀ ਹੋਣਗੇ। ਪ੍ਰਧਾਨ ਮੰਤਰੀ ਮੋਦੀ ਦਾ ਪ੍ਰੋਗਰਾਮ ਸਵੇਰੇ 10:30 ਵਜੇ ਇੱਕ ਰਸਮੀ ਸਵਾਗਤ ਸਮਾਰੋਹ ਨਾਲ ਸ਼ੁਰੂ ਹੋਏਗਾ। ਸ੍ਰੀ ਮੋਦੀ ਇੰਡੋਨੇਸ਼ੀਆਈ ਸੰਸਦ ਕੰਪਲੈਕਸ ਵਿਖੇ ਇੱਕ ਪ੍ਰੋਗਰਾਮ ਵਿੱਚ ਵੀ ਸ਼ਾਮਲ ਹੋਣਗੇ ਜਿੱਥੇ ਉਹ ਦੋਹਾਂ ਦੇਸ਼ਾਂ ਵਿਚਕਾਰ ਸੰਸਦੀ ਸਹਿਯੋਗ ਦੀ ਅਹਿਮੀਅਤ ਨੂੰ ਉਜਾਗਰ ਕਰਨਗੇ। ਉਹ ਇੱਕ ਭਾਈਚਾਰਕ ਸਮਾਗਮ ਵਿੱਚ ਵੀ ਹਿੱਸਾ ਲੈਣਗੇ ਜਿੱਥੇ ਉਹ ਪ੍ਰਵਾਸੀ ਭਾਰਤੀਆਂ ਦੇ ਮੈਂਬਰਾਂ ਨਾਲ ਗੱਲਬਾਤ ਕਰਨਗੇ। ਸ੍ਰੀ ਮੋਦੀ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਦੇ ਸੱਦੇ 'ਤੇ 3 ਦਿਨਾਂ ਸਰਕਾਰੀ ਦੌਰੇ 'ਤੇ ਕੱਲ੍ਹ ਜਕਾਰਤਾ ਪਹੁੰਚੇ। ਰਾਸ਼ਟਰਪਤੀ ਸੁਬਿਆਂਤੋ ਨੇ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਦਾ ਨਿੱਜੀ ਤੌਰ 'ਤੇ ਸਵਾਗਤ ਕੀਤਾ। ਇੰਡੋਨੇਸ਼ੀਆ ਦੀ ਹਵਾਈ ਫੌਜ ਦੇ ਜੰਗੀ ਜਹਾਜ਼ਾਂ ਨੇ ਪ੍ਰਧਾਨ ਮੰਤਰੀ ਦੇ ਜਹਾਜ਼ ਦੀ ਇੰਡੋਨੇਸ਼ੀਆ ਹਵਾਈ ਇਲਾਕੇ ਵਿੱਚ ਦਾਖਲ ਹੋਣ 'ਤੇ ਅਗਵਾਈ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਸੁਬਿਆਂਤੋ ਨਾਲ ਭਾਰਤ ਇੰਡੋਨੇਸ਼ੀਆ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਨਵੀਂ ਗਤੀ ਦੇਣ ਦੇ ਢੰਗ ਤਰੀਕਿਆਂ 'ਤੇ ਚਰਚਾ ਕਰਨ ਲਈ ਉਤਸੁਕ ਨੇ। ਜਕਾਰਤਾ ਪਹੁੰਚਣ 'ਤੇ ਪੇਸ਼ ਕੀਤੇ ਗਏ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਸਾਂਝੇ ਡੂੰਘੇ ਸੱਭਿਆਚਾਰਕ ਅਤੇ ਅਧਿਆਤਮਿਕ ਸੰਬੰਧਾਂ ਨੂੰ ਦਰਸਾਉਂਦੇ ਨੇ। ਪ੍ਰਵਾਸੀ ਭਾਰਤੀਆਂ ਵੱਲੋਂ ਪ੍ਰਧਾਨ ਮੰਤਰੀ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਭਾਰਤੀ ਭਾਈਚਾਰੇ ਦਾ ਧੰਨਵਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਜਕਾਰਤਾ ਵਿੱਚ ਹੋਏ ਨਿੱਘੇ ਸਵਾਗਤ ਤੋਂ ਬਹੁਤ ਖੁਸ਼ ਨੇ।

0: ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਬਹਿਰੀਨ ਵਿਚ ਰਾਜਾ ਹਮਦ ਬਿਨ ਈਸਾ ਅਲ ਖਲੀਫਾ ਨਾਲ ਮੁਲਾਕਾਤ ਕੀਤੀ ਹੈ। ਦੋਵਾਂ ਆਗੂਆਂ ਨੇ ਦੁਆਲੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ 'ਤੇ ਚਰਚਾ ਕੀਤੀ। ਡਾ ਜੈਸ਼ੰਕਰ ਚਾਰ ਖਾੜੀ ਦੇਸ਼ਾਂ ਦੇ ਆਪਣੇ ਦੌਰੇ ਦੇ ਦੂਜੇ ਪੜਾਅ 'ਤੇ ਕਤਰ ਤੋਂ ਬਹਿਰੀਨ ਪਹੁੰਚੇ। ਦੌਰੇ ਵਿਚ ਕੁਵੈਤ ਅਤੇ ਓਮਾਨ ਵੀ ਸ਼ਾਮਲ ਨੇ। ਵਿਦੇਸ਼ ਮੰਤਰੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜਾ ਹਮਦ ਬਿਨ ਈਸਾ ਅਲ ਖਲੀਫਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਡਾ ਜੈਸ਼ੰਕਰ ਨੇ ਬਹਿਰੀਨ ਵਿਚ ਪ੍ਰਵਾਸੀ ਭਾਰਤੀਆਂ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਹਿਕਾਰਤਾ ਮੰਤਰਾਲੇ ਨੇ ਪਿਛਲੇ 5 ਸਾਲਾਂ ਵਿਚ ਸਹਿਕਾਰੀ ਖੇਤਰ ਨਾਲ ਜੁੜੇ ਲਗਭਗ 30 ਕਰੋੜ ਲੋਕਾਂ ਦੇ ਜੀਵਨ ਵਿਚ ਨਵੀਂ ਊਰਜਾ ਭਰੀ ਹੈ। ਨਵੀਂ ਦਿੱਲੀ ਵਿਚ ਮੰਤਰਾਲੇ ਦੇ 5ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2021 ਵਿਚ ਸਥਾਪਿਤ ਮੰਤਰਾਲੇ ਨੇ ਸਹਿਕਾਰੀ ਵਾਤਾਵਰਣ ਪ੍ਰਣਾਲੀ ਨੂੰ ਆਧੁਨਿਕ, ਪਾਰਦਰਸ਼ੀ ਅਤੇ ਤਕਨਾਲੋਜੀ ਆਧਾਰਿਤ ਬਣਾਇਆ ਹੈ। ਉਨ੍ਹਾਂ ਕਿਹਾ ਕਿ ਮੰਤਰਾਲੇ ਨੇ ਸਹਿਕਾਰੀ ਖੇਤਰ ਨੂੰ ਦਰਪੇਸ਼ ਮੁੱਖ ਚੁਣੌਤੀਆਂ ਦੀ ਪਛਾਣ ਕੀਤੀ ਹੈ, ਇਸ ਦੇ ਵਿਕਾਸ ਅਤੇ ਹੱਲਾਂ ਲਈ ਇੱਕ ਵਿਆਪਕ ਢਾਂਚਾ ਵਿਕਸਿਤ ਕੀਤਾ ਅਤੇ ਸੁਧਾਰਾਂ ਨੂੰ ਲਾਗੂ ਕੀਤਾ ਹੈ।
1: हमने कृषि ऋण डेयरी उर्वरक वितरण और ग्रामीण सेवाएं इस सभी को प्राथमिक से लेकर राष्ट्रीय स्तर पर जोड़ने का काम किया है। सेकेंडरी और टर्सरी क्षेत्रों में भी उसको जोड़ने का काम किया है। भंडारण, उत्पादन, एक्सपोर्ट, जैविक उत्पादन, परंपरागत बीजों का उत्पादन, ज्यादा उत्पादन देने वाले बीजों का निर्माण, डिजिटल सेवाएं, बैंकिंग, मोबिलिटी, लॉजिस्टिक और हरित ऊर्जा, इस सबको एक माला में पिरोने का काम ये 5 साल में किया है।
0: ਸ਼੍ਰੀ ਸ਼ਾਹ ਨੇ ਕਿਹਾ ਕਿ 30 ਖੇਤਰਾਂ ਵਿੱਚ 85 ਲੱਖ ਤੋਂ ਵੱਧ ਸਹਿਕਾਰੀ ਸਭਾਵਾਂ ਅਤੇ 32 ਕਰੋੜ ਮੈਂਬਰਾਂ ਨੂੰ ਸ਼ਾਮਲ ਕਰਦੇ ਹੋਏ ਇੱਕ ਏਕੀਕ੍ਰਿਤ ਡਿਜੀਟਲ ਡਾਟਾਬੇਸ ਬਣਾਇਆ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਅਯੋਧਿਆ 'ਚ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟ ਦੇ ਮੈਂਬਰ ਡਾਕਟਰ ਅਨਿਲ ਮਿਸ਼ਰਾ ਦੇ ਅਸਤੀਫੇ ਪ੍ਰਵਾਨ ਕਰ ਲਏ ਨੇ। ਦੋਵਾਂ ਨੇ ਰਾਮ ਮੰਦਰ ਲਈ ਚੜਾਵੇ ਵਿੱਚ ਕਥਿਤ ਗੜਬੜੀ ਵਿੱਚ ਆਪਣੇ ਨਾਂ ਸਾਹਮਣੇ ਆਉਣ ਤੋਂ ਬਾਅਦ ਆਪਣੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਕੱਲ੍ਹ ਸ਼ਾਮੀ ਅਯੋਧਿਆ ਵਿੱਚ ਹੋਈ ਮੀਟਿੰਗ ਤੋਂ ਬਾਅਦ ਟਰੱਸਟ ਨੇ ਨਵਾਂ ਜਨਰਲ ਸਕੱਤਰ ਨਿਯੁਕਤ ਹੋਣ ਤੱਕ ਕ੍ਰਿਸ਼ਨ ਮੋਹਨ ਨੂੰ ਅੰਤਰਿਮ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਟਰੱਸਟ ਨੇ ਇੱਕ CEO ਦੀ ਨਿਯੁਕਤੀ ਕਰਨ ਦਾ ਵੀ ਫੈਸਲਾ ਕੀਤਾ ਹੈ। ਢੁਕਵੇਂ ਉਮੀਦਵਾਰਾਂ ਦੀ ਸਿਫਾਰਿਸ਼ ਕਰਨ ਲਈ ਇੱਕ 3 ਮੈਂਬਰੀ ਕਮੇਟੀ ਬਣਾਈ ਗਈ ਹੈ। ਮੀਟਿੰਗ ਤੋਂ ਬਾਅਦ ਟਰੱਸਟ ਦੇ ਖਜ਼ਾਨਚੀ ਗੋਬਿੰਦ ਦੇਵ ਗਿਰੀ ਅਤੇ ਅੰਤਰਮ ਜਨਰਲ ਸਕੱਤਰ ਕ੍ਰਿਸ਼ਨ ਮੋਹਨ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਗੋਬਿੰਦ ਗਿਰੀ ਨੇ ਕਿਹਾ ਕਿ ਸਾਜਿਸ਼ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕ੍ਰਿਸ਼ਨ ਮੋਹਨ ਨੇ ਮੰਨਿਆ ਕਿ ਇਸ ਵਿਵਾਦ ਨੇ ਟਰੱਸਟ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ, ਹਾਲਾਂਕਿ ਟਰੱਸਟ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਰਾਮ ਮੰਦਰ ਵਿੱਚ ਕਰੋੜਾਂ ਰਾਮ ਭਗਤਾਂ ਦੀ ਆਸਥਾ ਬਰਕਰਾਰ ਹੈ ਅਤੇ ਕਥਿਤ ਚੜਾਵਾ ਘੁਟਾਲੇ ਦੇ ਸਾਹਮਣੇ ਆਉਣ ਤੋਂ ਬਾਅਦ ਵੀ ਮੰਦਰ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਆਈ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਦੇ ਚਮੜਾ ਅਤੇ ਜੁੱਤੀ ਉਦਯੋਗ ਦੀ ਬਰਾਮਦ ਲਗਭਗ $4.5 ਅਰਬ ਹੈ। 38 ਵਿਕਸਿਤ ਦੇਸ਼ਾਂ ਵੱਲੋਂ ਮੁਕਤ ਵਪਾਰ ਸਮਝੌਤਿਆਂ ਰਾਹੀਂ ਆਪਣੇ ਬਾਜ਼ਾਰ ਖੋਲ੍ਹੇ ਜਾਣ ਕਾਰਨ ਇਸ ਵਿੱਚ ਵਾਧੇ ਦੀਆਂ ਬਹੁਤ ਸੰਭਾਵਨਾਵਾਂ ਨੇ। ਇਨ੍ਹਾਂ ਦੇਸ਼ਾਂ ਵਿੱਚ ਬਰਤਾਨੀਆ, ਓਮਾਨ, ਸੰਯੁਕਤ ਅਰਬ ਅਮੀਰਾਤ ਅਤੇ ਹੋਰ ਸ਼ਾਮਲ ਨੇ। ਨਵੀਂ ਦਿੱਲੀ ਵਿੱਚ ਚਮੜਾ ਬਰਾਮਦ ਪ੍ਰੀਸ਼ਦ ਰਾਸ਼ਟਰੀ ਬਰਾਮਦ ਉੱਤਮਤਾ ਅਵਾਰਡ 2024-25 ਸਮਾਰੋਹ ਵਿੱਚ ਬੋਲਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਇਕੁਆਡੋਰ ਸਮੇਤ ਕਈ ਦੇਸ਼ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਕਰਨ ਵਿੱਚ ਦਿਲਚਸਪੀ ਰੱਖਦੇ ਨੇ, ਜਿਸ ਨਾਲ ਭਾਰਤੀ ਬਰਾਮਦਕਾਰਾਂ ਲਈ ਨਵੇਂ ਮੌਕੇ ਪੈਦਾ ਹੋਣਗੇ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਵੱਧ ਰਹੀ ਸਿਆਸੀ ਉਥਲ ਪੁਥਲ ਦਰਮਿਆਨ ਜੰਮੂ ਕਸ਼ਮੀਰ ਯੂਨਾਈਟਿਡ ਅਵਾਮੀ ਐਕਸ਼ਨ ਕਮੇਟੀ ਨੇ ਇਸਲਾਮਾਬਾਦ ਸਰਕਾਰ ਨੂੰ 48 ਘੰਟਿਆਂ ਦਾ ਸਮਾਂ ਦਿੰਦਿਆਂ ਧਮਕੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 9 ਜੁਲਾਈ ਨੂੰ ਸਖ਼ਤ ਅਤੇ ਫੈਸਲਾਕੁੰਨ ਜਵਾਬ ਦੇਣਗੇ। ਇੱਕ ਬਾਕਾਇਦਾ ਐਲਾਨ ਵਿੱਚ ਕਮੇਟੀ ਨੇ ਕਿਹਾ ਹੈ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਦਾ ਚੱਲ ਰਿਹਾ ਧਰਨਾ ਪ੍ਰਦਰਸ਼ਨ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਕਮੇਟੀ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਨਿਵਾਸੀਆਂ ਅਤੇ ਕਸ਼ਮੀਰੀ ਪ੍ਰਵਾਸੀਆਂ ਦੇ ਮੈਂਬਰਾਂ ਨੂੰ 9 ਜੁਲਾਈ ਨੂੰ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਪਾਕਿਸਤਾਨ ਦੀ ਕਾਰਵਾਈ ਅਤੇ 600 ਤੋਂ ਵੱਧ ਨਾਗਰਿਕ ਅਧਿਕਾਰ ਕਾਰਕੁਨਾਂ ਦੀ ਵਿਆਪਕ ਗ੍ਰਿਫਤਾਰੀ ਵਿਰੁੱਧ ਪ੍ਰਦਰਸ਼ਨ ਕਰ ਰਹੇ ਲੋਕਾਂ ਖਿਲਾਫ਼ ਪਾਕਿਸਤਾਨੀ ਫੌਜ ਦੀ ਬੇਰਹਿਮੀ ਐਤਵਾਰ ਨੂੰ ਤੇਜ਼ ਹੋ ਗਈ। ਮੁਜ਼ੱਫਰਾਬਾਦ ਦੇ ਕਈ ਹਿੱਸਿਆਂ ਤੋਂ ਗੋਲੀਬਾਰੀ ਅਤੇ ਝੜਪਾਂ ਦੀਆਂ ਖ਼ਬਰਾਂ ਨੇ। ਹਜ਼ਾਰਾਂ ਲੋਕ ਕਥਿਤ ਨਾਕਾਬੰਦੀ ਨੂੰ ਖਤਮ ਕਰਨ, ਸੰਚਾਰ ਸੇਵਾਵਾਂ ਦੀ ਬਹਾਲੀ, ਭੋਜਨ ਅਤੇ ਦਵਾਈਆਂ ਦੀ ਨਿਰਵਿਘਨ ਸਪਲਾਈ, ਗ੍ਰਿਫਤਾਰ ਨੇਤਾਵਾਂ ਦੀ ਰਿਹਾਈ ਅਤੇ 38 ਨਿਕਾਤੀ ਲਿਖਤੀ ਸਮਝੌਤੇ ਨੂੰ ਲਾਗੂ ਕਰਨ ਦੀ ਮੰਗ ਕਰਦਿਆਂ ਸੜਕਾਂ 'ਤੇ ਉਤਰ ਆਏ ਨੇ। ਵਿਰੋਧ ਪ੍ਰਦਰਸ਼ਨ ਪ੍ਰਬੰਧਕਾਂ ਦਾ ਇਲਜ਼ਾਮ ਹੈ ਕਿ 600 ਤੋਂ ਵੱਧ ਕਾਰਕੁਨਾਂ ਅਤੇ ਰਾਜਨੀਤਿਕ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਭੋਜਨ, ਆਟਾ ਅਤੇ ਜ਼ਰੂਰੀ ਦਵਾਈਆਂ ਦੀ ਸਪਲਾਈ 'ਤੇ ਰੋਕ ਲਾਏ ਜਾਣ ਕਰਕੇ ਆਰਥਿਕ ਨਾਕਾਬੰਦੀ ਵੀ ਕੀਤੀ।

ਕੀ ਹੈ। ਭਾਰਤੀ ਪਹਿਲਵਾਨਾਂ ਨੇ ਥਾਈਲੈਂਡ ਦੇ ਪਟਾਇਆ ਵਿੱਚ ਅੰਡਰ 20 ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦੇ 4, ਚਾਂਦੀ ਦੇ 7 ਅਤੇ ਕਾਂਸੀ ਦੇ 9 ਤਮਗਿਆਂ ਸਮੇਤ ਕੁੱਲ 20 ਤਮਗੇ ਹਾਸਲ ਕੀਤੇ ਨੇ। ਮਹਿਲਾ ਵਰਗ ਵਿੱਚ ਭਾਰਤ 184 ਅੰਕਾਂ ਨਾਲ ਦੂਜੇ ਸਥਾਨ 'ਤੇ ਰਿਹਾ। ਪੁਰਸ਼ਾਂ ਦੇ ਫ੍ਰੀ ਸਟਾਈਲ ਵਰਗ ਵਿੱਚ ਭਾਰਤੀ ਟੀਮ 152 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੀ। ਸਪੇਨ ਅਤੇ ਬੈਲਜੀਅਮ ਦੀਆਂ ਟੀਮਾਂ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਈਆਂ ਨੇ। ਰਾਊਂਡ ਆਫ 16 ਦੇ ਇੱਕ ਰੋਮਾਂਚਕ ਮੁਕਾਬਲੇ ਵਿੱਚ ਸਪੇਨ ਨੇ ਪੁਰਤਗਾਲ ਨੂੰ 1-0 ਨਾਲ ਹਰਾ ਕੇ ਕੁਆਟਰ ਫਾਈਨਲ ਵਿੱਚ ਜਗ੍ਹਾ ਬਣਾਈ। ਸਪੇਨ ਦੇ ਮਿਕਲ ਮੈਰੀਨੋ ਨੇ 90 ਮਿੰਟ ਵਿੱਚ ਫੈਸਲਾਕੁੰਨ ਗੋਲ ਕੀਤਾ। ਰਾਊਂਡ ਆਫ 16 ਦੇ ਇੱਕ ਹੋਰ ਮੈਚ ਵਿੱਚ ਬੈਲਜੀਅਮ ਅਮਰੀਕਾ ਨੂੰ 4-1 ਨਾਲ ਹਰਾ ਕੇ ਕੁਆਟਰ ਫਾਈਨਲ ਵਿੱਚ ਪਹੁੰਚਿਆ ਹੈ। ਹੁਣ ਕੁਆਟਰ ਫਾਈਨਲ ਵਿੱਚ ਸ਼ੁੱਕਰਵਾਰ ਨੂੰ ਬੈਲਜੀਅਮ ਅਤੇ ਸਪੇਨ ਆਹਮੋ ਸਾਹਮਣੇ ਹੋਣਗੇ। ਇਸ ਦੌਰਾਨ ਪੁਰਤਗਾਲ ਦੇ ਸੁਪਰਸਟਾਰ ਕ੍ਰਿਸਟੀਆਨੋ ਰੋਨਾਲਡੋ ਨੇ ਐਲਾਨ ਕੀਤਾ ਕਿ ਰਾਊਂਡ ਆਫ 16 ਵਿੱਚ ਉਹਨਾਂ ਦੀ ਟੀਮ ਦੀ ਹਾਰ ਤੋਂ ਬਾਅਦ ਉਹ ਅਗਲਾ ਫੀਫਾ ਵਿਸ਼ਵ ਕੱਪ ਨਹੀਂ ਖੇਡਣਗੇ। ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਵਿਚਕਾਰ 5 20-20 ਮੈਚਾਂ ਦੀ ਲੜੀ ਦਾ ਤੀਜਾ ਮੈਚ ਅੱਜ ਰਾਤ ਨੋਟਿੰਗਮ ਵਿੱਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀ 10 ਵਜੇ ਸ਼ੁਰੂ ਹੋਏਗਾ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਕਾਰਤਾ ਵਿੱਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬਿਆਂਤੋ ਨਾਲ ਵਫਦ ਪੱਧਰੀ ਗੱਲਬਾਤ ਕਰਨਗੇ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਹਿਕਾਰਤਾ ਮੰਤਰਾਲੇ ਨੇ ਪਿਛਲੇ 5 ਸਾਲਾਂ ਵਿੱਚ ਲਗਭਗ 30 ਕਰੋੜ ਲੋਕਾਂ ਦੇ ਜੀਵਨ ਵਿੱਚ ਨਵੀਂ ਊਰਜਾ ਭਰੀ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਧਮਕੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ 9 ਜੁਲਾਈ ਨੂੰ ਸਖ਼ਤ ਅਤੇ ਫੈਸਲਾਕੁੰਨ ਜਵਾਬ ਦੇਣਗੇ। ਅਤੇ ਸਪੇਨ ਅਤੇ ਬੈਲਜੀਅਮ ਦੀਆਂ ਟੀਮਾਂ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਟਰ ਫਾਈਨਲ 'ਚ ਪਹੁੰਚ ਗਈਆਂ ਨੇ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

ਐਫਐਮ ਬੈਂਡ 102.7 ਤੇ 103.6 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਹੋਗੇ ਵਿਲਾ ਹੋ ਗਿਆ ਜੀ ਸਾਡੇ ਤੁਹਾਡੇ ਸਾਰਿਆਂ ਦੇ ਫੇਵਰੇਟ ਪ੍ਰੋਗਰਾਮ ਅੱਡੀ ਟੱਪਾ ਦਾ, ਜਿਹਦੇ ਵਿੱਚ ਤੁਹਾਡੇ ਵਾਸਤੇ ਬੈਕ ਟੂ ਬੈਕ ਪੰਜਾਬੀ ਹਾਈ ਬੀਟਸ ਵਾਲੇ ਗੀਤ ਪਲੇ ਕੀਤੇ ਜਾਂਦੇ ਨੇ ਅਤੇ ਨੱਚਣ ਵਾਸਤੇ ਟੱਪਣ ਵਾਸਤੇ ਫਿਰ ਤਿਆਰ ਹੋ ਜਾਓ ਪਹਿਲਾ ਗੀਤ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ।

ਤੁਸੀਂ ਇੰਜੋਏ ਕਰ ਰਹੇ ਸੀ ਪ੍ਰੋਗਰਾਮ ਅੱਡੀ ਟੱਪਾ ਆਪਣੀ ਦੋਸਤ ਆਰਜੇ ਸ਼ਾਹਿੰਦ ਨਾਲ ਓਨਲੀ ਔਨ ਐਫਐਮ ਬੈਂਡ 102.7 103.6 ਮੈਗਾਹਰਟਜ਼ ਦੀ। ਉਮੀਦ ਕਰਦੀ ਹਾਂ ਦੋਸਤੋ ਤੁਸੀਂ ਪ੍ਰੋਗਰਾਮ ਇੰਜੋਏ ਕੀਤਾ ਹੋਵੇਗਾ। ਸਾਡੇ ਸਟੂਡੀਓ ਦੇ ਘੜੀ ਦੇ ਮੁਤਾਬਿਕ 9 ਵੱਜ ਗਏ ਨੇ। ਵੇਲਾ ਹੋ ਗਿਆ ਜੀ ਐਫਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਕਾਰਤਾ ਵਿੱਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਭਾਵੋ ਸੁਬਿਆਂਤੋ ਨਾਲ ਵਫਦ ਪੱਧਰੀ ਗੱਲਬਾਤ ਕਰਨਗੇ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਹਿਕਾਰਤਾ ਮੰਤਰਾਲੇ ਨੇ ਪਿਛਲੇ 5 ਸਾਲਾਂ ਵਿੱਚ ਲਗਭਗ 30 ਕਰੋੜ ਲੋਕਾਂ ਦੇ ਜੀਵਨ ਵਿੱਚ ਨਵੀਂ ਊਰਜਾ ਭਰੀ ਹੈ। ਸ਼੍ਰੀ ਰਾਮ ਜਨਮ ਭੂਮੀ ਮੰਦਰ ਟਰੱਸਟ ਨੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟ ਮੈਂਬਰ ਡਾਕਟਰ ਅਨਿਲ ਮਿਸ਼ਰਾ ਦੇ ਅਸਤੀਫੇ ਪ੍ਰਵਾਨ ਕਰ ਲਏ ਨੇ। ਕ੍ਰਿਸ਼ਨ ਮੋਹਨ ਨੂੰ ਅੰਤਰਿਮ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਦੇ ਚਮੜਾ ਅਤੇ ਜੁੱਤੀ ਉਦਯੋਗ ਦੀ ਬਰਾਮਦ ਲਗਭਗ 4.5 ਅਰਬ ਡਾਲਰ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਨੂੰ 48 ਘੰਟਿਆਂ ਦਾ ਅਲਟੀਮੇਟ ਦਿੰਦਿਆਂ ਧਮਕੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ 9 ਜੁਲਾਈ ਨੂੰ ਸਖ਼ਤ ਅਤੇ ਫੈਸਲਾਕੁੰਨ ਜਵਾਬ ਦੇਣਗੇ। ਸਤਾਰਵੀਂ ਰਾਸ਼ਟਰੀ ਯੁਵਾ ਸੰਸਦ ਮੁਕਾਬਲਿਆਂ 2024 ਤੋਂ 2025 ਵਿੱਚ ਪੰਜਾਬ ਦੇ 2 ਅਤੇ ਹਰਿਆਣਾ ਦੇ 1 ਵਿੱਦਿਅਕ ਅਦਾਰੇ ਨੂੰ ਜੇਤੂ ਐਲਾਨਿਆ ਗਿਆ ਹੈ। ਇਨਾਮ ਵੰਡ ਸਮਾਰੋਹ ਅੱਜ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਆਨਲਾਈਨ NRI ਮਿਲਣੀ ਭਲਕੇ 8 ਜੁਲਾਈ ਨੂੰ ਹੋਵੇਗੀ। ਭਾਰਤ ਨੇ ਅੰਡਰ 20 ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦੇ 4 ਤਮਗਿਆਂ ਸਮੇਤ ਕੁੱਲ 20 ਤਮਗੇ ਜਿੱਤੇ ਨੇ। ਮੌਸਮ ਵਿਭਾਗ ਨੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਉੱਤਰੀ ਰਾਜਾਂ ਵਿੱਚ ਭਾਰੀ ਮੀਂਹ ਦੀ ਪੇਸ਼ਨਗੋਈ ਕੀਤੀ ਹੈ। ਸਪੇਨ ਨੇ ਬੈਲਜੀਅਮ ਦੀਆਂ ਟੀਮਾਂ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਈਆਂ ਨੇ। ECG ਹੁਣ ਤੱਕ ਦੀ FM ਨਿਊਜ਼ ਹੈਡਲਾਈਨਸ।

ਐਫਐਮ ਬੈਂਡ 102.7 ਤੇ 103.6 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੋਇਆ ਹੈ। ਵਿਲਾ ਹੋ ਗਿਆ ਹੈ ਜੀ ਤੁਹਾਡੇ ਸਾਰਿਆਂ ਦੇ ਫੇਵਰੇਟ ਪ੍ਰੋਗਰਾਮ ਦਲ ਆਪਣਾ ਪੰਜਾਬੀ ਦਾ, ਜਿਸ ਪ੍ਰੋਗਰਾਮ ਦਾ ਤੁਹਾਨੂੰ ਸਾਰਿਆਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਜੁੜਦੇ ਹੋ ਆਪਣੀ ਆਵਾਜ਼ ਦੇ ਮਾਧਿਅਮ ਦੇ ਰਾਹੀਂ। ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਸਾਡੇ ਪ੍ਰੋਗਰਾਮ ਦੇ ਵਿੱਚ। ਨੰਬਰ ਹੈ ਸਾਡਾ ਵਟਸਐਪ ਦਾ 9828102 7985 5710 1027। ਨਾਲ ਹੀ ਤੁਸੀਂ ਸਾਨੂੰ ਵੋਇਸ ਨੋਟ ਵੀ ਭੇਜ ਸਕਦੇ ਹੋ। ਤੁਹਾਡੀ ਜਿਹੜੀਆਂ ਸੋਹਣੀਆਂ ਸੋਹਣੀਆਂ ਆਵਾਜ਼ਾਂ ਨੇ ਆਪਣੇ ਦਿਲ ਆਪਣਾ ਪ੍ਰੋਗਰਾਮ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਰੂਰ ਸ਼ਾਮਿਲ ਕਰਾਂਗੇ। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਕੋਈ ਇੱਦਾਂ ਦੀ ਸਿਆਣੀ ਗੱਲ ਜੋ ਤੁਸੀਂ ਚਾਹੁੰਦੇ ਹੋ ਕਿ ਦੂਜਿਆਂ ਤੱਕ ਵੀ ਪਹੁੰਚੇ, ਜਾਂ ਫਿਰ ਕੋਈ ਤੁਹਾਡੇ ਘਰ ਦੇ ਵਿੱਚ ਇੱਦਾਂ ਦੀ ਗੱਲ ਹੈ, ਜਾਂ ਫਿਰ ਤੁਹਾਨੂੰ ਸੁਣਨ ਨੂੰ ਮਿਲਦੀ ਹੈ, ਜਾਂ ਤੁਹਾਡੇ ਸਿਆਣਿਆਂ ਨੇ ਤੁਹਾਨੂੰ ਸਿਖਾਈ ਹੈ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਗਿਆਨ ਦਾ ਜਿਹੜਾ ਪਿਟਾਰਾ ਹੈ ਉਹ ਥੋੜ੍ਹਾ ਜਿਹਾ ਹੋਰ ਉਹਦੇ ਵਿੱਚ ਵਾਧਾ ਹੋ ਜਾਵੇ, ਤਾਂ ਵੀ ਤੁਸੀਂ ਸਾਡੇ ਨਾਲ ਉਹ ਸ਼ੇਅਰ ਕਰ ਸਕਦੇ ਹੋ। ਕੋਈ ਇੱਦਾਂ ਦਾ ਚੁਟਕਲਾ ਜਿਹਨੂੰ ਸੁਣ ਕੇ ਹਾਸਾ ਵੀ ਆਵੇ, ਇੱਦਾਂ ਦਾ ਚੁਟਕਲਾ ਵੀ ਸਾਂਝਾ ਕਰ ਸਕਦੇ ਹੋ, ਜਾਂ ਆਲੇ ਦੁਆਲੇ ਤੁਹਾਡੇ ਕੀ ਹੋ ਰਿਹਾ, ਤੁਸੀਂ ਕੀ ਕਿਹੜੀ ਖਾਸ ਚੀਜ਼ ਕਰ ਰਹੇ ਹੋ, ਉਹ ਵੀ ਤੁਸੀਂ ਸਾਡੇ ਨਾਲ ਪਿਕਚਰ ਭੇਜ ਕੇ ਉਸਨੂੰ ਐਕਸਪਲੇਨ ਕਰਕੇ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਨੰਬਰ ਮੈਂ ਇੱਕ ਵਾਰ ਫਿਰ ਰਿਪੀਟ ਕਰ ਰਹੀ ਹਾਂ, 9855 10 10 27 'ਤੇ ਤੁਸੀਂ ਸਾਨੂੰ ਮੈਸੇਜ ਭੇਜਣਾ ਹੈ, ਆਪਣਾ ਨਾਮ ਲਿਖਣਾ ਹੈ ਅਤੇ ਨਾਲ ਹੀ ਤੁਸੀਂ ਕਿੱਥੋਂ ਸਾਨੂੰ ਮੈਸੇਜ ਭੇਜਿਆ ਉਹ ਵੀ ਜ਼ਰੂਰ ਮੈਨਸ਼ਨ ਕਰਨਾ ਹੈ। ਚਲੋ ਫਿਰ ਦੇਖਦੇ ਹਾਂ ਸਾਡੇ ਕਿੰਨੇ ਜਿਹੜੇ ਲਿਸਨਰ ਨੇ ਉਹ ਸਾਡੇ ਨਾਲ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ।

ਪ੍ਰੋਗਰਾਮ ਚੱਲ ਰਿਹਾ ਦਿਲ ਆਪਣਾ ਪੰਜਾਬੀ। ਜੇ ਕਿਸੇ ਪੰਜਾਬੀ ਦੇ ਘਰ ਆਪਾਂ ਜਾਂਦੇ ਹਾਂ ਅਤੇ ਪੁੱਛਦੇ ਹਾਂ ਤੁਸੀਂ ਕੀ ਬਣਾਇਆ, ਉਹਨਾਂ ਨੇ ਸਭ ਤੋਂ ਪਹਿਲਾਂ ਆਹੀ ਕਹਿਣਾ ਕਿ ਨਹੀਂ ਨਹੀਂ ਆਪਾਂ ਕੁਝ ਨਹੀਂ ਬਣਾਇਆ, ਬਸ ਥੋੜ੍ਹਾ ਜਿਹਾ ਤੁਸੀਂ ਖਾਣਾ ਆ। ਅਤੇ ਤੁਸੀਂ ਸਮਝ ਜਾਓ ਕਿ ਜਿਹੜਾ ਮੇਜ਼ ਹੈਗਾ ਇੰਨਾ ਕੁਝ ਆਉਣਾ, ਉਸ ਤੋਂ ਬਾਅਦ ਸਾਡੀ ਜਿਹੜੀ ਡਾਇਟ ਹੈ ਉਹ ਜਿਹੜੇ ਸਾਰੇ ਵਾਅਦੇ ਆ ਉਹ ਟੁੱਟ ਜਾਂਦੇ ਨੇ। ਪੰਜਾਬੀ ਲੋਕ ਦਿਲੋਂ ਅਮੀਰ ਹੁੰਦੇ ਨੇ, ਉਹਨਾਂ ਦੀ ਥਾਲੀ ਵੀ ਬਿਲਕੁਲ ਅਮੀਰ ਹੁੰਦੀ ਹੈ ਉਹਨਾਂ ਦੇ ਵਾਂਗ। ਇੱਥੇ ਰੋਟੀ ਸਿਰਫ ਪੇਟ ਭਰਨ ਦੇ ਲਈ ਨਹੀਂ, ਰਿਸ਼ਤੇ ਪਿਆਰ ਅਤੇ ਆਪਣਾਪਨ ਜਿਹੜਾ ਹੈਗਾ ਉਹ ਸਰਵ ਹੁੰਦਾ। ਅੱਜ ਗੱਲ ਕਰਾਂਗੇ ਪੰਜਾਬ ਦੇ ਕਲਚਰ ਦੀ। ਪੰਜਾਬ ਦੇ ਕਲਚਰ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬੀ ਖੁਸ਼ਬੂ ਇੱਦਾਂ ਦੀ ਜਿਹੜੀ ਮੂੰਹ 'ਚ ਪਾਣੀ ਆ ਜਾਂਦਾ ਇੱਦਾਂ ਦੀ ਡਿਸ਼ਿਜ਼ ਦੀ। ਪੰਜਾਬ ਦੇ ਮਸ਼ਹੂਰ ਪਕਵਾਨ, ਮਿਠਾਈਆਂ ਅਤੇ ਵਿਆਹ ਦੇ ਵਿੱਚ ਇੱਦਾਂ ਦੀਆਂ ਜਿਹੜੀਆਂ ਡਿਸ਼ਿਜ਼ ਬਣਦੀਆਂ ਨੇ ਉਹਨਾਂ ਦੀ ਹਿਸਟਰੀ ਦੀ। ਹੁਣ ਆਪਾਂ ਸਾਨੂੰ ਇਹਦਾ ਪਤਾ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਖਾਧੀ ਜਾਂਦੀ ਹੈ, ਉਹ ਵੀ ਸਰਦੀਆਂ ਦੇ ਵਿੱਚ। ਅੱਜ ਇੱਕ ਸਵਾਲ ਪੁੱਛਦੀ ਹਾਂ, ਜਿਸ ਮੱਕੀ ਦੀ ਰੋਟੀ ਤੋਂ ਬਿਨਾਂ ਸਰੋਂ ਦਾ ਸਾਗ ਸਾਨੂੰ ਅਧੂਰਾ ਲੱਗਦਾ ਹੈ, ਕੀ ਤੁਹਾਨੂੰ ਪਤਾ ਹੈ ਕਿ ਮੱਕੀ ਅਸਲ ਦੇ ਵਿੱਚ ਪੰਜਾਬ ਦੀ ਹੈ ਹੀ ਨਹੀਂ? ਫਿਰ ਇਹ ਸਾਡੀ ਰਸੋਈ ਦੀ ਸ਼ਾਨ ਕਿਵੇਂ ਬਣ ਗਈ? ਅੱਜ ਖੋਲ੍ਹਾਂਗੇ ਪੰਜਾਬ ਦੇ ਸਵਾਦ ਦਾ ਇਤਿਹਾਸ। ਅੱਜ ਪੰਜਾਬ ਵਿੱਚ ਮੱਕੀ ਦੀ ਰੋਟੀ ਹਰ ਘਰ ਦੀ ਪਸੰਦ ਹੈ, ਪਰ ਦਿਲਚਸਪ ਗੱਲ ਇਹ ਹੈ ਕਿ ਮੱਕੀ ਦੀ ਪੈਦਾਇਸ਼ ਜਿਹੜੀ ਹੈ ਉਹ ਪੰਜਾਬ ਭਾਰਤ ਦੇ ਵਿੱਚ ਹੋਈ ਨਹੀਂ। ਮੱਕੀ ਸਭ ਤੋਂ ਪਹਿਲਾਂ ਮੈਕਸੀਕੋ ਅਤੇ ਮੱਧ ਅਮਰੀਕਾ ਵਿੱਚ ਲਗਭਗ 9000 ਸਾਲ ਪਹਿਲਾਂ ਉਗਾਈ ਗਈ ਸੀ। ਉੱਥੇ ਦੀਆਂ ਪ੍ਰਾਚੀਨ ਸੱਭਿਅਤਾਵਾਂ ਇਸ ਨੂੰ ਆਪਣਾ ਮੁੱਖ ਅਨਾਜ ਮੰਨਦੀਆਂ ਸਨ। 15ਵੀਂ ਅਤੇ 16ਵੀਂ ਸਦੀ ਵਿੱਚ ਜਦੋਂ ਯੂਰੋਪੀ ਸਮੁੰਦਰੀ ਵਪਾਰ ਵਧਿਆ ਤਾਂ ਪੁਰਤਗਾਲੀ ਵਪਾਰ ਜਿਹੜੇ ਵਪਾਰੀ ਸੀ ਉਹਨਾਂ ਨੇ ਮੱਕੀ ਨੂੰ ਦੁਨੀਆ ਦੇ ਕਈ ਹਿੱਸਿਆਂ ਵਿੱਚ ਲਿਜਾ ਦਿੱਤਾ। ਇਸੇ ਰਾਹੀਂ ਮੱਕੀ ਭਾਰਤ ਦੇ ਪੱਛਮੀ ਤੱਟ ਤੋਂ ਪਹੁੰਚੀ ਅਤੇ ਹੌਲੀ ਹੌਲੀ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਫੈਲ ਗਈ। ਪੰਜਾਬ ਦੀ ਉਪਜਾਊ ਮਿੱਟੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿੰਨੀ ਵਧੀਆ ਹੈ। ਠੰਡਾ ਮੌਸਮ ਮੱਕੀ ਲਈ ਬਹੁਤ ਵਧੀਆ ਸਾਬਤ ਹੋਇਆ ਅਤੇ ਕਿਸਾਨਾਂ ਨੇ ਇਸ ਨੂੰ ਅਪਣਾਇਆ। ਫਿਰ ਮੱਕੀ ਦੀ ਰੋਟੀ ਪੰਜਾਬੀ ਸੱਭਿਆਚਾਰ ਦਾ ਹਿੱਸਾ ਬਣ ਗਈ। ਮਤਲਬ ਮੱਕੀ ਤਾਂ ਵਿਦੇਸ਼ੋਂ ਆਈ ਸੀ ਪਰ ਪੰਜਾਬ ਆ ਕੇ ਇੰਨੀ ਪੰਜਾਬਣ ਬਣ ਗਈ, ਹੁਣ ਹਰ ਸਰਦੀ ਵਿੱਚ ਕਹਿੰਦੀ ਹੈ ਕਿ ਸਾਗ ਮੇਰੇ ਬਿਨਾਂ ਨਹੀਂ ਚੱਲ ਸਕਦਾ, ਮੇਰੇ ਬਿਨਾਂ ਅਧੂਰਾ ਹੈ। ਜਿਵੇਂ ਮੈਂ ਤੁਹਾਡੇ ਨਾਲ ਮੱਕੀ ਦਾ ਜਿਹੜਾ ਇਤਿਹਾਸ ਹੈ ਉਹ ਸਾਂਝਾ ਕੀਤਾ ਅਤੇ ਹੋਰ ਕਿੰਨੀਆਂ ਹੀ ਇੱਦਾਂ ਦੀਆਂ ਜਿਹੜੀਆਂ ਡਿਸ਼ਿਜ਼ ਨੇ, ਜਿਹੜੇ ਪਕਵਾਨ ਨੇ ਸਾਡੇ ਪੰਜਾਬ ਦੇ ਜਿਹੜੇ ਫੇਮਸ ਨੇ, ਜੇ ਤੁਹਾਨੂੰ ਉਹਨਾਂ ਦੇ ਇਤਿਹਾਸ ਬਾਰੇ ਪਤਾ ਹੈ ਜਾਂ ਕੋਈ ਇੱਦਾਂ ਦਾ ਜਿਹੜਾ ਪਕਵਾਨ ਹੈ ਤੁਹਾਡਾ ਬਹੁਤ

ਫੇਵਰੇਟ ਹੈ ਜਾਂ ਕੋਈ ਇੱਦਾਂ ਦੀ ਰੈਸਪੀ ਜਿਹੜੀ ਤੁਸੀਂ ਬਿਲਕੁਲ ਡਿਫਰੈਂਟ ਵੇ 'ਚ ਬਣਾਉਂਦੇ ਹੋ, ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ 9855-10-10-27 ਸਾਡਾ ਵਟਸਐਪ ਨੰਬਰ ਹੈ, ਮੈਂ ਇੱਥੇ ਤੁਹਾਡੀ ਵੇਟ ਕਰ ਰਹੀ ਹਾਂ। ਫਟਾਫਟ ਸਾਨੂੰ ਮੈਸੇਜ ਕਰੋ ਅਤੇ ਨਾਲ ਹੀ ਕੋਈ ਇੱਦਾਂ ਦਾ ਚੁਟਕਲਾ ਜਿਹੜਾ ਸੁਣ ਕੇ ਹਾਸਾ ਆ ਜਾਵੇ ਉਹ ਵੀ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ।

0: ਐਫ ਐਮ ਬੈਂਡ 102.7 103.6 ਮੈਗਾਹਰਟਸ 'ਤੇ ਤੁਸੀਂ ਟਿਊਨ ਕੀਤਾ ਹੋਇਆ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਚੱਲ ਰਿਹਾ। ਸਾਡੇ ਦੋਸਤਾਂ ਦੇ ਸਾਨੂੰ ਮੈਸੇਜਿਸ ਆਉਣੇ ਸ਼ੁਰੂ ਹੋ ਗਏ ਨੇ। ਸਾਨੂੰ ਪਹਿਲਾ ਵੋਇਸ ਨੋਟ ਆਇਆ, ਸੁਣਦੇ ਹਾਂ ਸਾਡੇ ਜਿਹੜੇ ਦੋਸਤ ਨੇ ਉਹ ਕੀ ਲੈ ਕੇ ਕਿਹੜਾ ਵਿਚਾਰ ਲੈ ਕੇ ਸਾਡੇ ਨਾਲ ਜੁੜੇ ਨੇ।
1: ਪਿੰਡ ਮਹਿਰਮਪੁਰ SBS ਨਗਰ ਤਰਲੋਚਨ ਟੇਲਰ ਮਹਿਕ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹੋਰ ਮਹਿਕ ਜੀ ਠੀਕ ਠਾਕ ਹੋ? ਇੱਕ ਦੋ ਗੱਲਾਂ ਨਾਲ ਤੁਹਾਡੇ ਲਈ, ਉਸ ਤੋਂ ਬਾਅਦ ਥੋੜਾ ਜਿਹਾ ਮੈਸੇਜ ਇੱਕ ਜਾਂਦਾ ਜਾਂਦਾ ਰਿਡਲ ਪਾਊਂਗਾ ਜੀ। ਇੱਕ ਪਾਸੇ ਤਾਂ ਰੰਗ ਬਿਰੰਗੇ ਫੁੱਲਾਂ ਨੇ, ਇੱਕ ਪਾਸੇ ਤਾਂ ਰੰਗ ਬਿਰੰਗੇ ਫੁੱਲਾਂ ਚੋਂ ਮਹਿਕ ਆਈ ਏ, ਦੂਜੇ ਪਾਸੇ FM ਰੇਨਬੋ ਤੇ ਮੈਡਮ ਮਹਿਕ ਨੇ ਵੀ ਹਾਜ਼ਰੀ ਲਗਵਾਈ ਏ, ਮਹਿਕ ਨੇ ਵੀ ਹਾਜ਼ਰੀ ਲਗਵਾਈ ਏ। ਸੋ ਤੁਹਾਡੀ ਆਵਾਜ਼ ਨੂੰ ਸਲੂਟ ਆ ਜੀ, ਬਹੁਤ ਵਧੀਆ ਤੁਹਾਡੇ ਸ਼ੋਅ ਜਾ ਰਹੇ ਨੇ। ਜਿੰਨੇ ਵੀ ਸਰੋਤੇ ਨੇ ਸਾਰੇ ਹੀ ਬੜੇ ਪਿਆਰ ਨਾਲ ਬੜੇ ਸੋਚ ਸਮਝ ਕੇ ਮੈਸੇਜ ਕਰਦੇ ਨੇ, ਸਾਰਿਆਂ ਦਾ ਧੰਨਵਾਦ। ਦੇਖੋ ਇੱਕ ਮੈਸੇਜ ਮੈਂ ਦੇਣਾ ਚਾਹੁੰਦਾ, ਜਿੱਦਾਂ ਨਾ ਮੈਡਮ ਗੱਲ ਇਹ ਨਾ ਪਾਣੀ ਆ ਇੱਕ ਕੁਦਰਤੀ ਸੋਮਾ, ਇਹਦੀ ਦੁਰਵਰਤੋਂ ਬਹੁਤ ਹੋ ਰਹੀ ਆ ਪਿੰਡਾਂ ਦੇ ਵਿੱਚ, ਘਰਾਂ ਦੇ ਵਿੱਚ ਟੈਪ ਆ, ਲੋਕ ਬਾਲਟੀ ਜਾਂ ਕੁਛ ਵੀ ਆ ਟੱਬ ਭਰ ਜਾਂਦਾ, ਉਹਨੂੰ ਟੈਪ ਨੂੰ ਬੰਦ ਨਹੀਂ ਕਰਦੇ, ਘੁੰਮਦੇ ਰਹਿੰਦੇ ਆਲੇ ਦੁਆਲੇ ਹੋਰ ਕੰਮਾਂ ਵਿੱਚ, ਕਦੇ ਇੱਧਰ ਕਦੇ ਉੱਧਰ ਜਾਂ ਕਦੇ ਫੋਨ ਦੁਆਲੇ ਲੱਗ ਪਏ, ਚੰਗਾ ਨਹੀਂ ਲੱਗਦਾ। ਉਸ ਨੂੰ ਟੈਪ ਨੂੰ ਬੰਦ ਕੀਤਾ ਜਾਵੇ, ਜਿੰਨੀ ਲੋੜ ਆ ਉਨਾ ਉਹਦਾ ਜਿਹੜਾ ਆ ਪਾਣੀ ਆਪਾਂ ਟੱਬ ਵਿੱਚ ਪਾ ਕੇ ਰੱਖੀਏ। ਇੱਕ ਇੱਕ ਜਿਹੜੀ ਜਿੱਦਾਂ ਕਹਿੰਦੇ ਉਹਨਾਂ ਬੂੰਦ ਬਹੁਤ ਕੀਮਤੀ ਆ। ਸੋ ਸਾਰੇ ਸਰੋਤੇ ਜਿੰਨੇ ਵੀ ਸੁਣਦੇ ਨੇ, ਸੋ ਇਸ ਨੂੰ ਮਾੜਾ ਜਿਹਾ ਆਪਾਂ ਧਿਆਨ ਦੇਣਾ ਜੀ, ਇੱਕ ਦੂਜੇ ਨੂੰ ਪਹੁੰਚਾਉਣਾ ਮੈਸੇਜ। ਇੱਕ ਜਾਂਦਾ ਜਾਂਦਾ ਰਿਡਲ ਪਦਮਾ, ਦੋ ਮੂੰਹਾਂ ਵਾਲਾ ਭਾਈ ਆਇਆ, ਕਿੰਨੇ ਲੋਕਾਂ ਨੂੰ ਨਾਲ ਲੈ ਆਇਆ? ਇਹਦਾ ਆਂਸਰ ਤੁਸੀਂ ਦੇਣਾ ਜੀ ਮੈਨੂੰ, ਮੈਂ ਮੈਸੇਜ ਵਿੱਚ ਉਹਦਾ ਲੈ ਕੇ ਭੇਜ ਦਿੰਦਾ ਜਰਕ ਤੱਕ, ਠੀਕ ਆ ਜੀ? ਥੈਂਕਸ।
0: ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਭੇਜਣ ਵਾਸਤੇ। ਇੱਕ ਤਾਂ ਸਾਡੇ ਦੋਸਤ ਨੇ ਕਿਹਾ ਕਿ ਪਾਣੀ ਘੱਟ ਤੋਂ ਘੱਟ ਸਾਨੂੰ ਸਾਰਿਆਂ ਨੂੰ ਵੇਸਟ ਕਰਨਾ ਚਾਹੀਦਾ ਹੈ, ਕਿਉਂਕਿ ਪਾਣੀ ਇੰਨਾ ਜ਼ਿਆਦਾ ਕੀਮਤੀ ਹੈ। ਤੁਸੀਂ ਆਪ ਸੋਚੋ ਕਿ ਪਾਣੀ ਤੋਂ ਬਿਨਾਂ ਸਾਡੀ ਜ਼ਿੰਦਗੀ ਬਿਲਕੁਲ ਵੀ ਪੋਸੀਬਲ ਨਹੀਂ ਹੈ। ਸਾਨੂੰ ਸਾਰਿਆਂ ਨੂੰ ਇਹ ਖਿਆਲ ਰੱਖਣਾ ਚਾਹੀਦਾ, ਜੇ ਸਾਡੇ ਘਰ ਦੇ ਵਿੱਚ ਕੋਈ ਇੱਦਾਂ ਦੀ ਟੈਪ ਹੈ ਜੇ ਟੁੱਟੀ ਹੈ ਜਿਹੜੀ ਖਰਾਬ ਹੋ ਗਈ ਹੈ, ਉਸਦੀ ਜਲਦੀ ਤੋਂ ਜਲਦੀ ਮੁਰੰਮਤ ਸਾਨੂੰ ਕਰਵਾਉਣੀ ਚਾਹੀਦੀ ਹੈ, ਅਤੇ ਬੇਵਜ੍ਹਾ ਸਾਨੂੰ ਪਾਣੀ ਵੇਸਟ ਨਹੀਂ ਕਰਨਾ ਚਾਹੀਦਾ ਬਿਲਕੁਲ ਵੀ। ਜਿੰਨਾ ਸਾਨੂੰ ਯੂਜ਼ ਕਰਨਾ ਉਤਨਾ ਆਪਾਂ ਬਕਟ ਦੇ ਵਿੱਚ ਜਾਂ ਫਿਰ ਕਿਸੇ ਡੱਬੇ ਦੇ ਵਿੱਚ ਪਾ ਕੇ ਯੂਜ਼ ਕਰ ਸਕਦੇ ਹਾਂ। ਅਤੇ ਨਾਲ ਹੀ ਜਿਹੜੀ ਇਹਨਾਂ ਨੇ ਰਿਡਲ ਪਾਈ ਹੈ ਸਾਨੂੰ, ਉਹਨਾਂ ਦਾ ਉਸਦਾ ਜਵਾਬ ਤੁਸੀਂ ਸਾਰਿਆਂ ਨੇ ਦੇਣਾ। ਅਗਲਾ ਜੀ ਸਾਨੂੰ ਮੈਸੇਜ ਆਇਆ ਹੈ, ਅਮਰਜੀਤ ਜੱਸਲ ਜੀ ਨੇ ਸਾਨੂੰ ਮੈਸੇਜ ਭੇਜਿਆ ਹੈ, ਅਤੇ ਜਨਾਬ ਲਿਖਦੇ ਨੇ, ਸਭ ਕੁਝ ਸਿੱਖ ਲੈਣਾ ਹੀ ਸਿੱਖਿਆ ਨਹੀਂ ਹੈ, ਬਹੁਤ ਕੁਝ ਨਜ਼ਰ ਅੰਦਾਜ਼ ਕਰਨਾ ਵੀ ਸਿੱਖਿਆ ਹੈ। ਬਿਲਕੁਲ ਸਹੀ ਗੱਲ ਹੈ, ਕਈ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਅਜਿਹੀਆਂ ਜਿਹੜੀਆਂ ਚੀਜ਼ਾਂ ਨੇ ਅਸੀਂ ਨਾਲ ਲੈ ਕੇ ਬੈਠੇ ਹੁੰਦੇ ਹਾਂ, ਉਸਨੂੰ ਨਜ਼ਰ ਅੰਦਾਜ਼ ਨਹੀਂ ਕਰਦੇ, ਜਿਸ ਕਰਕੇ ਸਾਡਾ ਜਿਹੜਾ ਮੈਂਟਲ ਪੀਸ ਹੈ ਉਹ ਕਿਤੇ ਨਾ ਕਿਤੇ ਖਰਾਬ ਹੋ ਜਾਂਦਾ ਹੈ। ਅਤੇ ਉਹ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਜਿਨ੍ਹਾਂ ਨੂੰ ਆਪਾਂ ਨਜ਼ਰ ਅੰਦਾਜ਼ ਕਰਕੇ ਆਪਣਾ ਮੈਂਟਲ ਪੀਸ ਬਚਾ ਸਕਦੇ ਹਾਂ, ਆਪਣੀ ਜਿਹੜੀ ਸਿਹਤ ਹੈਗੀ ਉਸਨੂੰ ਚੰਗੀ ਰੱਖ ਸਕਦੇ ਹਾਂ, ਅਤੇ ਸਾਨੂੰ ਇਹ ਆਪਣੇ ਵਾਸਤੇ ਕਰਨਾ ਚਾਹੀਦਾ। ਅਗਲਾ ਜੀ ਸਾਨੂੰ ਮੈਸੇਜ ਆਇਆ, ਸੁਖਦੇਵ ਸਿੰਘ, ਨਰਿੰਦਰ ਕੌਰ, ਸੰਨੀ, ਮਨੀ, ਕਾਕਾ ਬਿੱਟੂ ਲਾਡੀ, ਮਾਸਟਰ ਮੋਹਨ, ਜਨਕ ਨਗਰ ਜਲੰਧਰ ਤੋਂ। ਜਨਾਬ ਨੇ ਲਿਖਿਆ, ਜੀਵਨ ਮੇਂ ਹਰ ਚੀਜ਼ ਤੇਜ਼ ਦੌੜਨੇ ਸੇ ਨਹੀਂ ਮਿਲਤੀ, ਕੁਛ ਅਨਮੋਲ ਚੀਜ਼ੇ ਠਹਿਰ ਕਰ ਵੀ ਹਾਸਿਲ ਹੋਤੀ ਹੈ, ਜੈਸੇ ਸੁੱਖ, ਸ਼ਾਂਤੀ ਔਰ ਸਕੂਨ। ਬਿਲਕੁਲ ਸਹੀ ਗੱਲ ਹੈ, ਅਸੀਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਅੱਜ ਕੱਲ੍ਹ ਦੌੜਦੇ ਹੀ ਰਹਿੰਦੇ ਹਾਂ। ਅਸੀਂ ਸਕੂਲ ਦੇ ਵਾਸਤੇ ਦੌੜਦੇ ਹਾਂ, ਆਪਾਂ ਜੋਬ ਦੇ ਵਾਸਤੇ ਦੌੜਦੇ ਹਾਂ, ਕੁਝ ਹਾਸਿਲ ਕਰਨ ਵਾਸਤੇ ਦੌੜਦੇ ਹਾਂ। ਇਸ ਦੌੜ ਦੇ ਵਿੱਚ ਕਈ ਚੀਜ਼ਾਂ ਇੱਦਾਂ ਦੀਆਂ ਨੇ ਜਿਨ੍ਹਾਂ ਨੂੰ ਆਪਾਂ ਪਿੱਛੇ ਛੱਡ ਆਏ ਹਾਂ, ਉਹ ਅਨਮੋਲ ਚੀਜ਼ਾਂ ਨੇ, ਸਾਡਾ ਸੁੱਖ, ਸਾਡੀ ਸ਼ਾਂਤੀ, ਸਾਡਾ ਸਕੂਨ। ਜਦੋਂ ਅਸੀਂ ਇਕੱਲੇ ਬੈਠਦੇ ਹਾਂ ਜਾਂ ਆਪਣੇ ਆਪ ਨੂੰ ਟਾਈਮ ਦਿੰਦੇ ਹਾਂ, ਆਪਣੇ ਪਰਿਵਾਰ ਨੂੰ ਟਾਈਮ ਦਿੰਦੇ ਹਾਂ, ਸਾਨੂੰ ਪਤਾ ਲੱਗਦਾ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਿੰਨੀਆਂ ਅਨਮੋਲ ਨੇ। ਬਹੁਤ ਬਹੁਤ ਧੰਨਵਾਦ ਸੁਖਦੇਵ ਜੀ ਸਾਨੂੰ ਮੈਸੇਜ ਭੇਜਣ ਵਾਸਤੇ ਸਾਡੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ। ਅਗਲਾ ਜੀ ਸਾਨੂੰ ਮੈਸੇਜ ਆਇਆ ਹੈ, ਰਾਮਜੀਤ ਕੰਗੂੜਾ ਬਠਿੰਡਾ ਤੋਂ, ਅਤੇ ਇਹਨਾਂ ਨੇ ਲਿਖਿਆ ਹੈ, ਜਦੋਂ ਤੱਕ ਕਿਸੇ

ਕਿਸੇ ਗੱਲ ਦੀ ਪੂਰੀ ਜਾਣਕਾਰੀ ਨਾ ਹੋਵੇ ਤਾਂ ਚੁੱਪ ਰਹਿਣਾ ਹੀ ਬਿਹਤਰ ਹੈ, ਕਿਉਂਕਿ ਅਧੂਰਾ ਸੱਚ ਪੂਰੇ ਝੂਠ ਤੋਂ ਵੀ ਕਈ ਗੁਣਾ ਵੱਧ ਖਤਰਨਾਕ ਹੋ ਸਕਦਾ ਹੈ। ਬਿਲਕੁਲ ਸਹੀ ਗੱਲ ਹੈ। ਕਈ ਵਾਰ ਆਪਾਂ ਦੇਖਦੇ ਹਾਂ ਘਰ ਦੇ ਵਿੱਚ ਵੀ ਜਾਂ ਬਾਹਰ ਜਦੋਂ ਦੋ ਜਿਹੜੇ ਨੇ ਪਰਸਨ ਲੜ ਰਹੇ ਹੁੰਦੇ ਨੇ ਜਾਂ ਫਿਰ ਦੋ ਗਰੁੱਪ ਦੇ ਵਿੱਚ ਲੜਾਈ ਹੁੰਦੀ ਹੈ, ਸਾਨੂੰ ਉਹਨਾਂ ਦਾ ਰੀਜ਼ਨ ਨਹੀਂ ਪਤਾ, ਲੇਕਿਨ ਆਪਾਂ ਵਿੱਚ ਜਾ ਕੇ ਆਪਣੀ ਜਿਹੜੀ ਚੋਂਚ ਹੈਗੀ ਉਹ ਜ਼ਰੂਰ ਅੜਾਉਂਦੇ ਨੇ, ਅਸੀਂ ਜ਼ਰੂਰ ਉਹਨਾਂ ਨੂੰ ਸਲਾਹ ਮਸ਼ਵਰਾ ਦਿੰਦੇ ਨੇ, ਲੇਕਿਨ ਉਸ ਤੋਂ ਕੀ ਹੁੰਦਾ ਹੋਰ ਜ਼ਿਆਦਾ ਜਿਹੜੀ ਹੈਗੀ ਹੈ ਉਹ ਬਹਿਸ ਜਾਂ ਆਰਗੂਮੈਂਟ ਵੱਧ ਜਾਂਦੀ ਹੈ। ਸਾਨੂੰ ਆਰਾਮ ਦੇ ਨਾਲ ਦੋਵੇਂ ਧਿਰਾਂ ਦਾ ਜਿਹੜਾ ਹੈਗਾ ਸੱਚ ਜਿਹੜਾ ਜਾਂ ਝੂਠ ਹੈਗਾ ਉਹ ਸੁਣ ਕੇ ਉਸ ਤੋਂ ਬਾਅਦ ਕੋਈ ਫੈਸਲਾ ਲੈਣਾ ਚਾਹੀਦਾ ਹੈ ਹਮੇਸ਼ਾ। ਸਾਡੇ ਦੋਸਤਾਂ ਦੇ ਬਹੁਤ ਘੱਟ ਮੈਸੇਜ ਆ ਰਹੇ ਨੇ, ਮੈਨੂੰ ਲੱਗਦਾ ਜਾਂ ਤਾਂ ਸਵੇਰੇ ਹਜੇ ਤੱਕ ਉਹ ਉੱਠੇ ਨਹੀਂ, ਉਹਨਾਂ ਦੀ ਸਵੇਰ ਨਹੀਂ ਹੋਈ, ਜਾਂ ਫਿਰ ਹਜੇ ਤੱਕ ਉਹ ਬ੍ਰੇਕਫਾਸਟ ਕਰ ਰਹੇ ਨੇ। ਦੋਸਤੋ, ਤੁਸੀਂ ਸਾਨੂੰ ਕੋਈ ਇੱਦਾਂ ਦਾ ਟੈਲੈਂਟ ਤੁਹਾਡਾ ਜਾਂ ਹੁਨਰ ਹੈ, ਤੁਹਾਡੀ ਕੋਈ ਓਲਡ ਮੈਮਰੀਜ਼ ਹੈ ਪੰਜਾਬੀ ਕਲਚਰ ਦੇ ਰਿਲੇਟਿਡ, ਕੋਈ ਇੱਦਾਂ ਦੀ ਇਨਫੋਰਮੇਸ਼ਨ

0: ਘੱਟ ਮੈਸੇਜ ਆ ਰਹੇ ਨੇ ਮੈਨੂੰ ਲੱਗਦਾ, ਜਾਂ ਤਾਂ ਸਵੇਰੇ ਹਜੇ ਤੱਕ ਉਹ ਉੱਠੇ ਨਹੀਂ, ਉਹਨਾਂ ਦੀ ਸਵੇਰ ਨਹੀਂ ਹੋਈ, ਜਾਂ ਫਿਰ ਹਜੇ ਤੱਕ ਉਹ ਬ੍ਰੇਕਫਾਸਟ ਕਰ ਰਹੇ ਨੇ। ਦੋਸਤੋ, ਤੁਸੀਂ ਸਾਨੂੰ ਕੋਈ ਇੱਦਾਂ ਦਾ ਟੈਲੈਂਟ ਤੁਹਾਡਾ ਜਾਂ ਹੁਨਰ ਹੈ, ਤੁਹਾਡੀ ਕੋਈ ਓਲਡ ਮੈਮਰੀਜ਼ ਹੈ ਪੰਜਾਬੀ ਕਲਚਰ ਦੇ ਰਿਲੇਟਿਡ, ਕੋਈ ਇੱਦਾਂ ਦੀ ਇਨਫੋਰਮੇਸ਼ਨ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਤੁਸੀਂ ਸਾਂਝਾ ਕਰ ਸਕਦੇ ਹੋ, ਕੋਈ ਇੱਦਾਂ ਦਾ ਜੋਕ ਹੈ ਤੁਸੀਂ ਉਹ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਪੰਜਾਬੀ ਕਲਚਰ ਦੇ ਰਿਲੇਟਿਡ, ਕੋਈ ਵੀ ਇੱਦਾਂ ਦੀ ਗੱਲ, ਖੂਬਸੂਰਤ ਗੱਲ ਜਿਹੜੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਔਨ ਏਅਰ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਤਾਂ ਮੋਸਟ ਵੈਲਕਮ ਹੈ। ਤੁਸੀਂ ਸਾਰੇ ਸਾਨੂੰ ਮੈਸੇਜ ਕਰ ਸਕਦੇ ਹੋ ਸਾਡੇ ਵਟਸਐਪ ਨੰਬਰ 'ਤੇ। ਮੈਂ ਵਾਰ ਤਾਂ ਕਰਕੇ ਰਿਪੀਟ ਕਰ ਰਹੀ ਹਾਂ, ਜਿਹੜੇ ਦੋਸਤ ਹੁਣ ਪ੍ਰੋਗਰਾਮ ਸੁਣ ਰਹੇ ਨੇ ਉਹਨਾਂ ਨੂੰ ਵੀ ਪਤਾ ਲੱਗੇ ਕਿ ਕਿੱਥੇ ਤੁਸੀਂ ਸਾਨੂੰ ਮੈਸੇਜ ਕਰਨਾ। ਆਪਣਾ ਨਾਮ ਜ਼ਰੂਰ ਮੈਂਸ਼ਨ ਕਰਨਾ, ਅਤੇ ਛੋਟੇ ਛੋਟੇ ਜਿਹੜੇ ਮੈਸੇਜਿਸ ਹੁੰਦੇ ਨੇ ਨਾ, ਹਾਏ ਹੈਲੋ ਦੇ ਜਾਂ ਸਿਰਫ ਗੁੱਡ ਮੋਰਨਿੰਗ ਦੇ, ਉਹ ਮੈਸੇਜਿਸ ਤੁਸੀਂ ਸਾਨੂੰ ਨਹੀਂ ਕਰਨੇ। ਸਾਡਾ ਮੋਟਿਵ ਇਹ ਹੁੰਦਾ ਹੈ ਕਿ ਤੁਸੀਂ ਸੋਹਣੇ ਸੋਹਣੇ ਜਿਹੜੇ ਵਿਚਾਰ ਨੇ ਉਹ ਸਾਡੇ ਨਾਲ ਲੈ ਕੇ ਜੁੜੋ, ਜਿਹੜੇ ਔਨ ਏਅਰ ਅਸੀਂ ਪੜ੍ਹ ਕੇ ਦੂਜੇ ਦੋਸਤਾਂ ਨੂੰ ਵੀ ਸੁਣਾਈਏ ਕਿ ਹਾਂ ਸਾਡੇ ਜਿਹੜੇ ਦੋਸਤ ਨੇ ਉਹ ਕਿੰਨੇ ਖੂਬਸੂਰਤ ਵਿਚਾਰ ਰੱਖਦੇ ਨੇ। ਅਗਲਾ ਜੀ, ਸਾਨੂੰ ਵੋਇਸ ਨੋਟ ਆਇਆ ਹੈ ਇੱਕ ਹੋਰ।
1: ਹੈਲੋ ਦੋਸਤੋ, ਦਿਲ ਆਪਣਾ ਪੰਜਾਬੀ ਮੈਡਮ ਜੀ, ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਮੈਂ ਜੇ ਐਸ ਮਸਤਾਨੀ ਜਲੰਧਰ ਤੋਂ ਇੱਕ ਗੀਤ ਦੀਆਂ ਦੋ ਲਾਈਨਾਂ ਲੈ ਕੇ ਹਾਜ਼ਰ ਹੋਇਆ, ਜਿਹੜਾ ਕਬੂਲ ਕਰਨਾ ਜੀ। ਸੋਚਦਾ ਹਾਂ ਹੋਰ ਕਿੰਨੀ ਦੇਰ ਹਰੇ ਰਹਿਣਗੇ, ਟੁੱਟੇ ਜੋ ਪੱਤੇ ਟਾਹਣੀਆਂ ਤੋਂ ਪਰੇ ਰਹਿਣਗੇ, ਵਾਤਾਵਰਨ ਕਰਨਗੇ ਖਰਾਬ ਜੋ ਪਰਾਲੀਆਂ ਸਾੜਦੇ ਰਹਿਣਗੇ, ਪਰਦੇਸੀ ਹੋ ਜਾਣਗੇ ਪੱਤੇ ਜੋ ਝੜਦੇ ਰਹਿਣਗੇ, ਚੁੱਕ ਹਵਾ ਉਹਨਾਂ ਨੂੰ ਖੇਤੋਂ ਬਾਹਰ ਕੱਢੇਗੀ, ਲੋਕ ਉਹਨਾਂ ਨੂੰ ਪਰਦੇਸੀ ਹੀ ਕਹਿਣਗੇ, ਲੋਕ ਉਹਨਾਂ ਨੂੰ ਪਰਦੇਸੀ ਹੀ ਕਹਿਣਗੇ।

0: ਦੁਬਾਰਾ ਆਸਾਨੀ ਮੜਕ ਚੱਲਣੀ। ਥੈਂਕ ਯੂ, ਧੰਨਵਾਦ ਜੀ।
1: ਬਹੁਤ ਬਹੁਤ ਧੰਨਵਾਦ ਜੀ ਐਸ ਮੁਲਤਾਨੀ ਜੀ ਸਾਨੂੰ ਮੈਸੇਜ ਭੇਜਣ ਵਾਸਤੇ। ਬਹੁਤ ਸੋਹਣੇ ਅੰਦਾਜ਼ ਦੇ ਨਾਲ ਤੁਸੀਂ ਇਹ ਜਿਹੜਾ ਗੀਤ ਹੈ ਸਾਡੇ ਨਾਲ ਸਾਂਝਾ ਕੀਤਾ ਹੈ। ਦੇਖੋ ਦੋਸਤੋ, ਇਹਨਾਂ ਨੇ ਤਾਂ ਆਪਣਾ ਜਿਹੜਾ ਹੁਨਰ ਹੈ ਜਾਂ ਟੈਲੈਂਟ ਹੈ ਉਹ ਸਾਡੇ ਨਾਲ ਸਾਂਝਾ ਕਰ ਦਿੱਤਾ ਹੈ, ਸਾਨੂੰ ਸੁਣਾ ਕੇ ਇੰਨੀ ਖੂਬਸੂਰਤ ਆਵਾਜ਼ ਦੇ ਵਿੱਚ, ਅੰਦਾਜ਼ ਦੇ ਵਿੱਚ ਗੀਤ। ਤੁਸੀਂ ਵੀ ਇੱਦਾਂ ਹੀ ਜੇ ਤੁਹਾਨੂੰ ਸ਼ੌਂਕ ਹੈ ਗਾਉਣ ਦਾ, ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਕੋਈ ਵੀ ਪੰਜਾਬੀ ਗੀਤ, ਫੋਕ ਸੌਂਗ ਜਿਹੜਾ ਤੁਹਾਨੂੰ ਪਸੰਦ ਹੈ, ਆਪਣੀ ਆਵਾਜ਼ ਦੇ ਰਾਹੀਂ ਤੁਸੀਂ 2 ਕੁ ਮਿੰਟ ਦਾ ਜਾਂ 2.5 ਕੁ ਮਿੰਟ ਦਾ ਇੱਕ ਵੋਇਸ ਨੋਟ ਸਾਡੇ ਨਾਲ ਸਾਂਝਾ ਕਰ ਸਕਦੇ ਹੋ।

ਸਾਡੇ ਦੋਸਤਾਂ ਦੇ ਸਾਨੂੰ ਬਹੁਤ ਸਾਰੇ ਮੈਸੇਜਿਸ ਆ ਗਏ ਨੇ ਅਤੇ ਲਓ ਜੀ ਅਗਲਾ ਸਾਨੂੰ ਵੋਇਸ ਨੋਟ ਆਇਆ ਹੈ। ਵੈਸੇ ਤਾਂ ਇਹਨਾਂ ਨੇ 5 ਮਿੰਟ ਦਾ ਭੇਜਿਆ, ਦੇਖਦੇ ਇੰਨੀ ਵੱਡੀ ਕਿਹੜੀ ਗੱਲ ਇਹਨਾਂ ਨੇ ਸਾਡੇ ਨਾਲ ਸਾਂਝਾ ਕੀਤੀ ਹੈ।

0: ਹੈਂ ਹਜੇ ਤੱਕ ਬੋਲੇ ਹੀ ਨਹੀਂ।
1: ਅੱਜ ਕੋਈ 50-45 ਸਾਲ ਪਹਿਲਾਂ ਦੀ ਗੱਲ ਕਰਨ ਲੱਗੇ ਆ, ਬੀਰਬਾਲ ਸਾਹਿਬ ਨੇ ਲਿਖੀ
0: ਜੀ।
1: ਉਦੋਂ ਆ ਸਾਧਨ ਘੱਟ ਹੁੰਦੇ ਸੀ, ਕਾਰਾਂ ਮੋਟਰਸਾਈਕਲ ਤੇ ਸਾਈਕਲ ਹੀ, ਉਹ ਵੀ ਵਿਰਲੇ ਵਿਰਲੇ ਹੁੰਦੇ ਸਨ ਪਿੰਡਾਂ ਨੂੰ ਜਾਣ ਨੂੰ, ਤਾਂ ਕਿ ਘੋੜੇ ਚੱਲਦੇ ਹੁੰਦੇ ਸੀ। ਉਦੋਂ ਆ ਗੈਸ ਵੀ ਨਹੀਂ ਸੀ ਹੁੰਦੇ,
0: ਬਿਲਕੁਲ
1: ਸਟੋਪ ਹੁੰਦੇ ਸੀ। ਉਸ ਸਮੇਂ ਦੋ ਗੁਪਤਾਂ ਦਾ ਰਿਵਾਜ਼ ਪਿਆ ਸੀ ਕਿ ਬੀਬੀ ਨੇ ਛੋਟੀ ਜਿਹੀ ਗੁੱਡੀ ਦੇ ਦੋ ਗੁੱਤਾਂ ਕਰ ਦੇਣੀਆਂ, ਕਿ ਗੁੱਤਾਂ ਕਰਕੇ ਭੱਜੇ ਵਿਹੜੇ 'ਚ ਭੱਜੀ ਫਿਰਨਾ, ਸੋਹਣੀ ਲੱਗਣੀ। ਉਹਨੂੰ ਵੇਖ ਕੇ ਨੌਜਵਾਨ ਕੁੜੀਆਂ ਨੇ ਦੋ ਗੁੱਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਨੌਜਵਾਨ ਕੁੜੀਆਂ ਨੂੰ ਵੇਖ ਕੇ 60-70 ਸਾਲ ਦੀਆਂ ਬੀਬੀਆਂ ਨੇ ਵੀ ਗੁੱਤਾਂ ਸ਼ੁਰੂ ਕਰ ਦਿੱਤੀਆਂ, ਦੋ ਕਰਨੀਆਂ। ਹੁਣ ਗੀਤ ਮੈਂ ਪੇਸ਼ ਕਰਦਾ ਤੇ ਗੁੱਤਾਂ ਦੇ ਗੁੜ ਤੇ ਔਗਣ ਤੁਸੀਂ ਵੇਖਣੇ ਧਿਆਨ ਦੇਣਾ ਜੀ।

ਦੇ ਜੁਗੋਣੇ ਮੈਂ ਸੁਣਾਵਾ ਲਵੋ ਸੋਹਣੇ ਗੱਲਾਂ ਲਿਖਾ ਟੂਣ ਟੂਣੇ ਛੰਦ ਭਰਾ ਇੱਕੋ ਜਿਹਾ ਉਹ ਰਹਿੰਦਾ ਪਾਰ ਸੌਣ ਨੂੰ ਗੁੱਤਾ ਦਾ ਇੱਕੋ ਜਿਹਾ ਉਹ ਰਹਿੰਦਾ ਪਾਰ ਸੌਣ ਨੂੰ ਗੁੱਤਾ ਦਾ ਇੱਕੋ ਜਿਹਾ ਅਸੀਂ ਗਏ ਇੱਕ ਕਰੇ ਬੀਬੀ ਚਾਹ ਚੱਚ ਤਰੇ ਜਦੋਂ ਅੱਗ ਗਾਲੂ ਕਰੇ ਚਾਲੂ ਵਾਲਾ ਆ ਗਿਆ ਉਹ ਫੜ ਕੇ ਪਤੀਲਾ ਗੁੱਤ ਨਾਲ ਲਾ ਰਿਹਾ ਉਹ ਫੜ ਕੇ ਪਤੀਲਾ ਗੁੱਤ ਨਾਲ ਲਾ ਰਿਹਾ ਬੀਬੀ ਸੀ ਜਵਾਨ ਬੜੀ ਉਹ ਸੀ ਗੁੱਤਾ ਗੁੱਟ ਕਰੀ ਪਿੱਛੇ ਸਾਈਕਲ ਤੇ ਚੜੀ ਉਹ ਸੀ ਪੱਬ ਦੇ ਬੜੇ ਉਹ ਅਸੀਂ ਪਿੱਛੇ ਆਉਂਦੇ ਸੀਗੇ ਤਾਂਗੇ ਤੇ ਚੜੇ ਉਹ ਅਸੀਂ ਪਿੱਛੇ ਆਉਂਦੇ ਸੀਗੇ ਤਾਂਗੇ ਤੇ ਚੜੇ ਵੇਖ ਬੈਠੀ ਸੀ ਪੁਮਾ ਕੇ ਫਸੀ ਤਾਰਾ ਵਿੱਚ ਆ ਕੇ ਵੇਖ ਬੈਠੀ ਸੀ ਪੁਆ ਕੇ ਫਸੀ ਤਾਰਾ ਵਿੱਚ ਆ ਕੇ ਜਦੋਂ ਵੇਖੇ ਸੀ ਨੂੰ ਆ ਕੇ ਆਈ ਸਾਈਕਲ ਉੱਤਾਂ ਦੀ ਉਹ ਲੱਗ ਗਈ ਬਰੇਕ ਸਾਈਕਲ ਨੂੰ ਗੁੱਤਾਂ ਦੀ ਉਹ ਲੱਗ ਗਈ ਬਰੇਕ ਸਾਈਕਲ ਨੂੰ ਗੁੱਤਾਂ ਦੀ ਬੀਬੀ ਪਈ ਸੀ ਮੁੱਢੀ ਗੁੱਤ ਨਿਕਲੇ ਨਾ ਕੱਢੀ ਫੇਰ ਚਾਕੂ ਨਾਲ ਵੱਡੀ ਮਾਰ ਗਈ ਨਕੰਮੀ ਜੀ ਉਹ ਇੱਕ ਗੁੱਤ ਛੋਟੀ ਇੱਕ ਹੋ ਗਈ ਲੰਮੀ ਜੀ ਉਹ ਇੱਕ ਗੁੱਤ ਛੋਟੀ ਇੱਕ ਹੋ ਗਈ ਲੰਮੀ ਜੀ।

0: ਘਰ ਗਈ, ਆਇਆ ਬੁਰੀਆਂ ਸੀ ਕਈ, ਉਹਦੀ ਚਾਚੀ ਪੁੱਛ ਰਹੀ ਗੁੱਤ ਕਿਨੇ ਵੱਢਤੀ, ਨਿੱਕਾ ਤੋਂ ਗੁੱਤ ਵੱਢੀ ਕੇ ਪਤੀ ਨੇ ਕੱਢਤੀ, ਨਿੱਕਾ ਤੋਂ ਗੁੱਤ ਵੱਢੀ ਕੇ ਪਤੀ ਨੇ ਕੱਢਤੀ। ਬੀਬੀ ਬੋਲੀ ਹੋ ਕੇ ਕੱਚੀ, ਮੈਂ ਤਾਂ ਮਸਾਂ ਅੱਜ ਬੱਚੀ, ਚਾਚੀ ਗੱਲ ਦੱਸਾਂ ਸੱਚੀ ਅਕਲ ਖਾਨੋ ਨੱਸ ਗਈ, ਹਾਏ ਮੇਰੀ ਗੁੱਤ ਤਾਰਾ ਜੇ ਵਿਚਾਰੇ ਫਸ ਗਈ, ਉਹ ਮੇਰੀ ਗੁੱਤ ਤਾਰਾ ਜੇ ਵਿਚਾਰੇ ਫਸ ਗਈ। ਮੇਰੀ ਕਿਸਮਤ ਮਾੜੀ, ਬਹਿ ਗਈ ਸਾਈਕਲ ਦੇ ਪਛਾੜੀ, ਨੌਕਰ ਚਾਕ ਬੈਠੀ ਗਾੜੀ, ਆਈ ਸਾਈਕਲ ਉੱਤਾਂ ਦੀ, ਉਹ ਲੱਗ ਗਈ ਬਰੇਕ ਸਾਈਕਲ ਨੂੰ ਗੁੱਤਾਂ ਦੀ, ਉਹ ਲੱਗ ਗਈ ਬਰੇਕ ਸਾਈਕਲ ਨੂੰ ਗੁੱਤਾਂ ਦੀ। ਉੱਥੇ ਬੰਦੇ ਸੀ ਅਨੇਕ, ਵੇਖ ਹੱਸਣ ਹਰੇਕ, ਲੱਗ ਗੁੱਤਾਂ ਦੀ ਬਰੇਕ ਸਾਈਕਲ ਖਲੋ ਗਿਆ, ਹਾਏ ਮਾਈ ਮੇਰਾ ਵੇਖ ਕੇ ਹੈਰਾਨ ਹੋ ਗਿਆ, ਆ ਪੁੰਡੂ ਜਿਹਾ ਵੇਖ ਕੇ ਹੈਰਾਨ ਹੋ ਗਿਆ। ਲੋਕ ਟਿੱਚਰਾਂ ਕਰਨ ਇੱਕ ਚੱਕ ਦੋ ਤਰਨ, ਮੇਰਾ ਹੋ ਗਿਆ ਮਰਨ ਨਾ ਉੱਠ ਕੇ ਖਲੋਵਾਂ ਮੈਂ, ਹਾਏ ਨਿੱਕੀ ਗੁੱਤ ਵੱਲੀ ਵੇਖ ਵੇਖ ਰੋਵਾਂ ਮੈਂ, ਉਹ ਛੋਟੀ ਗੁੱਤ ਵੱਲੀ ਵੇਖ ਵੇਖ ਰੋਵਾਂ ਮੈਂ। ਬਾਹਰ ਸੰਗ ਦੀ ਨਾ ਜਾਵਾਂ ਕਿਸੇ ਨੇੜੇ ਨੇੜੇ ਨਾਵਾਂ, ਕੰਗੀ ਵਾਲਾ ਨੂੰ ਨਾ ਲਾਵਾਂ ਜਾਂ ਕਬਰ ਚਾਚੀਏ, ਉਹ ਗੁੱਤ ਕਦੋਂ ਹੋਊ ਕਿ ਬਰਾਬਰ ਚਾਚੀਏ, ਉਹ ਗੁੱਤ ਕਦੋਂ ਹੋਊ ਕਿ ਬਰਾਬਰ ਚਾਚੀਏ। ਵੀਰ ਬਾਲ ਲਿਖੇ ਛੰਦ ਹੋਵੇ ਤੁਰ ਨਾ ਜੋ ਬੰਦ, ਜਦੋਂ ਗੁੱਸਾ ਕਰੋ ਬੰਦ ਸਾਈਕਲ ਤੇ ਪੈਣਾ ਨਾ, ਉਹ ਮਰ ਗਈ ਜੇ ਫੇਰ ਮਰ ਗਈ ਜੇ ਕੋਈ ਫੇਰ ਸਾਨੂੰ ਕਹਿਣਾ ਨਾ, ਉਹ ਮਰ ਗਈ ਜੇ ਕੋਈ ਫੇਰ ਮੈਨੂੰ ਕਹਿਣਾ ਨਾ। ਗੀਰੇ ਜਦ ਹੈ ਪਗਾਉਣੀ ਹੈ ਜ਼ਰੂਰ ਪਿੱਛੇ ਪਾਉਣੀ, ਮੇਰੀ ਗੱਲ ਨਾ ਭਲਾਉਣੀ ਤੁਰ ਨਾ ਨੀ ਸਿੱਖਣਾ, ਉਹ ਜੇਬ ਵਿੱਚ ਚਾਕੂ ਤਾਂ ਜ਼ਰੂਰੀ ਰੱਖਣਾ, ਉਹ ਜੇਬ ਵਿੱਚ ਚਾਕੂ ਤਾਂ ਜ਼ਰੂਰੀ ਰੱਖਣਾ।
1: ਵਾਹ ਜੀ ਵਾਹ, ਇੰਨੇ ਸੋਹਣੇ ਅੰਦਾਜ਼ ਦੇ ਵਿੱਚ ਸਾਜ਼ ਵਜਾ ਕੇ ਇਹਨਾਂ ਨੇ ਜਿਹੜੀ ਇਹ ਗੁੱਤ ਵਾਲੀ ਜਿਹੜੀ ਕਵਿਤਾ ਸਾਡੇ ਨਾਲ ਸਾਂਝਾ ਕੀਤੀ ਹੈ। ਮਜ਼ਾ ਆ ਗਿਆ ਸੁਣ ਕੇ। ਚਾਹ ਦਾ ਪਤੀਲਾ ਵੀ ਗੁੱਤਾਂ ਦੇ ਨਾਲ ਚੱਕ ਲਿਆ, ਅਤੇ ਜਿਹੜੀ ਸਾਈਕਲ ਦੀ ਬ੍ਰੇਕ ਹੈ ਉਹ ਵੀ ਗੁੱਤਾਂ ਦੇ ਨਾਲ ਲਾ ਲਈ। ਮਤਲਬ ਕਾਫੀ ਜ਼ਿਆਦਾ ਫਾਇਦੇ ਨੇ ਵੱਡੇ ਵੱਡੇ ਵਾਲ ਅਤੇ ਉਹਨਾਂ ਦੀ ਗੁੱਤਾਂ ਦੇ। ਅਗਲਾ ਜੀ, ਸਾਨੂੰ ਫਟਾਫਟ ਜਿਹੜੇ ਬਹੁਤ ਸਾਰੇ ਵੋਇਸ ਨੋਟ ਆਏ ਨੇ, ਮੈਸੇਜਿਸ ਆ ਗਏ ਨੇ, ਫਟਾਫਟ ਜਿਹੜੇ ਮੈਸੇਜਿਸ ਹੈ ਤੁਹਾਡੇ ਨਾਲ ਮੈਂ ਸਾਂਝਾ ਕਰਦੀ ਹਾਂ, ਅਤੇ ਵੋਇਸ ਨੋਟ, ਅਗਲਾ ਵੋਇਸ ਨੋਟ ਆਪਾਂ ਸੁਣ ਲੈਂਦੇ ਹਾਂ।
2: सबसे पहले मैडम जी को नमस्कार। मैडम जी का मैं नाम नहीं सुन पाया, क्या है, थोड़ा जल्दी ही के कारण नहीं सुन पाया और प्रोग्राम भी बीच में छोड़ना पड़ेगा आज। और सभी सुनने वाले श्रोताओं को सुशील कुमार पिंड बाकरपुर हरियाणा की प्यार भरी नमस्कार
1: जी।
2: मैडम जी का आज का टॉपिक बहुत ही अच्छा है कि पंजाब का कल्चर, पंजाब की डिशेज, पंजाब के बारे में, पंजाब के बारे में क्या कहें क्या ना कहें, कितना बताएं, जितना भी बता सकते हैं, जितना भी कोई कम है।
1: बिल्कुल।
2: और डिश का, पंजाबियों की डिश के तो कहने क्या। और जो मैडम ने कहा कि पंजाबियों का दिल बड़ा, पंजाबियों का दिल भी बड़ा होता है मैडम जी, और पंजाबियों का खाने की टेबल पे सजी थालियां तो इतनी बड़ी होती है कि खाने वाला ही थक जाता है। थोड़ा टाइम कम होने के कारण डिश का तो मैडम जी सरसों का साग और मक्की रोटी आपने बोला ही है कि तो हर घर में हर चूल्हे पे बनती है। और जिस टाइम चूल्हे पे, अब तो गैस पे बनने लगी पर अभी भी गांव में तो हमारे यहाँ चूल्हा ही चलता है, उसी पे सरसों का साग और मक्की की रोटी, उस चूल्हे के ऊपर पका हुआ खाने का स्वाद ही अलग है। और डिशेज तो मैडम जी इतनी है कि बस कौन सी डिश का नाम नहीं है जो पंजाब में ना बने। मैं इसी के लिए, ज्यादा टाइम आज नहीं है मैडम जी, धन्यवाद करता हूँ, धन्यवाद आपका बहुत बहुत। आपके प्रोग्राम में तो ऐसा लगता है जैसे मान लो कोई OTT पे फिल्म रिलीज हो गई हो, सुनकर बहुत अच्छा लगता है
1: जी। ਸੁਸ਼ੀਲ ਜੀ, ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਕਰਨ ਵਾਸਤੇ, ਭਾਵੇਂ ਤੁਸੀਂ ਥੋੜ੍ਹਾ ਜਿਹਾ ਇੱਕ ਮਿੰਟ ਦਾ, ਡੇਢ ਮਿੰਟ ਦਾ ਹੀ ਮੈਸੇਜ ਕੀਤਾ ਹੈ। ਅਤੇ ਸਹੀ ਗੱਲ ਹੈ ਕਿ ਜਿਹੜਾ ਖਾਣਾ ਹੈ ਪੰਜਾਬ ਦਾ, ਜੇ ਮਹਿਮਾਨ ਨਵਾਜ਼ੀ ਦੀ ਆਪਾਂ ਗੱਲ

0: ਕਰੀਏ ਤਾਂ ਬਹੁਤ ਹੀ ਜ਼ਿਆਦਾ ਵਧੀਆ। ਇੰਨੀਆਂ ਡਿਸ਼ਿਜ਼ ਜਿਹੜੀਆਂ ਨੇ, ਪਕਵਾਨ ਸਾਡੇ ਮੂਹਰੇ ਸਾਡੇ ਸਾਹਮਣੇ ਰੱਖੇ ਜਾਂਦੇ ਨੇ ਕਿ ਆਪਾਂ ਖਾਂਦੇ ਖਾਂਦੇ ਥੱਕ ਜਾਂਦੇ ਨੇ। ਅਤੇ ਤੁਸੀਂ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਆਪਣੀ ਦੋਸਤ ਆਰਜੇ ਸ਼ਾਹੀਨ ਦੇ ਨਾਲ। ਇਸ ਤੋਂ ਪਹਿਲਾਂ ਵੀ ਇੱਕ ਲਿਸਨਰ ਨੇ ਸਾਨੂੰ ਮੈਸੇਜ ਕੀਤਾ ਸੀ, ਵੋਇਸ ਨੋਟ ਸੀ, ਉਹਦੇ ਵਿੱਚ ਉਹਨਾਂ ਨੇ ਮਹਿਕ ਮੈਮ ਦਾ ਜ਼ਿਕਰ ਕੀਤਾ ਸੀ, ਆਰਜੇ ਮਹਿਕ ਦਾ। ਅਤੇ ਅੱਗੇ ਜੀ ਸਾਨੂੰ ਇੱਕ ਵੀਡੀਓ ਆਈ ਹੈ ਜਿਹਦੇ ਵਿੱਚ ਖੇਤਾਂ ਦੇ ਵਿੱਚ ਕੰਮ ਕਰ ਰਹੇ ਨੇ ਦੋਸਤ।
1: ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਭੈਣ ਜੀ। ਅਤੇ ਅਸੀਂ ਵੀ ਖੇਤ ਕੰਮ ਲੱਗੇ ਪਏ ਹਾਂ ਜੀ, ਗਵਾਰੇ 'ਚ ਗੋਡੀ ਕੱਢਦੇ ਹਾਂ ਅਤੇ ਮੌਸਮ ਵੀ ਅੱਜ ਬਹੁਤ ਸੋਹਣਾ ਹੈ ਜੀ। ਜੈ ਜਵਾਨ ਜੈ ਕਿਸਾਨ, ਦਿਲ ਆਪਣਾ ਪੰਜਾਬੀ। ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਰਾਮ ਰਾਮ। ਮੇਰਾ ਜ਼ਿਲ੍ਹਾ ਵੈ ਤਹਿਸੀਲ ਸ਼੍ਰੀ ਗੰਗਾਨਗਰ ਹੈ ਜੀ। ਮੈਂ ਆਪ ਜੀ ਦਾ ਸਾਥੀ ਰਾਧੇ ਰਾਜਸਥਾਨੀ।
0: ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਭੇਜਣ ਵਾਸਤੇ। ਅਗਲਾ ਵੋਇਸ ਨੋਟ ਆਪਾਂ ਫਟਾਫਟ ਸੁਣ ਲੈਂਦੇ ਹਾਂ।
2: ਮੇਰਾ ਜੂਤਾ ਹੈ ਜਾਪਾਨੀ, ਯੇ ਪਤਲੂਨ ਇੰਗਲਿਸ਼ਤਾਨੀ, ਸਰ ਪੇ ਲਾਲ ਟੋਪੀ ਰੂਸੀ, ਫਿਰ ਵੀ ਦਿਲ ਹੈ ਹਿੰਦੁਸਤਾਨੀ। ਮੇਰਾ ਜੂਤਾ ਹੈ ਜਾਪਾਨੀ, ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ, ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ, ਜੈ ਹਿੰਦ ਤੇ ਵੰਦੇ ਮਾਤਰਮ ਆਖਦਾ ਏ। ਅੱਜ ਸਾਡੇ ਰੇਡੀਓ ਰੇਨਬੋ ਐਫ ਐਮ ਦੇ ਵਿਹੜੇ ਦੀ ਰੌਣਕ ਧੀ ਰਾਣੀ ਸ਼ਾਹੀਨ ਨੇ ਵਧਾਈ ਹੋਈ ਏ ਤੇ ਭਗਤੀ ਨਾਲ ਜੋੜਦਿਆਂ ਹੋਇਆ ਭਜਨ ਸੁਣਾਏ, ਜਾਣਕਾਰੀਆਂ ਦੇ ਨਾਲ ਨਾਲ ਅੱਡੀ ਟੱਪੇ ਨੂੰ ਥਿੜਕਣ ਤੇ ਮਜਬੂਰ ਕਰ ਦਿੱਤਾ। ਅੱਜ ਗੱਲ ਕਰਾਂਗਾ ਆਪਣੇ ਦੇਸ਼ ਦੀ ਸੈਨਾ ਬਾਰੇ। ਇਤਵਾਰ ਵਾਲੇ ਦਿਨ ਮੈਂ ਗੱਡੀ ਚਲਾ ਰਿਹਾ ਸੀ ਤੇ ਰੇਡੀਓ ਤੇ 102.7 ਮੈਗਾਹਰਟਜ਼ ਤੇ ਸਾਡੀ ਭਾਰਤੀ ਸੈਨਾ ਦੇ ਕਮਾਂਡਰ ਬੈਠ ਕੇ ਆਪਣੀ ਸੈਨਾ ਬਾਰੇ ਬੜੇ ਵਿਸਤਾਰ ਨਾਲ ਦੱਸਦੇ ਪਏ ਸੀ। ਉਹਨਾਂ ਦੀਆਂ ਗੱਲਾਂ ਸੁਣ ਕੇ ਗਰਵ ਨਾਲ ਸੀਨਾ ਚੌੜਾ ਵੀ ਹੋਇਆ, ਖੂਨ ਚ ਵਾਧਾ ਵੀ ਹੋਇਆ ਤੇ ਭਾਵੁਕ ਵੀ ਹੋ ਗਿਆ। ਇੰਨੀਆਂ ਵਧੀਆ ਵਧੀਆ ਤੇ ਸੱਚੀਆਂ ਗੱਲਾਂ ਦੱਸੀਆਂ ਕਿ ਅਮਰੀਕਾ ਤੱਕ ਵੀ ਸਾਡੀ ਸੈਨਾ ਨੂੰ ਮੰਨ ਗਿਆ ਹੈ ਤੇ ਸੈਨਾ ਦੇ ਬੜੇ ਵੱਡੇ ਅਫਸਰਾਂ ਨੇ ਇਹ ਵੀ ਦੱਸਿਆ ਕਿ ਉਹ ਬਹੁਤ ਸਾਰੇ ਦੇਸ਼ਾਂ ਵਿੱਚ ਆਪਣੇ ਦੇਸ਼ ਦੀ ਨੁਮਾਇੰਦਗੀ ਕਰਕੇ ਵੀ ਆਏ ਨੇ। ਉਹਨਾਂ ਨੇ ਬੜੀ ਖਾਸ ਗੱਲ ਦੱਸੀ ਕਿ ਕਈ ਦੇਸ਼ਾਂ ਦੀਆਂ ਸੈਨਾ ਸਾਡੀ ਸੈਨਾ ਕੋਲੋਂ ਟ੍ਰੇਨਿੰਗ ਲੈਣ ਦੀਆਂ ਇੱਛਾ ਰੱਖਦੀਆਂ ਨੇ, ਜੋ ਸਾਡੇ ਦੇਸ਼ ਵਾਸਤੇ ਬੜੀ ਫਖਰ ਦੀ ਗੱਲ ਹੈ। ਉਹਨਾਂ ਨੇ ਇੱਕ ਹੋਰ ਗੱਲ ਦੱਸੀ ਕਿ ਸਾਡੀ ਸੈਨਾ ਦਾ ਇੱਕੋ ਹੀ ਮੂਲ ਮੰਤਰ ਹੈ ਕਿ ਅਸੀਂ ਕਿਸੇ ਦੀ ਜਗ੍ਹਾ 1 ਇੰਚ ਵੀ ਨਹੀਂ ਲੈਣੀ ਤੇ ਨਾ ਹੀ ਆਪਣੀ 1 ਇੰਚ ਜਗ੍ਹਾ ਛੱਡਣੀ ਹੈ। ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਸਾਡੇ ਆਪਣੇ ਦੇਸ਼ ਦਾ ਬਣਿਆ ਸਮਾਨ ਜੋ ਸੈਨਾ ਨੂੰ ਚਾਹੀਦਾ ਹੁੰਦਾ ਹੈ, ਉਸ ਦੇ ਨਾਲ ਨਾਲ ਸਾਡੀ ਇਕੋਨੋਮੀ ਨੂੰ ਬੜਾ ਫਾਇਦਾ ਮਿਲੇਗਾ। ਕਮਾਂਡਰ ਸਾਹਿਬ ਨੇ ਦੱਸਿਆ ਕਿ ਮੈਂ ਬੜੇ ਫਖਰ ਨਾਲ ਤੇ ਪੂਰੇ ਆਤਮ ਵਿਸ਼ਵਾਸ ਨਾਲ ਕਹਿ ਰਿਹਾ ਹਾਂ ਕਿ ਸਾਡੀ ਸੈਨਾ ਦੇ 3 ਅੰਗ, ਜਲ ਸੈਨਾ, ਥਲ ਸੈਨਾ ਤੇ ਨਭ ਸੈਨਾ, ਪੂਰੀ ਦੁਨੀਆ ਦੀਆਂ ਫੌਜਾਂ ਨਾਲੋਂ ਨੰਬਰ 1 ਹੈਗੇ ਨੇ। ਮੈਨੂੰ ਉਹ ਗੱਲ ਯਾਦ ਆ ਗਈ ਜਦੋਂ ਰਾਕੇਸ਼ ਸ਼ਰਮਾ ਅੰਤਰਿਕਸ਼ ਵਿੱਚ ਗਏ ਤੇ ਟੈਲੀਵਿਜ਼ਨ ਤੇ ਉਸ ਵੇਲੇ ਦੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨਾਲ ਲਾਈਵ ਟੈਲੀਕਾਸਟ ਗੱਲਬਾਤ ਵਿਖਾਈ ਤੇ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਪੁੱਛਿਆ, ਰਾਕੇਸ਼ ਜੀ ਆਪ ਮੁਝੇ ਯੇ ਬਤਾਓ ਕਿ ਆਪਕੋ ਉੱਪਰ ਸੇ ਹਿੰਦੁਸਤਾਨ ਕੈਸਾ ਲਗਤਾ ਹੈ। ਰਾਕੇਸ਼ ਸ਼ਰਮਾ ਜੀ ਬੋਲੇ, ਮੈਂ ਨਿਸੰਕੋਚ ਕਹਿ ਸਕਤਾ ਹੂੰ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ। ਸਾਡਾ ਭਾਰਤ ਦੇਸ਼ ਇੱਕ ਬਹੁਤ ਹੀ ਸੋਹਣਾ, ਸੁੰਦਰ ਤੇ ਖੁਸ਼ਬੂਦਾਰ ਬਗੀਚਾ ਹੈ ਜਿਹੜਾ ਅਲੱਗ ਅਲੱਗ ਧਰਮਾਂ ਦੇ ਫੁੱਲਾਂ ਨਾਲ ਬਣਿਆ ਹੋਇਆ ਹੈ। ਤਾਂ ਹੀ ਤੇ ਮਸ਼ਹੂਰ ਸ਼ਾਇਰ ਇਕਬਾਲ ਜੀ ਨੇ ਦਾ ਲਿਖਿਆ ਹੋਇਆ ਗੀਤ ਅਸੀਂ ਬੋਲਦੇ ਹਾਂ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈ ਇਸਕੀ ਯੇ ਗੁਲਿਸਤਾਨ ਹਮਾਰਾ, ਗੁਰਬਤ ਮੇ ਹੋ ਅਗਰ ਹਮ ਰਹਿਤਾ ਹੈ ਦਿਲ ਵਤਨ ਮੇ, ਸਮਝੋ ਵਹੀ ਹਮੇ ਵੀ ਦਿਲ ਹੈ ਜਹਾਂ ਹਮਾਰਾ, ਮਜ਼ਹਬ ਨਹੀਂ ਸਿਖਾਤਾ ਆਪਸ ਮੇ ਬੈਰ ਰੱਖਣਾ, ਹਿੰਦੀ ਹੈ ਹਮ ਵਤਨ ਹੈ ਹਿੰਦੁਸਤਾਨ ਹਮਾਰਾ, ਵੰਦੇ ਮਾਤਰਮ।
0: ਬਹੁਤ ਬਹੁਤ ਧੰਨਵਾਦ ਉਦੇ ਚੰਦਰ ਜੀ ਸਾਨੂੰ ਮੈਸੇਜ ਕਰਨ ਵਾਸਤੇ। ਬਿਲਕੁਲ ਇਹਨਾਂ ਨੇ ਸਹੀ ਗੱਲ ਕਹੀ ਹੈ ਕਿ ਜਦੋਂ ਅਸੀਂ ਆਪਣੇ ਘਰਾਂ ਵਿੱਚ ਸੁੱਖ ਦੀ ਨੀਂਦ ਸੌਂਦੇ ਹਾਂ ਉਦੋਂ ਸਾਡੀ ਸਰਹੱਦ 'ਤੇ ਕੋਈ ਜਾਗ ਰਿਹਾ ਹੁੰਦਾ, ਉਹ ਹੈ ਸਾਡੀ ਭਾਰਤੀ ਸੈਨਾ, ਜਿਸ ਲਈ ਦੇਸ਼ ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ ਬਾਅਦ ਵਿੱਚ ਆਉਂਦੀ ਹੈ। ਅਗਲਾ ਜੀ ਸਾਨੂੰ ਮੈਸੇਜ ਆਇਆ ਹੈ ਅਭੀਤ ਸਿੰਘ ਫਰੋਮ ਜੰਮੂ ਐਂਡ ਕਸ਼ਮੀਰ ਤੋਂ। ਲਿਖਦੇ ਨੇ, ਕਿਸੇ ਦੀ ਕਮੀ ਵਿੱਚ ਨਾ ਜਾਓ ਅਤੇ ਨਾ ਹੀ ਕਿਸੇ ਦੇ ਪ੍ਰਭਾਵ ਹੇਠ ਆਪਣੀ ਜ਼ਿੰਦਗੀ ਗੁਜ਼ਾਰੋ।

0: ਜ਼ਿੰਦਗੀ ਤੁਹਾਡੀ ਆਪਣੀ ਹੈ, ਇਸ ਨੂੰ ਆਪਣੇ ਸੁਭਾਅ, ਆਪਣੇ ਅਸੂਲ ਤੇ ਆਪਣੀ ਮੁਸਕਰਾਹਟ ਦੇ ਨਾਲ ਜਿਓ। ਬਿਲਕੁਲ ਸਹੀ ਗੱਲ ਹੈ। ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਭੇਜਣ ਵਾਸਤੇ। ਅਗਲਾ ਜੀ ਸਾਨੂੰ ਵੌਇਸ ਨੋਟ ਆਇਆ ਹੈ।
1: ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੀ ਸਮੁੱਚੀ ਟੀਮ ਨੂੰ ਮੇਰੇ ਵੱਲੋਂ ਯਾਨੀ ਗੁਰਵਿੰਦਰਬੀਰ ਸਿੰਘ ਪੱਟੀ ਵੱਲੋਂ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ। ਸਮੁੱਚੇ ਸਰੋਤਿਆਂ ਵੀਰਾਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਤੇ ਮੇਰੇ ਦੋਸਤ ਦਵਿੰਦਰ ਸਿੰਘ ਭਾਟੀਆ ਜੀ ਬੈਠੇ ਹਾਂ ਤੇ ਛੋਟਾ ਜਿਹਾ ਕੰਮ ਕਰ ਰਹੇ ਹਾਂ, ਨਾਲ ਅਸੀਂ ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ। ਦਵਿੰਦਰ ਸਿੰਘ ਭਾਟੀਆ ਜੀ ਕਹਿ ਰਹੇ ਨੇ ਕਿ ਤੁਸੀਂ ਜਿਹੜਾ ਗੁਰਦਾਸ ਮਾਨ ਦਾ ਗਾਣਾ ਸੁਣਾਇਆ ਜੀ, ਬਹੁਤ ਵਧੀਆ, ਬਾ ਕਮਾਲ ਸੀਗਾ ਤੇ ਇੰਜ ਦੇ ਗਾਣੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਪੇਸ਼ ਕਰਿਆ ਕਰੋ ਜੀ। ਤੇ ਸਾਡੇ ਦਵਿੰਦਰ ਸਿੰਘ ਭਾਟੀਆ ਜੀ ਗੁਰਦਾਸ ਮਾਨ ਦੇ ਬਹੁਤ ਵੱਡੇ ਫੈਨ ਨੇ ਤੇ ਸਾਡੇ ਜਿਹੜਾ ਵਾ ਉਹ ਬੱਦਲ ਵਾਲੀ ਹੋਈ ਆ, ਬਰਸਾਤ ਦੀ ਕੋਈ ਉਮੀਦ ਨਹੀਂ ਆ। ਮਿਹਰਬਾਨੀ ਕਰਕੇ ਜੇ ਰੱਬ ਤੁਹਾਡੇ ਆਖੇ ਲੱਗਦਾ ਹੋਵੇ ਤੇ ਸਾਡੇ ਬਰਸਾਤ ਕਰਵਾ ਦਿਓ ਜੀ, ਭਾਵੇਂ ਥੋੜੀ ਥੋੜੀ ਕਰਵਾ ਦਿਓ ਜੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਦਵਿੰਦਰ ਜੀ ਹੱਸ ਰਹੇ ਨੇ, ਨਾਲੇ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ
0: ਜੀ। ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਭੇਜਣ ਵਾਸਤੇ। ਜਦੋਂ ਰੱਬ ਚਾਹੇਗਾ ਤਾਂ ਹੀ ਉਦੋਂ ਹੀ ਮੀਂਹ ਪਵੇਗਾ। ਅਗਲਾ ਜੀ ਸਾਨੂੰ ਮੈਸੇਜ ਆਇਆ ਹੈ ਸੂਰਜ ਚੌਹਾਨ, ਤਹਿਸੀਲ ਠਿਓਗ, ਜ਼ਿਲ੍ਹਾ ਸ਼ਿਮਲਾ ਤੋਂ। ਅਤੇ ਇਹਨਾਂ ਨੇ ਲਿਖਿਆ ਹੈ ਜੀ, ਅਰਜ਼ ਕੀਤਾ ਹੈ, ਹਵਾ ਵਿੱਚ ਤੈਰਦੀ ਉਹ ਜਾਣ ਪਹਿਚਾਣ ਵਾਲੀ ਆਵਾਜ਼, ਜਲੰਧਰ ਰੇਨਬੋ ਦਾ ਹਰ ਸੁਰ ਆਪਣੇ ਆਪ ਵਿੱਚ ਇੱਕ ਵੱਖਰਾ ਅੰਦਾਜ਼, ਕਦੇ ਪੁਰਾਣੇ ਸੁਰਾਂ ਦੀ ਮਿਠਾਸ, ਕਦੇ ਨਵੇਂ ਦੌਰ ਦੀ ਰੌਣਕ। ਇਸ ਦੀ ਹਰ ਧੁਨ ਨਾਲ ਹੀ ਤਾਂ ਸਾਡੇ ਦਿਲਾਂ ਦੀ ਬਸਤੀ ਆਬਾਦ ਰਹਿੰਦੀ ਹੈ। ਦੁਆਵਾਂ ਵਿੱਚ ਜਿਵੇਂ ਕੋਈ ਸੁਰੀਲੀ ਮੁਰਾਦ ਪੂਰੀ ਹੋ ਜਾਵੇ, ਰੇਡੀਓ ਔਨ ਕਰਦੇ ਹੀ ਜਿਵੇਂ ਜੰਨਤ ਦਾ ਅਹਿਸਾਸ ਹੋ ਜਾਵੇ। FM ਰੇਨਬੋ ਜਲੰਧਰ ਜਦੋਂ ਵੀ ਕੰਨਾਂ ਵਿੱਚ ਗੂੰਜਦਾ ਹੈ, ਉਦਾਸ ਚਿਹਰਿਆਂ 'ਤੇ ਮੁਸਕਰਾਹਟ ਦੀ ਰੰਗ ਖਿੜ ਪੈਂਦੀ ਹੈ। ਇਸ ਦੇ ਰੰਗ ਸਤ ਰੰਗੀ ਪੀਂਗ ਵਾਂਗ ਨੇ। ਇਸ ਵਿੱਚ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਵੀ ਹੈ, ਆਪਣੇਪਨ ਦਾ ਬੇਅੰਤ ਪਿਆਰ ਵੀ ਹੈ। ਆਕਾਸ਼ਵਾਣੀ ਦੀ ਇਸ ਮਹਿਫਿਲ ਦਾ ਕੋਈ ਸਾਨੀ ਨਹੀਂ, ਇਸ ਦੀ ਹਰ ਧੁਨ 'ਤੇ ਸਾਰਾ ਜਹਾਨ ਝੂਮ ਉੱਠਦਾ ਹੈ। ਬਹੁਤ ਬਹੁਤ ਧੰਨਵਾਦ ਸੂਰਜ ਜੀ, ਸਾਨੂੰ ਇਹ ਜਿਹੜੀ ਕਵਿਤਾ ਹੈ ਤੁਸੀਂ ਭੇਜੀ ਹੈ। ਅੱਗੇ ਜੀ ਸਾਨੂੰ ਇੱਕ ਹੋਰ ਮੈਸੇਜ ਆਇਆ ਹੈ। ਇਹ ਸਾਨੂੰ ਮੈਸੇਜ ਲਿਖਿਆ ਹੈ ਜੀ ਗੁਰਦੇਵ ਪਰਮਾਰ, ਚਟੋਲਾ ਨੇੜੇ ਪਿੰਡ ਖਾਰਾ ਖੇੜਾ ਹਨੂੰ ਮੰਗ ਰਾਜਸਥਾਨ ਤੋਂ। ਅਤੇ ਜਨਾਬ ਨੇ ਸਾਨੂੰ ਇੱਕ ਚੁਟਕਲਾ ਭੇਜਿਆ ਅਤੇ ਲਿਖਦੇ ਨੇ ਕਿ ਸੋਚਿਆ ਸੀ ਦੋ ਵਿਆਹ ਕਰੂੰਗਾ ਅਤੇ ਇੱਕ ਜਿਹੜੀ ਹੈਗੀ ਹੈ ਉਹ ਕੁੱਟੇਗੀ ਅਤੇ ਦੂਜੀ ਬਚਾਏਗੀ। ਅਤੇ ਰਾਤ ਨੂੰ ਉਹਨੇ ਇੱਕ ਸੁਪਨਾ ਵੇਖਿਆ, ਇੱਕ ਨੇ ਉਹਨੂੰ ਫੜਿਆ ਹੋਇਆ ਸੀ ਅਤੇ ਦੂਜੀ ਉਸਨੂੰ ਕੁੱਟ ਰਹੀ ਸੀ। ਬਹੁਤ ਬਹੁਤ ਧੰਨਵਾਦ ਗੁਰਦੇਵ ਜੀ, ਇਹ ਜਿਹੜਾ ਚੁਟਕਲਾ ਹੈ ਸਾਨੂੰ ਭੇਜਣ ਵਾਸਤੇ। ਮੈਨੂੰ ਲੱਗਦਾ ਕਿ ਹੁਣ ਕੋਈ ਇੱਦਾਂ ਦਾ ਸੁਪਨਾ ਵੇਖੇਗਾ ਜਾਂ ਇੱਛਾ ਵੀ ਰੱਖੇਗਾ ਕਿ ਉਹਨੇ ਦੋ ਵਿਆਹ ਕਰਨੇ ਨੇ। ਅੱਗੇ ਜੀ ਸਾਨੂੰ ਇੱਕ ਹੋਰ ਵੋਇਸ ਨੋਟ ਆਇਆ ਹੈ।
2: ਗੁਡ ਮਾਰਨਿੰਗ ਮਹਿਕ ਮਹਿਮ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ।
0: ਇੱਕ ਤਾਂ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਸਾਰੇ ਮਹਿਕ ਮਹਿਕ ਕਿਉਂ ਕਰ ਰਹੇ ਨੇ, ਮੈਂ ਵਾਰ ਵਾਰ ਰਿਪੀਟ ਕਰ ਰਹੀ ਹਾਂ ਕਿ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਆਪਣੀ ਦੋਸਤ ਅਰਜੇ ਸ਼ਾਹੀਨ ਦੇ ਨਾਲ। ਸ਼ਾਹੀਨ ਹੈ ਮੇਰਾ ਨੇਮ।
2: ਪਿਆਰ ਭਰੀ ਸਤਿ ਸ੍ਰੀ ਅਕਾਲ, ਸੁਨੀਲ ਕੁਮਾਰ ਹਨੂਮਾਨਗੜ੍ਹ ਰਾਜਸਥਾਨ ਤੋਂ ਵੋਇਸ ਮੈਸੇਜ ਭੇਜ ਰਿਹਾ ਜੀ। ਇੱਕ ਇਤਿਹਾਸ ਦਾ ਵਾਕਿਆ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਚਾਹੁੰਦਾ। ਗੱਲ ਉਸ ਵੇਲੇ ਦੀ ਹੈ ਜਦੋਂ ਚਾਣਕਿਆ ਚੰਦਰ ਗੁਪਤ ਮੌਰੀਆ ਨੂੰ ਲੈ ਕਰਕੇ ਭਾਰਤ ਵਰਸ਼ ਦਾ ਸਮਰਾਟ ਬਣਾਉਣ ਦੇ ਲਈ ਤਿਆਰੀ ਦੇ ਵਿੱਚ ਸੀ। ਤੇ ਬਚਪਨ ਤੋਂ ਆਪਾਂ ਨੂੰ ਪਤਾ ਹੈ ਵੀ ਉਹਨਾਂ ਨੂੰ ਗਵਾਲੀਆਂ ਤੋਂ ਖਰੀਦਾ ਸੀ ਚਾਣਕਿਆ ਨੇ ਚੰਦਰ ਗੁਪਤ ਮੌਰੀਆ ਨੂੰ, ਤੇ ਹਾਰਡ ਕਠੋਰ ਟ੍ਰੇਨਿੰਗ ਦਿੱਤੀ। ਪੂਰਾ ਜੀਵਨ ਚੰਦਰ ਗੁਪਤ ਮੌਰੀਆ ਦਾ ਟ੍ਰੇਨਿੰਗ 'ਚ ਬੀਤਿਆ, ਇੱਕਦਮ ਹਾਰਡ ਟ੍ਰੇਨਿੰਗ 'ਚ ਵੀ ਆਪਾਂ ਨੂੰ ਭਾਰਤ ਵਰਸ਼ ਦਾ ਸਮਰਾਟ ਬਣਨਾ ਹੈ। ਤੇ ਜਦੋਂ ਕੋਸ਼ਿਸ਼ ਕਰ ਰਹੇ ਸੀ, ਬਾਰ ਬਾਰ ਆਕਰਮਣ ਕਰ ਰਹੇ ਸੀ ਮਗਧ ਦੇ ਉੱਤੇ, ਗਿਆਨਾਨੰਦ ਦੇ ਉੱਤੇ ਜੋ ਉਸ ਟਾਈਮ ਰਾਜਾ ਸੀ, ਤੇ ਇੱਕਦਮ ਕਠੋਰ ਪਰਿਸ਼ਰਮ ਦਾ ਟਾਈਮ ਸੀ। ਤੇ ਉਦੋਂ ਕੀ ਹੁੰਦਾ ਹੈ ਕਿ ਚੰਦਰ ਗੁਪਤ ਮੌਰੀਆ ਨੂੰ ਗਿਆਨਾਨੰਦ ਜਿਹੜੇ ਉਸ ਟਾਈਮ ਰਾਜਾ ਸੀ ਉਹਨਾਂ ਦੀ ਡੋਟਰ ਨਾਲ ਪ੍ਰੇਮ ਹੋ ਜਾਂਦਾ ਹੈ। ਤੇ ਉਹ ਆਕਰਮਣ ਦੀ ਬਜਾਏ ਮਤਲਬ ਪ੍ਰੇਮ ਵੱਲ ਜਾਂ ਉਸ ਰਸਤੇ ਤੇ ਤੁਰ ਪੈਂਦੇ ਹੈ। ਤੇ ਚਾਣਕਿਆ ਕਹਿੰਦੇ ਕਿ ਯਾਰ ਇਹ ਨਾ ਆਪਕਾ ਰਸਤਾ ਨਹੀਂ ਹੈ ਸਮਰਾਟ। ਤੋ ਉਹ ਇੱਕਦਮ ਉੱਭ ਜਾਤੇ ਹੈ ਚੰਦਰ ਗੁਪਤ ਮੌਰੀਆ ਕਿ ਬਚਪਨ ਸੇ ਕਿਆ ਕਰ ਰਹਾ ਹੂੰ ਮੈਂ, ਹਾਰਡ ਵਰਕ ਕਰ ਰਹਾ ਹੂੰ, ਕਠੋਰ ਟ੍ਰੇਨਿੰਗ ਕਰ ਰਹਾ ਹੂੰ, ਬਸ ਯਹੀ ਚਲਤਾ ਜਾ ਰਹਾ ਹੈ। ਇੱਕ ਕਿਸੀ ਸੇ ਪ੍ਰੇਮ ਹੁਆ ਵੋ ਵੀ ਕਰਨੇ ਕਾ ਮੁਝੇ ਅਧਿਕਾਰ ਨਹੀਂ ਹੈ। ਤੋ ਇੱਕਦਮ ਉੱਭ ਕੇ ਔਰ ਚੰਦਰ ਗੁਪਤ ਮੌਰੀਆ ਜੋ ਹੈ ਵੋ ਚਾਣਕਿਆ ਸੇ ਸਵਾਲ ਕਰਤੇ ਹੈ ਕਿ ਹੇ ਆਚਾਰਿਆ, ਕਭੀ ਕਭੀ ਮੈਂ ਯੇ ਸੋਚਤਾ।

0: कि भारतवर्ष का सम्राट कर बनने के लिए इतना त्याग नहीं करना होता तो? इस वाक्य पे चाणक्य जो जवाब देते हैं बहुत ही जबरदस्त सुनने योग्य है। तो चाणक्य कहते हैं कि हे राजन, फिर तो हर कोई भारत का सम्राट होता, तो त्याग तो अपने को करना पड़ेगा, चाहे वो सम्राट भारत के बने या जीवन के बने। बहुत बहुत धन्यवाद
1: जी। बिल्कुल जी, सानूं कोई भी जिहड़ा गोल है, साडा एम है, जे असीं उसनूं पाउणा है ते सानूं कोई ना कोई सैक्रीफाइस, कोई ना कोई त्याग जरूर करना पवेगा। अगे जी, सानूं मैसेज आया है राम सरूप अरोड़ा चौंक छिलियां सुल्तानपुर लोधी तो। लिखिया जनाब ने, वक्त ते हथ छड्डण वाले ते वक्त ते हथ फड़न वाले दोहां नूं जिंदगी भर याद रखना चाहीदा कि किहड़ा साडे बुरे वक्त दे विच साडा जिहड़ा हथ है छड्ड के चला गया ते किसने साडा ਸਾਡੇ ਨਾਲ ਖੜ੍ਹੇ ਹੋ ਕੇ ਸਾਡੀ ਜਿਹੜੀ ਪ੍ਰੋਬਲਮ ਦੇ ਵਿੱਚ ਸਾਡਾ ਸਾਥ ਨਿਭਾਇਆ। ਬਹੁਤ ਬਹੁਤ ਧੰਨਵਾਦ ਮੈਸੇਜ ਭੇਜਣ ਵਾਸਤੇ। ਅੱਗੇ ਜੀ ਇੱਕ ਹੋਰ ਵੋਇਸ ਨੋਟ ਹੈ।
2: ਮੈਡਮ ਜੀ, ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਹਾਜ਼ਰ ਹਾਂ ਦਿਲ ਆਪਣਾ ਪੰਜਾਬੀ, ਯਾਨੀ ਕਿ ਰੇਡੀਓ ਸ਼ਾਨ ਪੰਜਾਬੀ। ਇਹਦੇ ਵਿੱਚ ਸੁਖਦੇਵ ਸਿੰਘ, ਲਖਨਪਾਲ, ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਮੈਡਮ ਜੀ, ਬਹੁਤ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ, ਤੁਹਾਡਾ ਅੰਦਾਜ਼ ਬਹੁਤ ਪਿਆਰਾ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਇਸੇ ਤਰ੍ਹਾਂ ਸੋਹਣੇ ਸੋਹਣੇ ਪ੍ਰੋਗਰਾਮ ਲੈ ਕੇ ਆਉਂਦੇ ਰਹੋ ਤੇ ਅਸੀਂ ਤੁਹਾਡੇ ਪ੍ਰੋਗਰਾਮ ਸੁਣਦੇ ਰਹੀਏ। ਤੇ ਮੈਡਮ ਜੀ, ਕੁਝ ਲਾਈਨਾਂ ਲੈ ਕੇ ਹਾਜ਼ਰ ਹਾਂ। ਆਈ ਨਾ ਉਹਦੀ ਕਾਲ, ਜੇ ਨਾ ਆਇਆ ਉਹਨੂੰ ਖਿਆਲ ਫਿਰ ਕੀ ਕਰੇਗਾ, ਜੇ ਨਾ ਆਇਆ ਉਹਨੂੰ ਖਿਆਲ ਫਿਰ ਕੀ ਕਰੇਗਾ, ਹੋ ਜਾਣਾ ਏ ਬੁਰਾ ਹਾਲ ਫਿਰ ਕੀ ਕਰੇਗਾ, ਜਿੱਥੇ ਪਹਿਲਾਂ ਇੰਨੇ ਸਾਲ ਲੰਘ ਗਏ ਨੇ, ਜਿੱਥੇ ਪਹਿਲਾਂ ਇੰਨੇ ਸਾਲ ਲੰਘ ਗਏ ਨੇ, ਲੰਘ ਜਾਣਾ ਇਹ ਵੀ ਸਾਲ ਫਿਰ ਕੀ ਕਰੇਗਾ, ਤੂੰ ਜਿਸ ਦੇ ਕੋਲੋਂ ਉਮੀਦਾਂ ਲਾਈ ਬੈਠਾ ਏ, ਤੂੰ ਜਿਸ ਦੇ ਕੋਲੋਂ ਉਮੀਦਾਂ ਲਾਈ ਬੈਠਾ ਏ, ਸੁਖਦੇਵ ਜੇ ਆਈ ਨਾ ਉਹਦੀ ਕਾਲ ਕੀ ਕਰੇਗਾ, ਜੇ ਆਈ ਨਾ ਉਹਦੀ ਕਾਲ ਫਿਰ ਕੀ ਕਰੇਗਾ। ਸੰਸਕਾਰੀ ਬੰਦਾ ਅਹੰਕਾਰੀ ਨਹੀਂ ਹੋ ਸਕਦਾ, ਅਹੰਕਾਰੀ ਬੰਦਾ ਸੰਸਕਾਰੀ ਨਹੀਂ ਹੋ ਸਕਦਾ। ਅਹੰਕਾਰੀ ਬੰਦਾ ਦੂਸਰੇ ਨੂੰ ਚੁਕਾਉਣ ਦੀ ਕੋਸ਼ਿਸ਼ ਕਰਦਾ ਹੈ, ਜਦਕਿ ਸੰਸਕਾਰੀ ਬੰਦਾ ਖੁਦ ਚੁੱਕ ਜਾਂਦਾ ਹੈ। ਧੰਨਵਾਦ ਜੀ, ਦਿਲ ਆਪਣਾ ਪੰਜਾਬੀ।
1: ਬਹੁਤ ਬਹੁਤ ਧੰਨਵਾਦ ਸੁਖਦੇਵ ਜੀ ਸਾਨੂੰ ਮੈਸੇਜ ਭੇਜਣ ਵਾਸਤੇ। ਬੜੇ ਸੋਹਣੇ ਵਿਚਾਰ ਇਹਨਾਂ ਨੇ ਸਾਡੇ ਨਾਲ ਸਾਂਝਾ ਕੀਤੇ ਨੇ। ਅੱਗੇ ਜੀ ਸੁਖਵਿੰਦਰ ਸਿੰਘ ਦੁਬਈ ਤੋਂ ਇਹਨਾਂ ਨੇ ਸਾਨੂੰ ਮੈਸੇਜ ਭੇਜਿਆ, ਲਿਖਦੇ ਨੇ, ਸਰੋਂ ਦਾ ਸਾਗ ਦੁਬਈ ਵਿੱਚ ਮਿਲ ਜਾਂਦਾ ਹੈ, ਜਲੰਧਰ ਤੋਂ ਆਉਂਦਾ ਮੱਕੀ ਦੀ ਰੋਟੀ ਨਹੀਂ ਮਿਲਦੀ, ਅਤੇ ਆਟਾ ਲੈ ਕੇ ਤੁਸੀਂ ਆਪ ਹੀ ਬਣਾ ਲਿਆ ਕਰੋ। ਕੋਈ ਗੱਲ ਨਹੀਂ ਜੀ, ਮੱਕੀ ਦੀ ਰੋਟੀ ਤੁਹਾਨੂੰ ਨਹੀਂ ਮਿਲਦੀ। ਅਤੇ ਅੱਗੇ ਜੀ ਸਾਨੂੰ ਇੱਕ ਹੋਰ ਵੋਇਸ ਨੋਟ ਆਇਆ ਹੈ, ਇੱਕ ਵੀਡੀਓ ਸਾਨੂੰ ਕਿਸੇ ਨੇ ਪਾਈ ਹੈ ਦੋਸਤ ਨੇ,

0: ਪਹਿਲਾਂ ਇੰਨੇ ਸਾਲ ਲੰਘ ਗਏ ਨੇ, ਜਿੱਥੇ ਪਹਿਲਾਂ ਇੰਨੇ ਸਾਲ ਲੰਘ ਗਏ ਨੇ, ਲੰਘ ਜਾਣਾ ਇਹ ਵੀ ਸਾਲ, ਫਿਰ
1: ਕੀ ਕਰੇਗਾ
0: ਤੂੰ ਜਿਸ ਦੇ ਕੋਲੋਂ ਉਮੀਦਾਂ ਲਾਈ ਬੈਠਾ ਏ, ਤੂੰ ਜਿਸ ਦੇ ਕੋਲੋਂ ਉਮੀਦਾਂ ਲਾਈ ਬੈਠਾ ਏ, ਸੁਖਦੇਵ ਜੇ ਆਈ ਨਾ ਉਹਦੀ ਕਾਲ
1: ਕੀ ਕਰੇਗਾ,
0: ਜੇ ਆਈ ਨਾ ਉਹਦੀ ਕਾਲ ਫਿਰ ਕੀ ਕਰੇਗਾ। ਸੰਸਕਾਰੀ ਬੰਦਾ ਅਹੰਕਾਰੀ ਨਹੀਂ ਹੋ ਸਕਦਾ, ਅਹੰਕਾਰੀ ਬੰਦਾ ਸੰਸਕਾਰੀ ਨਹੀਂ ਹੋ ਸਕਦਾ। ਅਹੰਕਾਰੀ ਬੰਦਾ ਦੂਸਰੇ ਨੂੰ ਚੁਕਾਉਣ ਦੀ ਕੋਸ਼ਿਸ਼ ਕਰਦਾ ਹੈ, ਜਦਕਿ ਸੰਸਕਾਰੀ ਬੰਦਾ ਖੁਦ ਚੁੱਕ ਜਾਂਦਾ ਹੈ। ਧੰਨਵਾਦ ਜੀ, ਦਿਲ ਆਪਣਾ ਪੰਜਾਬੀ।
1: ਬਹੁਤ ਬਹੁਤ ਧੰਨਵਾਦ ਸੁਖਦੇਵ ਜੀ ਸਾਨੂੰ ਮੈਸੇਜ ਭੇਜਣ ਵਾਸਤੇ। ਬੜੇ ਸੋਹਣੇ ਵਿਚਾਰ ਇਹਨਾਂ ਨੇ ਸਾਡੇ ਨਾਲ ਸਾਂਝਾ ਕੀਤੇ ਨੇ। ਅੱਗੇ ਜੀ ਸੁਖਵਿੰਦਰ ਸਿੰਘ ਦੁਬਈ ਤੋਂ ਇਹਨਾਂ ਨੇ ਸਾਨੂੰ ਮੈਸੇਜ ਭੇਜਿਆ, ਲਿਖਦੇ ਨੇ ਸਰੋਂ ਦਾ ਸਾਗ ਦੁਬਈ ਵਿੱਚ ਮਿਲ ਜਾਂਦਾ ਹੈ, ਜਲੰਧਰ ਤੋਂ

0: ਵੀਰਾਂ ਦੇ ਦੋਸਤਾਂ ਦੇ ਵਿਚਾਰ ਸੁਣ ਕੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਵੀਰਾਂ ਨੂੰ ਵੀ ਸਾਰੀਆਂ ਗੱਲਾਂ ਪਤਾ ਵਾ। ਤੇ ਮੈਡਮ ਜੀ, ਅੱਜ ਤੁਸੀਂ ਖਾਣੇ ਦੀ ਗੱਲ ਕੀਤੀ ਹੈ ਪੰਜਾਬ ਦੀ। ਪੰਜਾਬ ਸਾਡਾ ਰੰਗਲਾ ਪੰਜਾਬ ਹੈ ਮੈਡਮ ਜੀ। ਇਹਦੇ ਵਿੱਚ ਹਰ ਤਰ੍ਹਾਂ ਦਾ ਖਾਣਾ ਬਹੁਤ ਵਧੀਆ ਚਾਵ ਨਾਲ ਤੇ ਆਏ ਹੋਏ ਮਹਿਮਾਨਾਂ ਨੂੰ ਖਵਾਇਆ ਜਾਂਦਾ ਹੈ ਮੈਡਮ ਜੀ। ਜਿਸ ਤਰ੍ਹਾਂ ਕਿ ਅਸੀਂ ਸਰਸੋਂ ਦਾ ਸਾਗ, ਮੱਕੀ ਦੀ ਰੋਟੀ ਔਰ ਨਾਲ ਮੱਖਣੀ, ਇਹ ਤਾਂ ਸਾਰੇ ਘਰਾਂ ਦੇ ਵਿੱਚ ਬਣਦੀ ਹੈ। ਤੇ ਗਰਮੀਆਂ ਵਿੱਚ ਕੜੀ ਚਾਵਲ, ਰਾਜਮਾਂਹ ਚਾਵਲ, ਮਾਂ ਮੱਖਣੀ ਤੇ ਨਾਲ ਮੱਕੀ ਦੀ ਰੋਟੀ, ਪੁਦੀਨੇ ਧਨੀਏ ਦੀ ਚਟਨੀ, ਲੱਸੀ, ਹਰ ਤਰ੍ਹਾਂ ਦਾ ਅਚਾਰ ਪੰਜਾਬ ਦੇ ਵਿੱਚ ਬਹੁਤ ਘਰਾਂ ਦੇ ਵਿੱਚ ਹਰ ਕੁਛ ਬੜੇ ਵਧੀਆ ਤਰੀਕੇ ਨਾਲ ਬਣਾਇਆ ਜਾਂਦਾ ਹੈ। ਜਦੋਂ ਅਸੀਂ ਕਿਸੇ ਦੇ ਮਹਿਮਾਨ ਬਣ ਕੇ ਜਾਂਦੇ ਹਾਂ ਤੇ ਉਹ ਕੋਈ ਕਮੀ ਨਹੀਂ ਛੱਡਦੇ। ਜਦੋਂ ਸਾਡੇ ਘਰ ਕੋਈ ਆਉਂਦਾ ਹੈ ਤੇ ਅਸੀਂ ਵੀ ਉਹਨਾਂ ਨੂੰ ਆਪਣੀ ਅੱਖਾਂ ਦੀ ਪਲਕਾਂ ਤੇ ਬਿਠਾਉਂਦੇ ਹਾਂ। ਮੈਡਮ ਜੀ, ਤੁਸੀਂ ਟੌਪਿਕ ਰੋਜ਼ ਕਿਤੋਂ ਨਾ ਕਿਤੋਂ ਬੜਾ ਵਧੀਆ ਕੱਢ ਕੇ ਲੈ ਕੇ ਆਉਂਦੇ ਹੋ। ਜਿਹੜੀਆਂ ਸਾਡੀਆਂ ਗੱਲਾਂ ਅਸੀਂ ਰੇਡੀਓ ਦੇ ਥਰੂ, ਐਫਐਮ ਰੇਨਬੋ ਦੇ ਥਰੂ ਸਾਰਿਆਂ ਦੇ ਅੱਗੇ ਰੱਖਦੇ ਹਾਂ ਮੈਡਮ ਜੀ। ਤੇ ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ।
1: ਜੀ ਕਿਰਨ ਜੀ, ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਭੇਜਣ ਵਾਸਤੇ। ਅਗਲਾ ਫਟਾਫਟ ਵੌਇਸ ਨੋਟ ਸੁਣ ਲੈਂਦੇ ਆ, ਟਾਈਮ ਬਹੁਤ ਘੱਟ ਰਹਿ ਗਿਆ।
2: ਗੁੱਡ ਮਾਰਨਿੰਗ ਸ਼ਾਹੀਨ ਜੀ, ਕੀ ਹਾਲ ਹੈ ਤੁਹਾਡਾ? ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਜਾ ਰਿਹਾ ਹੈ, ਤੁਸੀਂ ਬਹੁਤ ਅੱਛੇ ਚੀਜ਼ਾਂ ਐਕਸਪਲੇਨ ਕਰ ਰਹੇ ਹੋ ਤੇ ਪਾਰਟਿਸਿਪੇਸ਼ਨ ਵੀ ਕਰ ਰਹੇ ਹੋ। ਤੁਸੀਂ ਦਿਸ਼ਾ ਦੀ ਗੱਲ ਕੀਤੀ ਹੈ, ਮੈਂ ਹਲੇ ਮੈਂ ਦਰਮਿਆਨ ਚ ਪ੍ਰੋਗਰਾਮ ਸੁਣਿਆ, ਮੈਂ ਵਿਦੇਸ਼ ਤੋਂ ਬੋਲ ਰਿਹਾ, ਮੇਰਾ ਨਾਮ ਮੁਹੰਮਦ ਹੈ। ਤੁਹਾਡਾ ਪ੍ਰੋਗਰਾਮ ਅਕਸਰ ਆਫਿਸ ਜਾਂਦੇ ਰਸਤੇ ਸੁਣਨਾ, ਬੜਾ ਐਨਰਜੈਟਿਕ ਪ੍ਰੋਗਰਾਮ ਹੁੰਦਾ ਹੈ। ਆਲ ਆਰ ਜੇਜ਼ ਆਰ ਵੈਰੀ ਗੁੱਡ ਐਂਡ ਤੁਹਾਡੇ ਵੀ ਸਟਾਈਲ ਤੇ ਅੰਦਾਜ਼ ਬਹੁਤ ਅੱਛਾ ਹੈਗਾ। ਜ਼ਾਹਿਰ ਪੰਜਾਬ ਦੀ ਦਿਸ਼ਾ ਦੀ ਕੀ ਗੱਲ ਕਰੀਏ, ਇੱਕ ਤੋਂ ਇੱਕ ਜ਼ਬਰਦਸਤ ਖਾਣਾ ਹੈ ਤੇ ਬਸ ਤੁਸੀਂ ਆਉਂਦੇ ਜਾਓ ਤੇ ਮਹਿਮਾਨ ਨੂੰ ਖੁਸ਼ ਕਰਦੇ ਜਾਓ। ਉਮੀਦ ਹੈ ਤੁਸੀਂ ਮੇਰਾ ਵਾਇਸ ਨੋਟ ਜ਼ਰੂਰ ਸ਼ਾਮਿਲ ਕਰੋਗੇ।
1: ਜੀ ਜੀ, ਆਪਾਂ ਸ਼ਾਮਿਲ ਕਰ ਦਿੱਤਾ ਹੈ। ਇੱਕ ਵਾਰੀ
3: ਖੂਬਸੂਰਤ ਪ੍ਰੋਗਰਾਮ ਦਾ ਆਨੰਦ ਮਾਰ,
1: ਇੱਕ ਲਾਸਟ ਇਹ ਵਾਇਸ ਨੋਟ ਰਹਿ ਗਿਆ, ਇਹ ਵੀ ਆਪਾਂ ਸੁਣ ਲੈਂਦੇ ਹਾਂ ਫਟਾਫਟ।
3: ਪਰ ਰਹੇ ਨੇ ਸਾਰਿਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਮੈਡਮ ਜੀ ਬਹੁਤ ਲਾਜਵਾਬ। ਤੁਸੀਂ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੰਦੇ ਹੋ, ਤੁਹਾਡਾ ਵੀ ਦਿਲੋਂ ਧੰਨਵਾਦ। ਸਾਰਿਆਂ ਦੇ ਵਿਚਾਰ ਬਹੁਤ ਵਧੀਆ ਨੇ, ਸਾਰੇ ਹੀ ਬਹੁਤ ਵਧੀਆ ਲਿਖਦੇ ਨੇ, ਕੋਈ ਚੁਟਕਲੇ ਦੇ ਤੌਰ 'ਤੇ ਜੋ ਗੀਤ ਦੇ ਰੂਪ 'ਚ, ਅਤੇ ਸਤਨਾਮ ਸਿੰਘ ਰੱਖੜਾ, ਜਸਵੀਰ ਦਿੰਦੂਲਾ, ਉਦੇ ਚੰਦਰ ਜੀ, ਮੁਲਤਾਨੀ ਜੀ ਅਤੇ ਮੈਡਮ ਚੰਦਰ ਕਿਰਨ, ਮੈਡਮ ਕਿਰਨ ਰੋਲਾ ਜੀ, ਸਾਰੇ ਹੀ ਬਹੁਤ ਵਧੀਆ ਨੇ। ਕੱਲ੍ਹ ਮੈਡਮ ਰਾਹੀ ਜੀ ਸਨ ਅਤੇ ਇੱਕ ਬੱਚੇ ਨੂੰ ਬੋਲਣ ਦਾ ਮੌਕਾ ਮਿਲਿਆ ਸੀ, ਬਹੁਤ ਵਧੀਆ ਹੌਸਲਾ ਖੁੱਲ੍ਹਦਾ ਹੈ ਛੋਟੇ ਛੋਟੇ ਬੱਚੇ ਜਦੋਂ ਪ੍ਰੋਗਰਾਮ ਦੇ ਹਿੱਸਾ ਬਣਦੇ ਨੇ, ਅਤੇ ਇੰਝ ਲੱਗਦਾ ਜਿਵੇਂ ਰੇਡੀਓ ਨੂੰ ਇੱਕ ਹੋਰ ਸ਼ਰੋਤਾ, ਲਿਟਲ ਲਿਟਲ ਦੋਸਤ ਮਿਲ ਗਿਆ। ਅਤੇ ਦੋ ਕੰਮ ਕਦੇ ਨਾ ਕਰੇ, ਦੋ ਕੰਮ ਕਦੇ ਨਾ ਕਰੋ, ਮੂਰਖ ਬੰਦੇ ਨੂੰ ਕਦੇ ਦੋਸਤ ਨਾ ਬਣਾਓ ਅਤੇ ਦੋਸਤ ਨੂੰ ਕਦੇ ਮੂਰਖ ਨਾ ਬਣਾਓ। ਧੰਨਵਾਦ। ਮੈਂ ਪਿੰਡ ਦੇ ਡਾਕਖਾਨਾ ਨਿਮਨਾਬਾਦ ਨੇੜੇ ਸਬੀਤੋ ਮੰਡੀ ਜ਼ਿਲ੍ਹਾ ਜੀਂਦਾ ਹਰਿਆਣਾ ਤੋਂ, ਜਸਵੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਓਕੇ ਜੀ
1: ਜੀ, ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਭੇਜਣ ਵਾਸਤੇ। ਜਿੰਨਾ ਵੀ ਦੋਸਤਾਂ ਨੇ ਅੱਜ ਦਿਲ ਆਪਣਾ ਪੰਜਾਬੀ ਪ੍ਰੋਗਰਾਮ 'ਚ ਸਾਨੂੰ ਮੈਸੇਜ ਭੇਜੇ ਨੇ, ਬਹੁਤ ਸੋਹਣੇ ਸੋਹਣੇ ਖੂਬਸੂਰਤ ਤੁਹਾਡੇ ਸਾਰਿਆਂ ਦੇ ਮੈਸੇਜ ਸੀ। ਹੁਣ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਸਮਾਂ ਹੋ ਗਿਆ, ਕਿਉਂਕਿ ਟਾਈਮ ਬਹੁਤ ਘੱਟ ਰਹਿ ਗਿਆ। ਅਗਲਾ ਪ੍ਰੋਗਰਾਮ ਪੇਸ਼ ਕਰਨ ਵਾਲੇ ਆਰਜੇ ਆਲਰੇਡੀ ਸਟੂਡੀਓ ਦੇ ਵਿੱਚ ਮੌਜੂਦ ਨੇ। ਮੈਨੂੰ ਦਿਓ ਇਜਾਜ਼ਤ, ਫਿਰ ਕਦੇ ਮੁਲਾਕਾਤ ਹੋਏਗੀ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਐਂਟਰਟੇਨ ਕਰਨ ਵਾਸਤੇ। ਧੰਨਵਾਦ।

ਮੀਡੀਅਮ ਵੇਵ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਹੋ ਜੀ FM ਰੇਨਬੋ ਚੈਨਲ ਤੇ ਹੁਣ ਵੇਲਾ ਹੋ ਚੁੱਕਾ ਹੈ FM ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਗਾਰਤਾ ਵਿਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਭਾਵੋ ਮੁਬਿਆਨਤੋ ਨਾਲ ਵਫ਼ਦ ਪੱਧਰੀ ਗੱਲਬਾਤ ਕਰਨਗੇ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਹਿਕਾਰਤਾ ਮੰਤਰਾਲੇ ਨੇ ਪਿਛਲੇ 5 ਸਾਲਾਂ ਵਿਚ ਲਗਭਗ 30 ਕਰੋੜ ਲੋਕਾਂ ਦੇ ਜੀਵਨ ਵਿਚ ਨਵੀਂ ਊਰਜਾ ਭਰੀ ਹੈ। ਸ੍ਰੀ ਰਾਮ ਜਨਮ ਭੂਮੀ ਮੰਦਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟ ਮੈਂਬਰ ਡਾਕਟਰ ਅਨਿਲ ਮਿਸ਼ਰਾ ਜੀ ਦੇ ਅਸਤੀਫੇ ਪ੍ਰਵਾਨ ਕਰ ਲਏ ਗਏ ਨੇ। ਕ੍ਰਿਸ਼ਨ ਮੋਹਨ ਨੂੰ ਅੰਤਰਿਮ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਦੇ ਚਮੜਾ ਅਤੇ ਜੁੱਤੀ ਉਦਯੋਗ ਦੀ ਬਰਾਮਦ ਲਗਭਗ 4.5 ਅਰਬ ਡਾਲਰ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ 9 ਜੁਲਾਈ ਨੂੰ ਸਖ਼ਤ ਅਤੇ ਫੈਸਲਾਕੁੰਨ ਜਵਾਬ ਦੇਣਗੇ। ਸਤਾਰਵੇਂ ਰਾਸ਼ਟਰਪਤੀ ਯੁਵਾ ਸੰਸਦ ਮੁਕਾਬਲਿਆਂ 2024-25 ਵਿਚ ਪੰਜਾਬ ਦੇ 2 ਅਤੇ ਹਰਿਆਣਾ ਦੇ 1 ਵਿਧਾਇਕ ਅਦਾਰੇ ਨੂੰ ਜੇਤੂ ਐਲਾਨਿਆ ਗਿਆ ਹੈ। ਇਨਾਮ ਵੰਡ ਸਮਾਰੋਹ ਅੱਜ ਨਵੀਂ ਦਿੱਲੀ ਵਿਚ ਆਯੋਜਿਤ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਆਨਲਾਈਨ NRI ਮਿਲਣੀ ਭਲਕੇ 8 ਜੁਲਾਈ ਨੂੰ ਹੋਏਗੀ। ਮੌਸਮ ਵਿਭਾਗ ਨੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਉੱਤਰੀ ਰਾਜਾਂ ਵਿਚ ਭਾਰੀ ਮੀਂਹ ਦਾ ਪੇਸ਼ਨਗੋਈ ਕੀਤੀ ਹੈ। ਭਾਰਤ ਦੇ ਅੰਡਰ 20 ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦੇ 4 ਤਮਗੇ ਸਮੇਤ ਕੁੱਲ 20 ਤਮਗੇ ਜਿੱਤੇ ਨੇ ਤੇ ਇਸ ਸਮੇਂ ਸਪੇਨ ਦੇ ਬੈਲਜੀਅਮ ਦੀਆਂ ਟੀਮਾਂ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿਚ ਪਹੁੰਚ ਗਈਆਂ ਨੇ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਜੀ ਟਿਊਨ ਇਨ ਕੀਤਾ ਹਾਂ ਤੁਸੀਂ 102.7 FM ਰੇਨਬੋ ਤੇ ਉਹ ਪ੍ਰੋਗਰਾਮ ਜਿਹਦਾ ਤੁਹਾਨੂੰ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਜੀ ਪ੍ਰੋਗਰਾਮ ਗੀਤ ਬਹਾਰ ਲੈ ਕੇ ਮੈਂ ਤੁਹਾਡੀ ਆਪਣੀ ਸਾਕਸ਼ੀ ਹਾਜ਼ਰ ਹੋ ਚੁੱਕੀ ਹਾਂ ਜੀ ਕਹਿੰਦੇ ਕਿ ਲਾਈਫ ਗਿਵ ਅਸ ਨਿਊ ਅਪਰਚੁਨਿਟੀਜ਼ ਐਵਰੀ ਡੇ ਸੋ ਆਈ ਹੋਪ ਟੂਡੇ ਇਜ਼ ਅ ਫੁੱਲ ਆਫ ਗੁੱਡ ਲੱਕ ਐਂਡ ਪ੍ਰੋਸਪੈਰਿਟੀ ਫੋਰ ਯੂ ਤੇ ਕੱਲ ਸੋਮਵਾਰ ਸੀ ਅੱਜ ਮੰਗਲਵਾਰ ਹੈ ਨਵੇਂ ਹਫਤੇ ਦੀ ਸ਼ੁਰੂਆਤ ਜਿਹੜੀ ਹੈ ਉਹ ਹੋ ਚੁੱਕੀ ਹੈ ਤੇ ਲਾਈਫ ਮੈਂ ਕਿਹਾ ਜੀ ਹਰ ਦਿਨ ਤੁਹਾਨੂੰ ਨਵੀਆਂ ਨਵੀਆਂ ਖੁਸ਼ੀਆਂ ਦੇਵੇ ਜੋ ਜੋ ਸੁਪਨੇ ਤੁਸੀਂ ਆਪਣੀ ਲਾਈਫ ਦੇ ਲਈ ਦੇਖੇ ਹੈ ਨਾ ਉਹ ਸਾਰੇ ਤੁਹਾਡੇ ਡ੍ਰੀਮਸ ਜਿਹੜੇ ਨੇ ਉਹ ਪੂਰੇ ਹੋਣ ਸੋ ਅੱਜ ਵੀ ਬਹੁਤ ਵਧੀਆ ਪਲੇਲਿਸਟ ਜਿਹੜੀ ਹੈ ਤੁਹਾਡੇ ਲਈ ਤਿਆਰ ਹੈ ਗੀਤ ਬਹਾਰ ਦੇ ਵਿੱਚ ਅਤੇ ਨਾਲ ਨਾਲ ਜਿਹੜੀਆਂ ਗੱਲਾਂ ਨੇ ਉਹ ਵੀ ਬਿਲਕੁਲ ਰੁਕਣਗੀਆਂ ਨਹੀਂ ਗੱਲਾਂ ਦੇ ਨਾਲ ਨਾਲ ਜਿਹੜੇ ਗੀਤਾਂ ਦਾ ਸੁਮੇਲ ਇਸ ਖਾਸ ਪ੍ਰੋਗਰਾਮ ਦੇ ਵਿੱਚ ਹੁੰਦਾ ਹੈ ਉਹ ਇੱਦਾਂ ਹੀ ਚੱਲਦਾ ਰਹੇਗਾ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਫਿਰ ਅਰਿਜੀਤ ਸਿੰਘ ਦੀ ਆਵਾਜ਼ ਤੋਂ ਇੱਕ ਮੂਵੀ ਜੋ ਆਈ ਸੀ ਬ੍ਰਹਮਾਸਤਰ ਉਹਦਾ ਹੀ ਗਾਣਾ ਤੁਹਾਡੇ ਲਈ ਪਲੇ ਕਰ ਰਹੀ ਹਾਂ ਅਤੇ ਇੱਦਾਂ ਹੀ ਬਣੇ ਰਹੋ ਦਿਲ ਸੇ ਦਿਲ ਤੱਕ ਵਧੀਆ ਵਧੀਆ ਗਾਣੇ ਲਈ ਟਿਊਨ ਇਨ ਕਰਕੇ ਰੱਖੋ FM ਰੇਨਬੋ

ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਵ ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ ਤੇ ਮੈਂ ਹਜੇ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਹੁਣ ਜੀ ਪ੍ਰੋਗਰਾਮ ਦੀ ਸ਼ੁਰੂਆਤ ਤਾਂ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਆ ਕੇ ਗੱਲ ਕਰਦੀ ਹੁੰਦੀ ਹਾਂ ਕਿ ਅੱਜ ਦੇ ਦਿਨ ਦੇ ਵਿੱਚ ਕੀ ਖਾਸ ਹੈ ਉਹ ਗੱਲਾਂ ਜਿਹੜੀਆਂ ਨੇ ਤੁਹਾਡੇ ਨਾਲ ਕੀਤੀਆਂ ਜਾਂਦੀਆਂ ਨੇ ਤੇ ਅੱਜ ਦਾ ਦਿਨ ਵੀ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਖਾਸ ਹੈ ਅੱਜ ਲੈਜੈਂਡਰੀ ਇੰਡੀਅਨ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦਾ ਹੈਪੀ ਵਾਲਾ ਬਰਥਡੇ ਜੀ ਅੱਜ ਇਹਦੇ ਦਿਨ 7 ਜੁਲਾਈ ਨੂੰ 1981 ਦੇ ਵਿੱਚ ਉਹ ਰਾਂਚੀ ਝਾਰਖੰਡ ਦੇ ਵਿੱਚ ਉਹਨਾਂ ਨੇ ਜਨਮ ਲਿੱਤਾ ਸੀ ਅਤੇ 2026 ਚੱਲ ਰਿਹਾ ਅਤੇ ਇਸ ਸਾਲ ਉਹ 45 ਈਅਰਸ ਦੇ ਹੋ ਚੁੱਕੇ ਨੇ ਅਤੇ ਗਲੋਬਲੀ ਉਹਨਾਂ ਨੂੰ ਕੈਪਟਨ ਕੂਲ ਦਾ ਖਿਤਾਬ ਵੀ ਮੰਨਿਆ ਜਾਂਦਾ ਹੈ ਕਿਉਂਕਿ ਧੋਨੀ ਜਿਹੜੇ ਹੈਗੇ ਨੇ ਇਕੱਲੇ ਇੱਦਾਂ ਦੇ ਕੈਪਟਨ ਰਹੇ ਨੇ ਕ੍ਰਿਕਟ ਹਿਸਟਰੀ ਦੇ ਵਿੱਚ ਜਿਨ੍ਹਾਂ ਨੇ 3 ਮੇਜਰ ਜਿਹੜੀਆਂ ਟਰੋਫੀਜ਼ ਨੇ ਉਹ ਜਿੱਤੀਆਂ ਨੇ ICC ਵਾਈਟ ਬਾਲ ਟਰੋਫੀਜ਼ ਹੋਵੇ 2007 ਦੀ ਜਾਂ ਫਿਰ T20 ਵਰਲਡ ਕੱਪ ਹੋਵੇ 2011 ਅਤੇ ਜਾਂ ਫਿਰ ਹੋਵੇ ਜੀ ODI ਵਰਲਡ ਕੱਪ ਜੋ ਕਿ 2013 ਦੀ ਚੈਂਪੀਅਨਸ਼ਿਪ ਟਰੋਫੀ ਉਹਨਾਂ ਨੇ ਆਪਣੇ ਨਾਮ ਕੀਤੀ ਸੀ ਸੋ ਕੈਪਟਨ ਕੂਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ 'ਤੇ ਤਾਂ ਜੀ ਬਾਲੀਵੁੱਡ 'ਚ ਮੂਵੀ ਵੀ ਬਣੀ ਸੀ MS ਧੋਨੀ ਜੋ ਕਿ ਸਾਰੇ ਹੀ ਮਤਲਬ ਸਾਨੂੰ ਸਾਰੀ ਹੀ ਆਡੀਅੰਸ ਨੂੰ ਬਹੁਤ ਜ਼ਿਆਦਾ ਪਸੰਦ ਆਈ ਸੀ ਅਤੇ ਅੱਜ ਉਹਨਾਂ ਦਾ ਹੈਪੀ ਵਾਲਾ ਬਰਥਡੇ ਹੋਏ ਤਾਂ ਉਸ ਮੂਵੀ ਦਾ ਇੱਕ ਗਾਣਾ ਜਿਹੜਾ ਤੁਹਾਡੇ ਲਈ ਪਲੇ ਕਰਨਾ ਤਾਂ ਬਣਦਾ ਹੀ ਹੈ ਆ ਰਿਹਾ ਜੀ ਉਹ MS ਧੋਨੀ ਮੂਵੀ ਤੋਂ ਇੱਕ ਪਿਆਰਾ ਜਿਹਾ ਮਿਊਜ਼ੀਕਲ ਟਰੈਕ ਤੁਹਾਡੇ ਰੇਡੀਓ ਸੈੱਟ 'ਤੇ ਇੱਦਾਂ ਹੀ ਟਿਊਨ ਇਨ ਕਰਕੇ ਰੱਖੋ ਜੀ 102.7 FM ਰੇਨਬੋ ਦਿਲ ਸੇ ਦਿਲ ਤੱਕ

0: ਵਾਂਸ ਅਗੇਨ ਵੈਲਕਮ ਬੈਕ ਹੈ ਜੀ ਟਿਊਨਿੰਗ ਕੀਤਾ ਹਾਂ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਵੈਸੇ ਬਚਪਨ 'ਚ ਕੀ ਮਤਲਬ ਹਰ ਇੱਕ ਨੂੰ ਕਦੀ ਨਾ ਕਦੀ ਇਹ ਚੀਜ਼ ਤੋਂ ਡਾਂਟ ਜ਼ਰੂਰ ਪਈ ਹੋਣੀ ਹੈ ਕਿ ਖੇਡਣਾ ਨਹੀਂ ਹੈ, ਮਤਲਬ ਖੇਡਣਾ ਹੈ ਪਰ ਜ਼ਿਆਦਾ ਨਹੀਂ ਖੇਡਣਾ, ਪੜ੍ਹਨਾ ਵੀ ਹੈ। ਪਰ ਬਚਪਨ 'ਚ ਖੇਡਣ ਤੋਂ ਮਤਲਬ ਦਿਲ ਜਿਹੜਾ ਹੈ ਉਹ ਭਰਦਾ ਹੀ ਨਹੀਂ ਸੀ, ਮਤਲਬ ਜਿੰਨਾ ਮਰਜ਼ੀ ਖੇਡ ਲਓ ਦਿਲ ਕਰਦਾ ਸੀ ਹੋਰ ਖੇਡੋ ਹੋਰ ਖੇਡੋ, ਬਟ ਪੇਰੈਂਟਸ ਦੀ ਥੋੜ੍ਹੀ ਐਡਵਾਈਸ ਹੁੰਦੀ ਹੈ ਕਿ ਪੜ੍ਹਨਾ ਵੀ ਉਨਾ ਜ਼ਰੂਰੀ ਹੈ। ਸਹੀ ਹੈ ਸਹੀ ਹੈ, ਖਾਸ ਕਰ ਜਿਹੜੇ ਸਪੋਰਟਸ ਪਰਸਨ ਹੁੰਦੇ ਨਾ, ਜਿਹੜੇ ਬੱਚੇ ਬਚਪਨ ਤੋਂ ਹੀ ਕਿਸੇ ਸਪੋਰਟ ਦੇ ਨਾਲ ਜੁੜੇ ਹੁੰਦੇ ਆ, ਕੋਈ ਗੇਮ ਉਹਨਾਂ ਨੇ ਲਿੱਤੀ ਹੁੰਦੀ ਹੈ, ਤਾਂ ਉਹਨਾਂ ਦਾ ਜਿਹੜਾ ਪੈਸ਼ਨ ਜਿਹੜਾ ਸਾਰਾ ਦਾ ਸਾਰੀ ਐਨਰਜੀ ਸਾਰਾ ਫੋਕਸ ਜਿਹੜਾ ਹੁੰਦਾ ਉਸ ਗੇਮ ਦੇ ਵੱਲ ਹੁੰਦਾ, ਅਤੇ ਪੜ੍ਹਾਈ ਦੇ ਵਿੱਚ ਨਾ ਕਿਤੇ ਉਹ ਥੋੜ੍ਹੇ ਜਿਹੇ ਘੱਟ ਇੰਟਰਸਟ ਲੈਂਦੇ ਆ ਐਜ਼ ਕੰਪੇਅਰ ਟੂ ਅਦਰ ਸਟੂਡੈਂਟਸ ਆਫ ਦੀ ਕਲਾਸ। ਅਤੇ ਬਟ ਜੇ ਉਹਨਾਂ ਦਾ ਗੋਲ ਜਿਹੜਾ ਹੈ ਉਹਨਾਂ ਨੇ ਸੈੱਟ ਕੀਤਾ ਹੋਇਆ ਅਤੇ ਉਹਦੇ ਲਈ ਉਹ ਹਾਰਡ ਵਰਕ ਕਰਦੇ ਆ, ਤਾਂ ਫਿਰ ਮੈਂ ਕਿਹਾ ਜੀ ਤੁਸੀਂ ਵੀ ਕਿਸੇ ਦਿਨ MS ਧੋਨੀ ਵਾਂਗੂ ਜਿਹੜਾ ਆਪਣਾ ਮੁਕਾਮ ਹੈਗਾ ਤੁਸੀਂ ਆਪਣੇ ਲਈ ਸੋਚਿਆ ਹੋਇਆ ਜ਼ਰੂਰ ਅਚੀਵ ਕਰਦੇ ਹੋ। ਸੋ ਇਹਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਅੱਜ ਦੇ ਦਿਨ ਦੀ, ਅਤੇ ਅੱਜ ਜਿਹੜਾ ਹੈ ਦੁਨੀਆ ਦੇ ਵਿੱਚ ਵਰਲਡ ਫੂਡ ਸੇਫਟੀ ਡੇ ਵੀ ਮਨਾਇਆ ਜਾਂਦਾ ਹੈ, ਅਤੇ ਨਾਲ ਹੀ ਨਾਲ ਨੈਸ਼ਨਲ ਚੋਕਲੇਟ ਡੇ ਵੀ ਸੈਲੀਬ੍ਰੇਟ ਕੀਤਾ ਜਾਂਦਾ ਹੈ। ਵੈਸੇ ਖਾਣ ਪੀਣ ਦੀ ਗੱਲ ਹੋਵੇ ਨਾ, ਅਤੇ ਬਜਰੰਗੀ ਭਾਈਜਾਨ ਮੂਵੀ ਜੋ ਆਈ ਸੀ ਸਲਮਾਨ ਖਾਨ ਦੀ, ਜਿਹਦੇ ਵਿੱਚ ਕਰੀਨਾ ਕਪੂਰ ਖਾਨ ਵੀ ਸੀਗੇ, ਅਤੇ ਉਹਦਾ ਇੱਕ ਗਾਣਾ ਜਿਹੜਾ ਹੈਗਾ ਨਾ ਉਹ ਬਹੁਤ ਯਾਦ ਆਉਂਦਾ, ਮਤਲਬ ਜਦੋਂ ਵੀ ਇਹ ਗਾਣਾ ਭੁੱਖ ਦੀ ਗੱਲ ਹੋਵੇ ਤਾਂ ਇਹ ਗਾਣਾ ਜਿਹੜਾ ਦਿਮਾਗ ਦੇ ਵਿੱਚ ਆਪਣੇ ਆਪ ਹੀ ਗੁਣਗੁਣਾਉਣ ਲੱਗ ਜਾਂਦਾ। ਆਈ ਐਮ ਸ਼ੋਰ ਤੁਹਾਡੇ ਨਾਲ ਵੀ ਇੱਦਾਂ ਹੁੰਦਾ ਹੋਏਗਾ। ਕਿਹੜਾ ਗਾਣਾ ਹੈ ਹੁਣੇ ਪਲੇ ਕਰਦੀ ਹਾਂ, ਸੁਣੋ ਜੀ।
1: ਭੂਕ ਲਗੀ ਜ਼ੋਰੋਂ ਕੀ ਭੂਕ ਲਗੀ, ਮੁਰਗੇ ਕੀ ਬਾਂਗ ਹਮੇ ਕੋਇਲ ਕੀ ਭੂਕ ਲਗੀ।

ਵੈਸੇ ਤੁਹਾਡੇ ਕਿਚਨ ਦੇ ਵਿੱਚ ਅੱਜ ਕੀ ਬਣਿਆ? ਮੈਂ ਕਿਹਾ ਜੀ ਆਲੂ ਵਾਲੇ ਪਰਾਂਠੇ ਬਣੇ ਨੇ ਜਾਂ ਫਿਰ ਗੋਭੀ ਦੇ ਪਰੌਂਠੇ ਬਣੇ ਨੇ ਜਾਂ ਗਰਮੀ ਨੂੰ ਦੇਖਦੇ ਹੋਏ ਕੁਛ ਹਲਕਾ ਫੁਲਕਾ ਨਾਸ਼ਤਾ ਚੱਲ ਰਿਹਾ। ਵੈਸੇ ਇਸ ਟਾਈਮ ਤੱਕ ਨਾ ਭੁੱਖ ਜਿਹੜੀ ਹੈ ਜ਼ੋਰਾਂ ਸ਼ੋਰਾਂ ਦੀ ਲੱਗ ਚੁੱਕੀ ਹੁੰਦੀ ਹੈ ਅਤੇ ਨਾਸ਼ਤਾ ਪਾਣੀ ਜਿਹੜਾ ਹੈ ਚੱਲ ਰਿਹਾ ਹੁਣੇ ਤਾਂ ਨਾਸ਼ਤਾ ਪਾਣੀ ਦੇ ਨਾਲ ਨਾਲ ਵਧੀਆ ਗਾਣੇ ਜਿਹੜੇ ਨੇ ਤੁਹਾਡੇ ਲਈ ਅਸੀਂ ਪਲੇ ਕਰਦੇ ਹਾਂ ਸਿਰਫ ਤਾਂ ਸਿਰਫ 102.7 FM ਰੇਨਬੋ 'ਤੇ। ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਅਤੇ ਹੁਣ ਜਿਸ ਮੂਵੀ ਦਾ ਗਾਣਾ ਪਲੇ ਕਰਨ ਵਾਲੀ ਹਾਂ ਨਾ, ਉਹ ਜਿਹੜਾ ਗਾਣਾ ਹੈਗਾ ਮਤਲਬ ਆਪਣੇ ਆਪ ਦੇ ਵਿੱਚ ਇੰਨੀ ਫੈਸਟੀਵਲ ਵਾਈਬਸ ਆਉਂਦੀਆਂ ਨੇ ਅਤੇ ਜਦੋਂ ਵੀ ਕੋਈ ਫੈਸਟੀਵਲ ਹੋਵੇ, ਮੈਂ ਕਿਹਾ ਜੀ ਡਾਂਡੀਆ ਹੋਵੇ ਕਿਤੇ ਕਰਨਾ ਹੋਵੇ ਜਾਂ ਕੋਈ ਵੀ ਮਤਲਬ ਕਿਸੇ ਵੀ ਤਰੀਕੇ ਨਾਲ ਮਤਲਬ ਇਹ ਗਾਣਾ ਜਿਹੜਾ ਹੈ ਨਾ ਸਾਡੇ ਦਿਮਾਗ ਦੇ ਵਿੱਚ ਆਉਂਦਾ ਹੈ। ਅਤੇ ਇਸ ਗਾਣੇ ਦੇ ਵਿੱਚ ਆਲਿਆ ਭੱਟ ਨੇ ਜੋ ਡਾਂਸ ਕੀਤਾ, ਕਹਿੰਦੇ ਕਿ ਇਸ ਮੂਵੀ ਮਤਲਬ ਇਹ ਜਿਹੜਾ ਗਾਣਾ ਹੈਗਾ ਗੰਗੂ ਭਾਈ ਕਾਠਿਆਵਾੜੀ ਮੂਵੀ ਤੋਂ ਹੈ। ਅਤੇ ਇਸ ਗਾਣੇ ਦੇ ਲਈ ਆਲਿਆ ਭੱਟ ਨੇ ਮਤਲਬ ਹਫ਼ਤਿਆਂ ਤੱਕ ਰਿਹਰਸਲ ਜਿਹੜੀ ਸੀ ਉਹ ਕੀਤੀ ਸੀ ਤਾਂ ਕਿ ਉਹਨਾਂ ਦੇ ਜਿਹੜੇ ਐਕਸਪ੍ਰੈਸ਼ਨ ਨੇ ਉਹ ਬਿਲਕੁਲ ਪਰਫੈਕਟ ਲੱਗਣ ਅਤੇ ਉਹਨਾਂ ਦਾ ਜਿਹੜਾ ਹਾਰਡ ਵਰਕ ਸੀ, ਉਹਨਾਂ ਦੀ ਜਿਹੜੀ ਮਿਹਨਤ ਸੀ, ਵਾਕਈ 'ਚ ਉਹ ਰੰਗ ਵੀ ਲੈ ਕੇ ਆਈ ਜਦੋਂ ਔਨ ਸਕਰੀਨ ਅਸੀਂ ਇਹ ਗਾਣਾ ਦੇਖਿਆ। ਅਤੇ ਅਸੀਂ ਸਾਰਿਆਂ ਨੇ ਮਤਲਬ ਬਹੁਤ ਹੀ ਇੰਜੋਏ ਕੀਤਾ ਉਹਨਾਂ ਦੀ ਲੁੱਕ ਨੂੰ, ਉਹਨਾਂ ਦੇ ਡਾਂਸ ਨੂੰ, ਉਹਨਾਂ ਦੇ ਐਕਸਪ੍ਰੈਸ਼ਨ ਨੂੰ। ਮਤਲਬ ਇਹ ਚੀਜ਼ ਐਕਸਪੈਕਟਿਡ ਹੀ ਨਹੀਂ ਸੀ ਇਸ ਤੋਂ ਪਹਿਲੇ, ਪਰ ਜਿਹੜੀ ਡਾਇਰੈਕਸ਼ਨ ਹੈ ਸੰਜੇ ਲੀਲਾ ਬੰਸਾਲੀ ਦੀ ਜਦੋਂ ਕੋਈ ਮੂਵੀ ਡਾਇਰੈਕਟ ਕਰਨ 'ਤੇ ਪਰਫੈਕਸ਼ਨ ਜਿਹੜੀ ਹੈ ਨਾ ਉਹਦੇ ਵਿੱਚ ਹਰ ਐਂਗਲ 'ਤੇ ਦੇਖਣ ਨੂੰ ਮਿਲਦੀ ਹੈ। ਅਤੇ ਉਹਨਾਂ ਦੇ ਵਿੱਚੋਂ ਹੀ ਇੱਕ ਗਾਣਾ ਹੈ ਜੋ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ। ਇੱਦਾਂ ਹੀ ਬਣੇ ਰਹੋ, ਇੰਜੋਏ ਕਰਦੇ ਰਹੋ ਪ੍ਰੋਗਰਾਮ ਗੀਤ ਬਹਾਰ ਮੇਰੇ ਯਾਨੀ ਕਿ ਸਾਕਸ਼ੀ ਦੇ ਨਾਲ।

ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਵ ਟਿਊਨਿੰਗ ਕੀਤਾ ਹੈ ਤੁਸੀਂ 102.7 FM ਰੇਨਬੋ ਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ ਜਿੱਥੇ ਵਧੀਆ ਵਧੀਆ ਗਾਣੇ ਜਿਹੜੇ ਨੇ ਤੁਹਾਡੇ ਲਈ ਅਸੀਂ ਪਲੇਅ ਕਰ ਰਹੇ ਹਾਂ ਤੇ ਵੈਸੇ 2026 ਦੇ ਮਤਲਬ 6 ਮਹੀਨੇ ਜਿਹੜੇ ਨੇ ਉਹ ਬੀਤ ਵੀ ਚੁੱਕੇ ਨੇ ਤੇ ਅਸੀਂ 7ਵੇਂ ਮਹੀਨੇ ਦੇ ਵਿੱਚ ਐਂਟਰ ਕਰ ਚੁੱਕੇ ਹਾਂ ਤੇ ਉਹ ਵੀ ਲਗਭਗ ਅੱਜ ਇੱਕ ਹਫ਼ਤਾ ਕੰਪਲੀਟ ਹੋ ਗਿਆ ਟਾਈਮ ਜਿਹੜਾ ਨਾ ਮਤਲਬ ਕਿੰਨੀ ਜਲਦੀ ਬੀਤਦਾ ਅੱਜ ਕੱਲ੍ਹ ਤੁਹਾਨੂੰ ਸਾਰਿਆਂ ਨੂੰ ਇੱਦਾਂ ਫੀਲ ਹੁੰਦਾ ਮਤਲਬ ਇੱਦਾਂ ਲੱਗ ਰਿਹਾ ਕਿ ਟਾਈਮ ਜਿਹੜਾ ਨਾ ਬਹੁਤ ਜਲਦੀ ਜਲਦੀ ਭੱਜ ਰਿਹਾ ਭੱਜ ਰਿਹਾ ਭੱਜ ਰਿਹਾ ਪਰ ਕੁਛ ਵੈਸੇ ਗਾਣੇ ਨੇ ਬਾਲੀਵੁੱਡ ਦੇ ਜਿਹਨਾਂ ਦਾ ਹੁੱਕ ਸਟੈਪ ਜਿਹੜਾ ਨਾ ਹਮੇਸ਼ਾ ਯਾਦ ਰਹਿੰਦਾ ਚਾਹੇ ਉਹ ਜਿੰਨੇ ਮਰਜ਼ੀ ਪੁਰਾਣੇ ਹੋ ਜਾਣ ਵੈਸੇ ਮੈਂ ਜ਼ਿਆਦਾ ਪੁਰਾਣੇ ਗਾਣੇ ਦੀ ਗੱਲ ਨਹੀਂ ਕਰ ਰਹੀ ਮੈਂ ਗੱਲ ਕਰ ਰਹੀ ਹਾਂ 2023 ਦੇ ਵਿੱਚ ਫਿਲਮ ਆਈ ਸੀ ਪਠਾਨ ਮੂਵੀ ਅਤੇ ਉਹਦੇ ਵਿੱਚ ਇੱਕ ਗਾਣਾ ਸੀ ਝੂਮੇ ਜੋ ਪਠਾਨ ਉਹਦਾ ਜਿਹੜਾ ਹੁੱਕ ਸਟੈਪ ਹੈ ਨਾ ਸ਼ਾਹਰੁਖ ਖਾਨ ਨੇ ਜੋ ਸਟੈਪ ਉਸ ਗਾਣੇ ਦੇ ਵਿੱਚ ਜਿਹੜਾ ਹੈ ਉਹ ਕੀਤਾ ਹੈ ਮਤਲਬ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ ਅਤੇ ਸੋਸ਼ਲ ਮੀਡੀਆ 'ਤੇ ਬਹੁਤ ਸਾਰੀ ਰੀਲਸ ਵੀ ਉਸ ਸਟੈਪ ਨੂੰ ਫੋਲੋ ਕਰਦੇ ਹੋਏ ਲੋਕਾਂ ਨੇ ਬਣਾਈ ਸੀ ਹਰ ਇੱਕ ਪਾਰਟੀ ਦੀ ਪਲੇਲਿਸਟ ਦਾ ਹਿੱਸਾ ਜਿਹੜਾ ਹੈ ਅੱਜ ਵੀ ਉਹ ਗਾਣਾ ਬਣਿਆ ਹੋਇਆ ਅਤੇ ਇਸ ਗਾਣੇ ਦਾ ਜਿਹੜਾ ਸਿਗਨੇਚਰ ਸਟੈਪ ਹਾਂਜੀ ਹੁੱਕ ਸਟੈਪ ਜਿਹਦੀ ਮੈਂ ਗੱਲ ਕਰ ਰਹੀ ਸੀ ਸੋਸ਼ਲ ਮੀਡੀਆ 'ਤੇ ਮਤਲਬ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਰਿਹਾ ਫਿਰ ਮੈਂ ਕਿਹਾ ਬੇਸ਼ੱਕ ਆਪਾਂ 2026 ਦੇ ਵਿੱਚ ਪਹੁੰਚ ਚੁੱਕੇ ਹਾਂ 6 ਮਹੀਨੇ ਜਿਹੜੇ ਨੇ ਖਤਮ ਕਰ ਚੁੱਕੇ ਹਾਂ ਮਤਲਬ ਇੱਕ ਹਫ਼ਤਾ ਵੀ ਬੀਤ ਚੁੱਕਾ ਪਰ ਇਹ ਜਿਹੜਾ ਗਾਣਾ ਨਾ ਅੱਜ ਵੀ ਮਾਈਂਡ ਦੇ ਵਿੱਚ ਕਿਤੇ ਨਾ ਕਿਤੇ ਸਾਡੇ ਸਟਰੱਕ ਕੀਤਾ ਹੋਇਆ ਅਤੇ ਜਦੋਂ ਨੱਚਣ ਟੱਪਣ ਦੀ ਗੱਲ ਹੋਵੇ ਨਾ ਮੂਡ ਨੂੰ ਥੋੜ੍ਹਾ ਸੈੱਟ ਕਰਨ ਦੀ ਗੱਲ ਹੋਵੇ ਜਿਵੇਂ ਹੁਣ ਸਵੇਰ ਦੇ ਆਪਾਂ ਕੰਮ ਕਰਦੇ ਹੋਏ ਇਸ ਟਾਈਮ ਤੱਕ ਨਾ ਥੱਕ ਚੁੱਕੇ ਹੁੰਦੇ ਹਾਂ ਕਈ ਤਾਂ ਇਸ ਟਾਈਮ ਹਲੇ ਆਫਿਸ ਪਹੁੰਚੇ ਹੋਣਗੇ ਉਹਨਾਂ ਦੀ ਕੰਮ ਦੀ ਸ਼ੁਰੂਆਤ ਹੋਣ ਵਾਲੀ ਹੈ ਅਤੇ ਉਹਨਾਂ ਲਈ ਵੀ ਮਤਲਬ ਘਰ ਦੇ ਵਿੱਚ ਜੋ ਲੇਡੀਜ਼ ਨੇ ਜੋ ਸਵੇਰ ਦੀਆਂ ਲੱਗੀਆਂ ਹੋਈਆਂ ਨੇ ਅਤੇ ਜਿਹੜੇ ਆਪਣੇ ਕੰਮ 'ਤੇ ਪਹੁੰਚੇ ਨੇ ਅਤੇ ਕੰਮ ਦੀ ਸ਼ੁਰੂਆਤ ਕਰਨੀ ਮਤਲਬ ਦੋਨਾਂ ਲਈ ਹਰ ਇੱਕ ਸਿਚੁਏਸ਼ਨ ਦੇ ਲਈ ਹੈ ਜਿਹੜਾ ਗਾਣਾ ਹੈਗਾ ਨਾ ਬਹੁਤ ਹੀ ਜ਼ਬਰਦਸਤ ਹੈਗਾ ਸੋ ਤੁਸੀਂ ਵੀ ਜਿਹੜਾ ਇਹਦਾ ਸਿਗਨੇਚਰ ਸਟੈਪ ਹੈਗਾ ਹੁੱਕ ਸਟੈਪ ਹੈਗਾ ਅੱਜ ਥੋੜ੍ਹਾ ਜਿਹਾ ਮਤਲਬ ਉਹਦੀ ਪ੍ਰੈਕਟਿਸ ਕਰਕੇ ਦੇਖੋ ਦੇਖੋ ਤੁਹਾਡੇ ਕੋਲ ਹੋ ਰਿਹਾ ਕਿ ਨਹੀਂ ਹੋ ਰਿਹਾ ਵੈਸੇ ਮੈਂ ਤਾਂ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਸੀ ਅਤੇ ਮੈਂ ਤਾਂ ਮਤਲਬ ਨਾਕਾਮ ਰਹੀ ਆਈ ਹੋਪ ਤੁਸੀਂ ਜਿਹੜਾ ਉਹ ਸ਼ਾਹਰੁਖ ਖਾਨ ਨੇ ਮਤਲਬ ਸਟੈਪਸ ਜਿਹੜੇ ਇਸ ਗਾਣੇ ਦੇ ਵਿੱਚ ਕੀਤੇ ਨੇ ਉਹ ਕਰਨ ਦੇ ਵਿੱਚ ਕਾਮਯਾਬ ਹੋਵੋ ਫਿਲਹਾਲ ਉਹਦੇ ਵਿੱਚ ਕਾਮਯਾਬੀ ਮਿਲੇ ਨਾ ਮਿਲੇ ਪਰ ਇਸ ਗਾਣੇ ਦਾ ਹਾਂ ਜਿੱਦਾਂ ਜ਼ਿਕਰ ਕਰ ਰਹੀ ਹਾਂ ਮੈਂ ਇੰਨੀ ਦੇਰ ਤੋਂ ਤੁਹਾਡੇ ਨਾਲ ਗੱਲਾਂ ਕਰ ਰਹੀ ਹਾਂ ਤੁਹਾਨੂੰ ਸੁਣਨ ਨੂੰ ਜ਼ਰੂਰ ਮਿਲੇਗਾ ਸਿਰਫ ਤਾਂ ਸਿਰਫ 102.7 FM ਰੇਨਬੋ ਦਿਲ ਸੇ ਦਿਲ ਤੱਕ

ਬਸ ਬਸ ਜ਼ਿਆਦਾ ਨਹੀਂ ਝੂਮਣਾ, ਮਤਲਬ ਜ਼ਿਆਦਾ ਘੁੰਮੋਗੇ ਤੇ ਝੂਮੋਗੇ, ਮੈਂ ਕਿਹਾ ਜੀ ਚੱਕਰ ਖਾ ਕੇ ਡਿੱਗ ਜਾਓਗੇ। ਗਰਮੀ ਅੱਗੇ ਹੀ ਬਹੁਤ ਹੈ, ਆਪਣਾ ਧਿਆਨ ਰੱਖੋ। ਮਤਲਬ ਡਾਂਸ ਕਰਨਾ ਹੈ ਠੀਕ ਹੈ, ਬਟ ਥੋੜ੍ਹਾ ਜਿਹੀ ਜਿਹੜੀ ਬ੍ਰੇਕ ਹੈਗੀ ਹੈ ਡਾਂਸ ਕਰਦੇ ਕਰਦੇ ਉਹ ਵੀ ਲੈਣੀ ਹੈ। ਕਹਿੰਦੇ ਕਿ ਸਮਾਲ ਡੋਟ ਕੈਨ ਸਟੋਪ ਅ ਬਿਗ ਸੈਂਟੈਂਸ, ਬਟ ਅ ਫਿਊ ਮੋਰ ਡੋਟਸ ਕੈਨ ਗਿਵ ਕੰਟੀਨਿਊਟੀ। ਅਮੇਜ਼ਿੰਗ ਬਟ ਟਰੂ, ਐਵਰੀ ਐਂਡਿੰਗ ਕੈਨ ਬੀ ਅ ਨਿਊ ਬਿਗਨਿੰਗ। ਮਤਲਬ ਇੱਕ ਛੋਟੀ ਜਿਹੀ ਜਿਹੜੀ ਬਿੰਦੀ ਹੁੰਦੀ ਆ, ਆਪਾਂ ਦੇਖਦੇ ਹਾਂ ਕਿ ਬਿਗ ਜਿਹੜੇ ਵੱਡੇ ਵੱਡੇ ਸੈਂਟੈਂਸ ਅਸੀਂ ਲਿਖੇ ਹੁੰਦੇ ਨੇ ਉਹਨਾਂ ਨੂੰ ਰੋਕ ਦਿੰਦੀ ਹੈ, ਸੈਂਟੈਂਸ ਉੱਥੇ ਖਤਮ ਹੋ ਜਾਂਦਾ। ਬਟ ਉਹੀ ਅਗਰ ਇੱਕ ਬਿੰਦੀ ਤੋਂ ਆਪਾਂ ਦੋ ਤਿੰਨ ਬਿੰਦੀਆਂ ਲਗਾ ਦਈਏ ਨਾ ਜ਼ਿਆਦਾ, ਤਾਂ ਉਹ ਜਿਹੜੀ ਗੱਲ ਹੈਗੀ ਹੈ ਖਤਮ ਨਹੀਂ ਹੁੰਦੀ, ਉਹ ਕੰਟੀਨਿਊਟੀ ਦੇ ਵਿੱਚ ਚੱਲਦੀ ਰਹਿੰਦੀ ਹੈ। ਇੱਦਾਂ ਹੀ ਜ਼ਿੰਦਗੀ ਹੈ, ਜਦੋਂ ਸਾਨੂੰ ਸਾਰਾ ਕੁਛ ਲੱਗਦਾ ਨਾ ਆਪਾਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਹਾਂ ਜਾਂ ਬਹੁਤ ਜ਼ਿਆਦਾ ਥੱਕ ਜਾਂਦੇ ਹਾਂ, ਤਾਂ ਸਾਨੂੰ ਲੱਗਦਾ ਕਿ ਬਸ ਹੁਣ ਇੱਥੇ ਹੀ ਇਹ ਸਭ ਖਤਮ, ਅੱਗੇ ਕੁਛ ਨਹੀਂ ਹੈ। ਪਰ ਅਸਲ ਦੇ ਵਿੱਚ ਉੱਥੇ ਹੀ ਦੁਬਾਰਾ ਇੱਕ ਨਵੀਂ ਚੀਜ਼ ਦੀ ਸ਼ੁਰੂਆਤ ਹੋਣੀ ਜਿਹੜੀ ਹੁੰਦੀ ਹੈ ਉਹ ਤੈਅ ਹੁੰਦੀ ਹੈ। ਸੋ ਐਵਰੀ ਐਂਡਿੰਗ ਕੈਨ ਬੀ ਅ ਨਿਊ ਬਿਗਨਿੰਗ। ਕਦੇ ਵੀ ਸਾਨੂੰ ਉਦਾਸ ਨਹੀਂ ਹੋਣਾ ਚਾਹੀਦਾ ਲਾਈਫ ਦੇ ਵਿੱਚ, ਜਿਹੜੇ ਸਾਡੇ ਐਫਰਟਸ ਹੈਗੇ ਨਾ ਉਹ ਹਮੇਸ਼ਾ ਆਪਣੀਆਂ ਚੀਜ਼ਾਂ ਜੋ ਆਪਣੀ ਲਾਈਫ ਦੇ ਵਿੱਚ ਅਸੀਂ ਸੋਚੀਆਂ ਹੋਈਆਂ ਨੇ, ਜੋ ਅਸੀਂ ਕਰਨਾ ਚਾਹੁੰਦੇ ਹਾਂ ਉਹਨਾਂ ਦੇ ਲਈ ਸਾਨੂੰ ਹਮੇਸ਼ਾ ਹੀ ਐਫਰਟਸ ਜਿਹੜੇ ਨੇ ਆਪਣੇ ਬਰਕਰਾਰ ਰੱਖਣੇ ਚਾਹੀਦੇ ਨੇ, ਕਿਉਂਕਿ ਮੈਂ ਕਿਹਾ ਜੀ ਐਫਰਟਸ ਕੇ ਆਗੇ ਹੀ ਜੀਤ ਹੈ। ਸੋ ਅਗਲਾ ਗਾਣਾ ਫਰੋਮ ਦਾ ਮੂਵੀ ਲਵ ਆਜ ਕੱਲ ਤੋਂ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ, ਜਿਹਨੂੰ ਗਾਇਆ ਹੈ ਮਾਸਟਰ ਸਲੀਮ ਨੇ, ਅਤੇ ਬਹੁਤ ਹੀ ਵਧੀਆ ਟਰੈਕ ਹੈ, ਤੁਸੀਂ ਕਰੋ ਜੇ ਇੰਜੋਏ। ਅਤੇ ਇੱਦਾਂ ਹੀ ਬਣੇ ਰਹੋ 102.7 FM ਰੇਨਬੋ 'ਤੇ, ਜਿੱਥੇ ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ, ਐਂਡ ਲਾਈਵ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ।

ਬਿਲਕੁਲ ਜੀ, ਕਦੇ ਤਾਂ ਹੱਸ ਬੋਲ, ਮਤਲਬ ਹੱਸ ਕੇ ਬੋਲਣਾ ਜਿਹੜਾ ਨਾ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਜ਼ਰੂਰੀ ਹੈ। ਸਾਨੂੰ ਲੱਗਦਾ ਕਿ ਨਹੀਂ ਜ਼ਰੂਰੀ ਕਿਸੇ ਨੂੰ ਹੱਸ ਕੇ ਅਗਰ ਅਸੀਂ ਬੁਲਾਉਂਦੇ ਹਾਂ ਨਾ, ਮਤਲਬ ਉਹਦਾ ਪੂਰਾ ਦਿਨ ਜਿਹੜਾ ਉਹਦੇ ਨਾਲ ਬਣ ਜਾਂਦਾ ਹੈ। ਮਤਲਬ ਉਹੀ ਗੱਲ ਅਗਰ ਅਸੀਂ ਮਾਯੂਸ 'ਚ ਚਿਹਰੇ ਨਾਲ ਕਰਦੇ ਹਾਂ ਅਤੇ ਉਹੀ ਗੱਲ ਜਦੋਂ ਆਪਾਂ ਸਮਾਈਲ ਕਰਦੇ ਹੋਏ ਕਿਸੇ ਨੂੰ ਕਹਿੰਦੇ ਹਾਂ ਨਾ, ਫਿਰ ਉਹਦਾ ਵੱਖਰਾ ਹੀ ਇੰਪੈਕਟ ਪੈਂਦਾ। ਹੁਣ ਜਿਵੇਂ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਅਸੀਂ ਜਦੋਂ ਫੋਟੋ ਕਲਿੱਕ ਕਰਾ ਰਹੇ ਹੁੰਦੇ ਹਾਂ, ਅਸੀਂ ਕਿਵੇਂ ਮਤਲਬ ਸਮਾਈਲ ਕਰਦੇ ਹੋਏ ਫੋਟੋ ਖਿਚਾਉਂਦੇ ਹਾਂ ਤਾਂ ਕਿ ਜਿਹੜੀ ਸਾਡੀ ਫੋਟੋ ਹੈ ਨਾ ਉਹ ਵਧੀਆ ਆਵੇ। ਇੱਦਾਂ ਹੀ ਸਾਡੀ ਲਾਈਫ ਹੈ, ਇਹਦੇ ਵਿੱਚ ਵੀ ਅਗਰ ਅਸੀਂ ਖੁਸ਼ ਰਹਾਂਗੇ ਨਾ, ਹਰ ਚੀਜ਼ਾਂ ਨੂੰ ਮਤਲਬ ਇੰਨਾ ਜ਼ਿਆਦਾ ਆਪਣੇ ਦਿਮਾਗ 'ਤੇ ਹਾਵੀ ਨਹੀਂ ਹੋਣ ਦੇਵਾਂਗੇ। ਮਤਲਬ ਠੀਕ ਹੈ, ਬੈਲੈਂਸ ਜ਼ਰੂਰੀ ਹੈ ਲਾਈਫ ਦੇ ਵਿੱਚ, ਪਰ ਨਾਲ ਨਾਲ ਜਿਹੜੀ ਸਮਾਈਲ ਹੈਗੀ ਹੈ, ਆਪਣੇ ਦਿਲ ਨੂੰ ਖੁਸ਼ ਰੱਖਣਾ, ਆਪਣੀ ਆਤਮਾ ਨੂੰ ਖੁਸ਼ ਰੱਖਣਾ, ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਜਦੋਂ ਆਪਾਂ ਹੱਸਦੇ ਖੇਡਦੇ ਇਸ ਜ਼ਿੰਦਗੀ ਨੂੰ ਬਿਤਾਉਂਦੇ ਹਾਂ ਨਾ, ਤਾਂ ਜ਼ਿੰਦਗੀ ਹੋਰ ਵੀ ਜ਼ਿਆਦਾ ਖੂਬਸੂਰਤ ਅਤੇ ਹੋਰ ਵੀ ਜ਼ਿਆਦਾ ਰੰਗੀਨ ਅਤੇ ਹੋਰ ਵੀ ਜ਼ਿਆਦਾ ਦਿਲਦਾਰ ਬਣ ਜਾਂਦੀ ਹੈ। ਗੱਲਾਂ ਜਿਹੜੀਆਂ ਨੇ ਗੀਤ ਬਹਾਰ ਦੇ ਵਿੱਚ ਤੁਹਾਡੇ ਨਾਲ ਇੱਦਾਂ ਹੀ ਚੱਲਦੀਆਂ ਰਹਿਣਗੀਆਂ। ਅਤੇ ਅਗਲਾ ਗੀਤ ਜਿਹੜਾ ਆ ਰਿਹਾ ਹੈ ਫਰੋਮ ਦਾ ਮੂਵੀ ਐਨੀਮਲ ਤੋਂ ਆ ਰਿਹਾ ਹੈ, ਸਤਰੰਗਾ ਗਾਣਾ ਜਿਹਨੂੰ ਗਾਇਆ ਹੈ ਅਰਿਜੀਤ ਸਿੰਘ ਨੇ। ਅਤੇ ਅਰਿਜੀਤ ਸਿੰਘ ਦੀ ਆਵਾਜ਼ ਹੋਵੇ ਅਤੇ

ਇਮੋਸ਼ਨਸ ਦੀ ਗੱਲ ਹੋਵੇ ਤਾਂ ਆਡੀਅੰਸ ਤੋਂ ਪਿਆਰ ਤਾਂ ਜਿਹੜਾ ਉਹ ਮਿਲਣਾ ਬਣਦਾ ਹੀ ਹੈ, ਅਤੇ ਇਹ ਵੀ ਗਾਣਾ ਜਿਹੜਾ ਹੈਗਾ ਜਦੋਂ ਆਇਆ ਸੀਗਾ ਅਤੇ ਅੱਜ ਤੱਕ ਵੀ ਮਤਲਬ ਸਭ ਤੋਂ ਜ਼ਿਆਦਾ ਰੋਮੈਂਟਿਕ ਗਾਣਿਆਂ ਦੀ ਅਗਰ ਗੱਲ ਕਰੀਏ ਤਾਂ ਸਭ ਤੋਂ ਨੰਬਰ 1 ਤੇ ਹੈਗਾ। ਅੱਜ ਵੀ ਜਿਹੜੀ ਆਡੀਅੰਸ ਹੈਗੀ ਇਸ ਗਾਣੇ ਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਆ, ਕਿਉਂਕਿ ਅਰਿਜੀਤ ਸਿੰਘ ਦੀ ਸੋਲਫੁੱਲ ਆਵਾਜ਼ ਨੇ ਇਸ ਗਾਣੇ ਨੂੰ ਲਿਸਨਰਸ ਦੇ ਦਿਲਾਂ ਤੱਕ ਪਹੁੰਚਾਉਣ ਦਾ ਮਤਲਬ ਪੂਰਾ ਪੂਰਾ ਕੰਮ ਕੀਤਾ ਸੀਗਾ। ਸੋ ਆ ਰਿਹਾ ਜੀ ਇਹ ਖੂਬਸੂਰਤ ਜਿਹਾ ਟਰੈਕ ਤੁਹਾਡੇ ਰੇਡੀਓ ਸੈੱਟ ਤੇ 1 ਨੌਨ 2.7 FM ਰੇਨਬੋ ਟਿਊਨ ਕੇ ਤਾਂ ਆਇਆ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ।

ਵਾਂਸ ਅਗੇਨ ਵੈਲਕਮ ਬੈਕ ਹੈ ਜੀ ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ ਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਫਾਈਨਲੀ ਵੇਟ ਇਜ਼ ਓਵਰ ਬਾਰਿਸ਼ ਜਿਹੜੀ ਹੈ ਹਲਕੀ ਹਲਕੀ ਸ਼ੁਰੂ

हाँ जी बिल्कुल सही जगह ट्यून इन किया है ਤੁਸੀਂ 102.7 FM ਰੇਨਬੋ ਤੇ ਗਾਣੇ ਬਹੁਤ ਵਧੀਆ ਤੁਹਾਡੇ ਲਈ ਪਲੇ ਕਰ ਰਹੇ ਹਾਂ ਤੇ ਮੀਟ ਬ੍ਰੋਸ ਤੇ ਮੋਨਾਲੀ ਠਾਕੁਰ ਦੀ ਆਵਾਜ਼ ਦੇ ਵਿੱਚ ਬਾਗੀ ਮੂਵੀ ਦਾ ਚਮ ਚਮ ਗਾਣਾ ਤੁਸੀਂ ਕਰ ਰਹੇ ਸੀ ਇੰਜੋਏ ਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਪ੍ਰੋਗਰਾਮ ਚੱਲ ਰਿਹਾ ਹੈ ਗੀਤ ਬਹਾਰ ਜਿੱਥੇ ਗੀਤਾਂ ਦੀ ਬਹਾਰ ਜਿਹੜੀ ਹੈ ਤੁਹਾਡੇ ਲਈ ਰੈਡੀ ਕੀਤੀ ਹੋਈ ਹੈ ਮਤਲਬ ਵਧੀਆ ਵਧੀਆ ਐਨਰਜੈਟਿਕ ਜੇ ਵਰਸਟਾਈਲ ਜੇ ਰੋਮੈਂਟਿਕ ਮਤਲਬ ਹਰ ਤਰ੍ਹਾਂ ਦੇ ਗਾਣੇ ਜਿਹੜੇ ਨੇ ਇਸ ਖਾਸ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਤੁਹਾਡੇ ਲਈ ਪਲੇ ਕੀਤੇ ਜਾਂਦੇ ਨੇ ਤੇ ਮੈਂ ਕਿਹਾ ਜੀ ਫਿਰ ਚਾਹ ਸ਼ਾਹ ਧਰ ਲਈ ਹੈ ਕਿਉਂਕਿ ਮੌਸਮ ਜਿਹੜਾ ਹੈ ਜ਼ਬਰਦਸਤ ਵਾਲਾ ਹੋ ਚੁੱਕਾ ਹੈ ਜਿਹੜੀ ਬਾਰਿਸ਼ ਹੈ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਜਨਾਬ ਸੋ ਅਗਲਾ ਗਾਣਾ ਜਿਹੜਾ ਆ ਰਿਹਾ ਹੈ 2024 ਦੇ ਵਿੱਚ ਐਕਸ਼ਨ ਇੰਟਰਟੇਨਰ ਫਾਈਟਰ ਮੂਵੀ ਦਾ ਗਾਣਾ ਤੁਹਾਡੇ ਲਈ ਪਲੇ ਕਰ ਰਹੇ ਹਾਂ ਇਸ਼ਕ ਜੈਸਾ ਕੁਛ ਜੋ ਕਿ ਆਪਣੇ ਮੂਵੀ ਦੀ ਗੱਲ ਕਰੀਏ ਤਾਂ ਆਪਣੇ ਸਟਾਈਲਿਸ਼ ਵਿਜੂਅਲਸ ਅਤੇ ਜ਼ਬਰਦਸਤ ਕਮਿਸਟਰੀ ਯਾਨੀ ਕਿ ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੂਕੋਨ ਦੀ ਜਿਹੜੀ ਕਮਿਸਟਰੀ ਸੀ ਉਹ ਕਾਫੀ ਚਰਚਾ ਦੇ ਵਿੱਚ ਰਹੀ ਸੀ ਫਿਲਮ ਦੀ ਤਰ੍ਹਾਂ ਇਹਦੇ ਗਾਣੇ ਵੀ ਜਿਹੜੇ ਨੇ ਬਹੁਤ ਹੀ ਜ਼ਿਆਦਾ ਹਾਈ ਫੀਲ ਐਨਰਜੀ ਫੀਲ ਜਿਹੜੀ ਹੈ ਤੁਹਾਨੂੰ ਆਉਂਦੀ ਹੈ ਅਤੇ ਫਿਰ ਮੈਂ ਕਿਹਾ ਜੀ ਐਨਰਜੀ ਤਾਂ ਹੁਣ ਆਪਣੇ ਆਪ ਹੀ ਜਿਹੜੀ ਹੈ ਸਾਡੀ ਹਾਈ ਹੋ ਜਾਣੀ ਹੈ ਮਤਲਬ ਮੌਸਮ ਜਦੋਂ ਵਧੀਆ ਹੁੰਦਾ ਨਾ ਉਹਨੂੰ ਦੇਖ ਕੇ ਇੱਕ ਅਲੱਗ ਹੀ ਮਤਲਬ ਐਨਰਜੀ ਲੈਵਲ ਜਿਹੜਾ ਹੈ ਸਾਡਾ ਉਹ ਬਸ ਖੁਸ਼ ਹੋ ਜਾਂਦਾ ਮਨ ਸੋ ਆ ਰਿਹਾ ਜੀ ਇਹ ਜ਼ਬਰਦਸਤ ਜਿਹਾ ਗਾਣਾ ਤੁਹਾਡੇ ਰੇਡੀਓ ਸੈੱਟ 'ਤੇ ਸ਼ਿਲਪਾ ਰਾਓ ਦੀ ਆਵਾਜ਼ ਦੇ ਵਿੱਚ

ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਵ ਟਿਊਨਿੰਗ ਕੀਤਾ ਹੈ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ ਤੇ ਮੈਂ ਹਜੇ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਵੈਸੇ ਜਦੋਂ ਤੁਹਾਡੇ ਨਾਲ ਗੱਲਾਂ ਚੱਲ ਰਹੀਆਂ ਹੁੰਦੀਆਂ ਨੇ ਨਾ ਟਾਈਮ ਦਾ ਬਿਲਕੁਲ ਹੀ ਨਹੀਂ ਪਤਾ ਚੱਲਦਾ ਅਤੇ ਅੱਜ ਵੀ ਗੱਲਾਂ ਕਰਦੇ ਕਰਦੇ ਟਾਈਮ ਜਿਹੜਾ ਹੈ ਬਹੁਤ ਛੇਤੀ ਜਿਹੜਾ ਹੈ ਬੀਤ ਚੁੱਕਾ ਹੈ ਅਤੇ ਹੁਣ ਟਾਈਮ ਹੋ ਚੁੱਕਾ ਹੈ ਸਾਡੇ ਗੀਤ ਬਹਾਰ ਪ੍ਰੋਗਰਾਮ ਨੂੰ ਵਾਈਂਡ ਅਪ ਕਰਨ ਦਾ।

0: ਤੇ ਕੁਛ ਕੁ ਦੇਰ ਬਾਅਦ ਸਾਡਾ ਅਗਲਾ ਲਾਈਵ ਫੋਨ ਇਨ ਪ੍ਰੋਗਰਾਮ ਤੁਸੀਂ ਕਰੋਗੇ ਜੀ, ਇੰਜੋਏ ਪੰਜਾਬੀ ਤੜਕਾ, ਜਿੱਥੇ ਤੁਹਾਡੀ ਪਸੰਦ ਦੇ ਪੰਜਾਬੀ ਫਰਮਾਇਸ਼ੀ ਗੀਤ ਜਿਹੜੇ ਨੇ ਉਹ ਮੈਂ ਪਲੇ ਕਰਾਂਗੀ। ਫਿਲਹਾਲ ਅੱਜ ਦਾ ਗੀਤ ਬਹਾਰ ਦਾ ਆਖਰੀ ਗੀਤ 2025 ਦੇ ਵਿੱਚ ਮੂਵੀ ਰਿਲੀਜ਼ ਹੋਈ ਸੀ ਸਿਤਾਰੇ ਜ਼ਮੀਨ ਪਰ, ਉਹਦਾ ਜਿਹੜੀ ਇਮੋਸ਼ਨਲ ਕਹਾਣੀ ਹੈ, ਮਤਲਬ ਬਹੁਤ ਜ਼ਿਆਦਾ ਲੋਕਾਂ ਨੇ ਉਹਦੇ ਨਾਲ ਕਨੈਕਟ ਕੀਤਾ ਅਤੇ ਇਸ ਫਿਲਮ ਨੂੰ ਆਮਿਰ ਖਾਨ ਦਾ ਬਿੱਗ ਸਕਰੀਨ 'ਤੇ ਕਮਬੈਕ ਦੇ ਰੂਪ ਦੇ ਵਿੱਚ ਵੀ ਦੇਖਣ ਨੂੰ, ਮਤਲਬ ਅਸੀਂ ਕਹਿ ਸਕਦੇ ਹਾਂ ਕਿ ਮੰਨਿਆ ਜਾ ਸਕਦਾ। ਸੋ ਇਸ ਮੂਵੀ ਦਾ ਹੀ ਇੱਕ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ, ਅਤੇ ਅਗਲੇ ਪ੍ਰੋਗਰਾਮ ਦੇ ਵਿੱਚ ਮਿਲਦੇ ਹਾਂ, ਫਿਰ ਗੱਲਾਂ ਬਾਤਾਂ ਕਰਦੇ ਹਾਂ ਪੰਜਾਬੀ ਤੜਕਾ ਦੇ ਵਿੱਚ, ਅਤੇ ਤੁਹਾਡੀ ਫਰਮਾਇਸ਼ਾਂ ਦੇ ਪੰਜਾਬੀ ਗੀਤ ਵੀ ਪਲੇ ਕਰਾਂਗੇ। ਫਿਲਹਾਲ ਸ਼ੰਕਰ ਮਹਾਦੇਵਨ ਦੀ ਆਵਾਜ਼ ਦੇ ਵਿੱਚ ਤੁਸੀਂ ਪਿਆਰਾ ਜਿਹਾ ਮਿਊਜ਼ੀਕਲ ਟਰੈਕ ਕਰੋ ਜੀ, ਇੰਜੋਏ।
1: ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਹੋ ਜੀ ਐਫਐਮ ਰੇਨਬੋ ਚੈਨਲ ਤੇ ਹੁਣ ਵੇਲਾ ਹੋ ਚੁੱਕਾ ਹੈ ਐਫਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਕਾਰਤਾ ਵਿਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਭਾਵੋ ਸੁਬਿਆਂਤੋ ਨਾਲ ਵਫਦ ਪੱਧਰੀ ਗੱਲਬਾਤ ਕਰਨਗੇ। ਕੇਂਦਰ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਹਿਕਾਰਤਾ ਮੰਤਰਾਲੇ ਨੇ ਪਿਛਲੇ 5 ਸਾਲਾਂ ਵਿਚ ਲਗਭਗ 30 ਕਰੋੜ ਲੋਕਾਂ ਦੇ ਜੀਵਨ ਵਿਚ ਨਵੀਂ ਊਰਜਾ ਭਰੀ ਹੈ। ਸ੍ਰੀ ਰਾਮ ਜਨਮ ਭੂਮੀ ਮੰਦਰ ਟਰੱਸਟ ਨੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟ ਮੈਂਬਰ ਡਾਕਟਰ ਅਨਿਲ ਮਿਸ਼ਰਾ ਦੇ ਅਸਤੀਫੇ ਪ੍ਰਵਾਨ ਕਰ ਲਏ ਨੇ। ਕ੍ਰਿਸ਼ਨ ਮੋਹਨ ਨੂੰ ਅੰਤਰਿਮ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਦੇ ਚਮੜਾ ਅਤੇ ਜੁੱਤੀ ਉਦਯੋਗ ਦੀ ਬਰਾਮਦ ਲਗਭਗ 4.5 ਅਰਬ ਡਾਲਰ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ 9 ਜੁਲਾਈ ਨੂੰ ਸਖ਼ਤ ਅਤੇ ਫੈਸਲਾਕੁੰਨ ਜਵਾਬ ਦੇਣਗੇ। ਸਤਾਰਵੇਂ ਰਾਸ਼ਟਰਪਤੀ ਯੁਵਾ ਸੰਸਦ ਮੁਕਾਬਲਿਆਂ 2024-25 ਵਿਚ ਪੰਜਾਬ ਦੇ 2 ਅਤੇ ਹਰਿਆਣਾ ਦੇ 1

ਵਿਦਿਅਕ ਅਦਾਇਰੇ ਨੂੰ ਜੇਤੂ ਐਲਾਨਿਆ ਗਿਆ ਹੈ। ਇਨਾਮ ਵੰਡ ਸਮਾਰੋਹ ਅੱਜ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਆਨਲਾਈਨ NRI ਮਿਲਣੀ ਭਲਕੇ 8 ਜੁਲਾਈ ਨੂੰ ਹੋਏਗੀ। ਮੌਸਮ ਵਿਭਾਗ ਨੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਉੱਤਰੀ ਰਾਜਾਂ ਵਿੱਚ ਭਾਰੀ ਮੀਂਹ ਦੀ ਪੇਸ਼ੀਨਿਗੋਈ ਕੀਤੀ ਹੈ। ਭਾਰਤ ਦੇ ਅੰਡਰ 20 ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦੇ 4 ਤਮਗਿਆਂ ਸਮੇਤ ਕੁੱਲ 20 ਤਮਗੇ ਜਿੱਤੇ ਨੇ ਤੇ ਸਪੇਨ ਤੇ ਬੈਲਜੀਅਮ ਦੀਆਂ ਟੀਮਾਂ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈਆਂ ਨੇ। ਐਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

0: ਜੀ ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਜੀ ਪ੍ਰੋਗਰਾਮ ਜਿਹਦਾ ਤੁਹਾਨੂੰ ਸਾਰਿਆਂ ਨੂੰ ਹਰ ਰੋਜ਼ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ ਸਾਡਾ ਫੋਨ ਇਨ ਲਾਈਵ ਫਰਮਾਇਸ਼ੀ ਪ੍ਰੋਗਰਾਮ ਪੰਜਾਬੀ ਤੜਕਾ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਮੈਂ ਹਾਂਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਤੇ ਤੁਹਾਡੀਆਂ ਵੀ ਜਿਹੜੀਆਂ ਫਰਮਾਇਸ਼ਾਂ ਹੈ ਪੰਜਾਬੀ ਗੀਤ ਜਿਹੜੇ ਤੁਸੀਂ ਇਸ ਖਾਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਉਣਾ ਚਾਹੁੰਦੇ ਹੋ ਤੇ ਫਟਾਫਟ ਫੋਨ ਚੱਕੋ ਤੇ ਨੰਬਰ ਮਿਲਾਓ 0181 23 42 174 ਯਾਨੀ ਕਿ 0181 23 42 174 ਇਹ ਸਾਡਾ ਨੰਬਰ ਰਹੇਗਾ ਤੇ ਇਹ ਨੰਬਰ ਮਿਲਾ ਕੇ ਤੁਸੀਂ ਵੀ ਫਟਾਫਟ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਵੋ ਤੇ ਅੱਜ ਸਾਡੇ ਪਹਿਲੇ ਲਿਸਨਰਸ ਜਿਹੜੇ ਨੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਨਮਸਕਾਰ ਜੀ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਸਾਕਸ਼ੀ ਬੇਨ ਜੀ ਮੈਂ ਰਾਮ ਲਵਾਇਆ ਸ਼ਰਮਾ ਪਿੰਡ ਸਮਰਾਏ ਜ਼ਿਲ੍ਹਾ ਜਲੰਧਰ ਤੋਂ ਬੋਲ ਰਿਹਾ ਜੀ
0: ਜੀ ਰਾਮ ਲਵਾਇਆ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ
1: ਸਾਕਸ਼ੀ ਬੇਨ ਜੀ ਤੁਸੀਂ ਆਵਾਜ਼ ਦੇ ਜ਼ਰੀਏ ਸਾਡੇ ਨਗਰ ਪਹੁੰਚੇ ਹੈ ਜੀ ਤੁਹਾਡਾ ਵੀ ਬਹੁਤ ਸਵਾਗਤ ਹੈ ਜੀ
0: ਜੀ ਸ਼ੁਕਰੀਆ ਬਹੁਤ ਬਹੁਤ ਤੇ ਬਾਰਿਸ਼ ਪਹੁੰਚ ਗਈ ਹੈ ਤੁਹਾਡੇ
1: ਨਹੀਂ ਮੈਡਮ ਜੀ ਬਾਰਿਸ਼ ਸਾਡੇ ਹਾਲੇ ਬੱਦਲ ਛਵਾਈ ਹੋਈ ਹੈ ਜੀ ਬਾਰਿਸ਼ ਹੀ ਨਹੀਂ ਬਹੁਤ ਹੁੰਮ ਹੋਇਆ ਤਾਂ ਬਹੁਤ ਜ਼ਿਆਦਾ ਗਰਮੀ ਹੈ
0: ਅੱਛਾ ਕੋਈ ਨਹੀਂ ਅਸੀਂ ਬਾਰਿਸ਼ ਨੂੰ ਰਿਕੁਐਸਟ ਕਰਦੇ ਹਾਂ ਫਟਾਫਟ ਜਿਹੜੀ ਹੈ ਪੈ ਜਾਵੇ ਹਨਾ ਹਾਂਜੀ ਹਾਂਜੀ ਤੇ ਬਾਰਿਸ਼ ਦੇ ਆਉਂਦੇ ਹੀ ਸਭ ਤੋਂ ਪਹਿਲਾਂ ਕੰਮ ਕੀ ਹੁੰਦਾ ਤੁਹਾਡੇ ਦਿਮਾਗ ਦੇ ਵਿੱਚ ਕੀ ਆਉਂਦਾ ਚਾਹ ਪੀਣ ਦਾ ਕਿ ਪਕੌੜੇ ਖਾਣ ਦਾ
1: ਜੀ ਬਾਰਿਸ਼
0: ਚਾਹ ਪਕੌੜੇ ਹੋ ਜਾਂਦੇ ਜੀ ਫੇਰ ਅੱਛਾ ਜੀ ਮਤਲਬ ਮੈਨੂੰ ਲੱਗਦਾ ਸਾਰਿਆਂ ਦੇ ਦਿਮਾਗ ਦੇ ਵਿੱਚ ਸਾਡੇ ਬੀਇੰਗ ਅ ਪੰਜਾਬੀ ਇਹ ਚੀਜ਼ ਫਿੱਟ ਹੈਗੀ ਹੈ ਕਿ ਚਾਹ ਮਤਲਬ ਜਿਹੜੀ ਹੈ ਜ਼ਰੂਰੀ ਹੈ ਬਾਰਿਸ਼ ਦੇ ਮੌਸਮ ਵਿੱਚ ਹਨਾ
1: ਹਾਂਜੀ
0: ਤੇ ਫਿਰ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਇਓ
1: ਅੱਜ ਮੈਡਮ ਜੀ ਸਿੱਧਰ ਸਰਤਾਜ ਜੀ ਦਾ ਲਾ ਦਿਓ ਗੀਤ ਬਹੁਤ ਵਧੀਆ ਪਹਿਲਾਂ ਗੀਤ ਉਹਨਾਂ ਦਾ ਆਏ ਸਾਈ ਬਹੁਤ ਵੀ ਗੀਤ ਵਧੀਆ ਜੀ ਲਾ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ

जी प्रोग्राम की शुरुआत अज बहुत ही सोहनी हुई है सुकून परी आवाज दे विच सतिंदर सरताज जी दा साई गाना जिहड़ा तुसी इंजॉय कर रहे सी। ਟਿਊਨਿੰਗ ਕੀਤਾ ਹੋਇਆ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਵ ਲਾਈਵ ਫੋਨ ਇਨ ਪ੍ਰੋਗਰਾਮ ਤੁਸੀਂ ਕਰ ਰਹੇ ਹੋ ਜੀ ਸਾਡਾ ਇੰਜੋਏ ਅਤੇ ਸਾਡੇ ਜਿਹੜੇ ਸਰੋਤੇ ਨੇ ਲਿਸਨਰਸ ਨੇ ਫਟਾਫਟ ਸਾਨੂੰ ਫੋਨ ਮਿਲਾ ਰਹੇ ਨੇ ਅਤੇ ਆਪਣੇ ਪੰਜਾਬੀ ਫਰਮਾਇਸ਼ੀ ਗੀਤ ਜਿਹੜੇ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾ ਰਹੇ ਨੇ। ਤੁਸੀਂ ਵੀ ਫਟਾਫਟ ਫੋਨ ਚੱਕੋ, ਸਾਡਾ ਨੰਬਰ ਹੈ ਜੀ 0181 43 174 0181 43 4217 4। ਮਿਲਾ ਕੇ ਸਾਡੇ ਅਗਲੇ ਕਾਲਰ ਦੋਸਤ ਆਏ ਨੇ, ਕਰਦੇ ਇਹਨਾਂ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ

ਅਕਾਲ ਜੀ ਜੀ, ਲੱਗਦਾ ਹੈ ਸਾਡੇ ਜਿਹੜੇ ਲਿਸਨਰ ਨੇ ਉਹ ਕਿਤੇ ਗਾਇਬ ਹੋ ਗਏ ਨੇ ਸਾਡੇ ਨਾਲ ਗੱਲਾਂ ਕਰਦੇ ਕਰਦੇ, ਪਰ ਉਹਨਾਂ ਨੇ ਆਪਣੀ ਫਰਮਾਇਸ਼ ਦੱਸੀ ਸੀ। ਦੀਪ ਢਿੱਲੋਂ ਦੀ ਆਵਾਜ਼ ਦੇ ਵਿੱਚ ਇਹ ਗਾਣਾ ਸੁਣਨਾ ਚਾਹੁੰਦੇ ਸੀ ਨਜ਼ਰਾਂ, ਅਤੇ ਇਹਨਾਂ ਦੀ ਫਰਮਾਇਸ਼ ਹੀ ਅਸੀਂ ਪੂਰੀ ਕਰਦੇ ਹਾਂ। ਤੁਸੀਂ ਇੱਦਾਂ ਹੀ ਟਿਊਨਿੰਗ ਕਰਕੇ ਰੱਖੋ ਜੀ 102.7 FM ਰੇਨਬੋ। ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ।

0: ਹਾਂਜੀ, ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ ਲਾਈਵ ਫੋਨ ਇਨ ਪ੍ਰੋਗਰਾਮ, ਜਿੱਥੇ ਤੁਹਾਡੀ ਫਰਮਾਇਸ਼ਾਂ ਜਿਹੜੀਆਂ ਨੇ ਅਸੀਂ ਪੰਜਾਬੀ ਗੀਤਾਂ ਦੀਆਂ ਉਹ ਪੂਰੀਆਂ ਕਰ ਰਹੇ ਹਾਂ। ਅਤੇ ਤੁਸੀਂ ਵੀ ਆਪਣੇ ਪਸੰਦ ਦੇ ਪੰਜਾਬੀ ਫਰਮਾਇਸ਼ੀ ਗੀਤ ਜਿਹੜੇ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਵਾ ਸਕਦੇ ਹੋ। ਸਾਡਾ ਨੰਬਰ ਜਿਹੜਾ ਹੈਗਾ ਉਹ ਹੈਗਾ 0181 28 13 074। ਨੰਬਰ ਇੱਕ ਵਾਰ ਫਿਰ ਤੋਂ ਅਨਾਊਂਸ ਕਰ ਦਿੰਦੀ ਹਾਂ, 0181 28 13 074 ਇਹ ਨੰਬਰ ਤੁਸੀਂ ਮਿਲਾਉਣਾ ਹੈ। ਅਤੇ ਸਾਡੇ ਅਗਲੇ ਕਾਲਰ ਦੋਸਤ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਕਰਦੇ ਹਾਂ ਇਹਨਾਂ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਕੌਣ ਬੋਲ ਰਹੇ ਹੋ ਤੁਸੀਂ?
1: ਹੈਲੋ ਮੈਮ, ਪਿਆਰ ਭਾਈ, ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ
0: ਜੀ। ਗੁੱਡ ਮਾਰਨਿੰਗ ਜੀ, ਵੈਸੇ ਕੀ ਹਾਲ ਚਾਲ ਨੇ ਤੁਹਾਡੇ?
1: ਜੀ ਸ਼ਸ਼ੀ ਮੈਮ, ਮੈਂ ਜੇਐਸ ਮਲਤਾਨੀ ਜਲੰਧਰ ਤੋਂ, ਹਾਲ ਚਾਲ ਬਹੁਤ ਵਧੀਆ ਨੇ। ਅੱਛਾ, ਲਾਈਨਾਂ ਲਿਖੀਆਂ ਨੇ, ਜੇ ਤੁਸੀਂ ਕਹੋ ਤਾਂ ਸੁਣਾਵਾਂ।
0: ਹਾਂਜੀ ਜ਼ਰੂਰ ਜੀ।
1: ਸੋਚਦਾ ਹਾਂ ਹੋਰ ਕਿੰਨੀ ਦੇਰ ਹਰੇ ਰਹਿਣਗੇ
0: ਜੀ,
1: ਜੋ ਪੱਤੇ ਕਾਣੀਆਂ ਤੋਂ ਪਰੇ ਰਹਿਣਗੇ, ਵਾਤਾਵਰਨ ਕਰਨਗੇ ਖਰਾਬ ਜੋ ਪੁਰਾਣੀਆਂ ਸਾੜਦੇ ਰਹਿਣਗੇ, ਪਰਦੇਸੀ ਹੋ ਜਾਣਗੇ ਪੱਤੇ ਜੋ ਝੜਦੇ ਰਹਿਣਗੇ, ਚੁੱਕ ਹਵਾ ਉਹਨਾਂ ਨੂੰ ਖੇਤੋਂ ਬਾਹਰ ਕੱਢੇਗੀ, ਲੋਕ ਉਹਨਾਂ ਨੂੰ ਪਰਦੇਸੀ ਹੀ ਕਹਿਣਗੇ, ਲੋਕ ਮੁਲਤਾਨੀ ਜੀ ਉਹਨਾਂ ਨੂੰ ਪਰਦੇਸੀ ਹੀ ਕਹਿਣਗੇ।
0: ਬਹੁਤ ਹੀ ਖੂਬ, ਆਪਣੀ ਇਹ ਚੰਦ ਲਾਈਨਾਂ ਦੇ ਵਿੱਚ ਬਹੁਤ ਹੀ ਵੱਡਾ ਮੈਸੇਜ ਦਿੱਤਾ ਤੁਸੀਂ
1: ਜੀ। ਥੈਂਕ ਯੂ ਮੈਮ, ਥੈਂਕ ਯੂ, ਸ਼ੁਕਰੀਆ ਜੀ
0: ਜੀ। ਤੇ ਫਿਰ ਤੁਸੀਂ ਵਾਤਾਵਰਨ ਦਾ ਆਪਣੇ ਲੈਵਲ ਤੇ ਕਿੱਦਾਂ ਧਿਆਨ ਰੱਖਦੇ ਹੋ?
1: ਵਾਤਾਵਰਨ ਜੀ, ਅੱਜ ਕੱਲ ਬਾਰਿਸ਼ਾਂ ਦਾ ਦਿਨ ਹੈ
0: ਜੀ,
1: ਤੇ ਕੋਈ ਨਾ ਕੋਈ ਬੂਟਾ ਲਾ ਦੀਦਾ ਜੀ, ਤੇ ਉਹਨੂੰ ਦੇਖ ਦੇਖ ਕੇ ਜੀ ਬਸ ਆਪਣਾ ਟਾਈਮ ਪਾਸ ਵੀ ਜਾਂਦਾ।
0: ਬਹੁਤ ਹੀ ਵਧੀਆ, ਬਹੁਤ ਹੀ ਵਧੀਆ ਉਪਰਾਲਾ
1: ਜੀ ਮੈਮ।
0: ਤੇ ਅੱਜ ਫਿਰ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਮੁਲਤਾਨੀ ਜੀ?
1: ਜੀ ਮੈਮ, ਗੀਤ ਸੁਣਨਾ ਚਾਹਾਂਗਾ ਜੀ ਹਰਚਰਨ ਗਰੇਵਾਲ ਤੇ ਸੀਮਾ ਜੀ ਦਾ, ਕੋਈ ਵੀ ਗੀਤ ਸੁਣਾ ਦੋ, ਸਾਰੇ ਗੀਤ ਇਹਨਾਂ ਦੇ ਬਹੁਤ ਪਿਆਰੇ ਆ
0: ਜੀ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ, ਤੇ ਤੁਹਾਡੀ ਫਰਮਾਇਸ਼ ਤੇ ਹਰਚਰਨ ਗਰੇਵਾਲ ਜੀ ਦੀ ਆਵਾਜ਼ ਦੇ ਵਿੱਚ ਗਾਣਾ ਜਿਹੜਾ ਹੈ ਉਹ ਪਲੇ ਕਰ ਰਹੇ ਹਾਂ।

ਸੋਹਣੇ ਅੰਗਾਂ ਵਿੱਚ ਸਿਮਦੀ ਏ ਅਗਨੀ, ਤੇਰੀ ਆਰਤੀ ਦੇ ਵਿੱਚ ਵਸਦਾ ਏ ਜਗਨੀ। ਸੋਹਣੇ ਸੋਹਣੇ ਅੰਗਾਂ ਵਿੱਚ ਸਿਮਦੀ ਏ ਅਗਨੀ, ਤੇਰੀ ਆਰਤੀ ਦੇ ਵਿੱਚ ਵਸ

0: ਰਾਇਆ ਮੇਰਾ ਦਿਲ ਸੀ ਓਏ।
1: ਜੀ ਲਾਈਵ ਫੋਨ ਇਨ ਪ੍ਰੋਗਰਾਮ ਤੁਸੀਂ ਕਰ ਰਹੇ ਹੋ ਜੀ ਇੰਜੋਏ, ਤੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਪਸੰਦ ਦੇ ਪੰਜਾਬੀ ਫਰਮਾਇਸ਼ੀ ਗੀਤ ਸੁਣਨਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਹੈ 0181 23 42 174। ਨੰਬਰ ਇੱਕ ਵਾਰ ਫਿਰ ਤੋਂ ਬੋਲ ਦਿੰਦੀ ਹਾਂ ਜੀ 0181 23 42 175, ਤੇ ਇਹ ਨੰਬਰ ਮਿਲਾ ਕੇ ਸਾਡੇ ਕਾਲਰ ਦੋਸਤ ਆਏ ਨੇ ਜੀ। ਕੌਣ ਬੋਲ ਰਹੇ ਹੋ ਜੀ ਤੁਸੀਂ? ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕੁਲਦੀਪ ਜੀ। ਜੀ ਬਹੁਤ ਬਹੁਤ ਸ਼ੁਕਰੀਆ। ਜਲੰਧਰ ਚ ਤਾਂ ਬਹੁਤ ਤੇਜ਼ ਮੀਂਹ ਪੈ ਰਿਹਾ, ਤੇ ਲੁਧਿਆਣੇ ਚ ਮੀਂਹ ਪੈ ਰਿਹਾ ਕਿ ਨਹੀਂ? ਚਲੋ ਠੀਕ ਹੈ, ਫਿਰ ਆਪਾਂ ਮੀਂਹ ਨੂੰ ਕਹਿੰਦੇ ਹਾਂ ਕਿ ਥੋੜਾ ਜਿਹਾ ਲੁਧਿਆਣੇ ਵੱਲ ਤੁਰ ਜੇ, ਹੈਨਾ? ਅੱਛਾ ਜੀ, ਬਹੁਤ ਬਹੁਤ ਧੰਨਵਾਦ ਜੀ। ਫਿਰ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ?
2: ਮੈਂ ਗਾਣਾ ਸੁਣਾਉਣਾ ਜੀ ਨਾਮ ਮਤ ਦੀ ਤੇ ਨਜੀਤ ਕੌਰ।

0: ਗਾਣੇ ਦੇ ਬੋਲ ਹੈ ਜੀ, ਮਿੱਤਰਾਂ ਦੀ ਖੰਘ ਵਿੱਚ ਖੰਘ ਬੰਦੀ ਜੀ।
1: ਅੱਛਾ ਜੀ, ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ, ਅਤੇ ਤੁਹਾਡੀ ਫਰਮਾਇਸ਼ 'ਤੇ ਗੀਤ ਜਿਹੜਾ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ।

0: जी ट्यून इन किया हाँ ਤੁਸੀਂ 102.7 FM रेनबो प्रोग्राम चल रहा है पंजाबी तड़का ते मैं हाँ जी तुहाड़ी अपनी साक्षी तुहाड़े नाल ते तुसी भी पंजाबी तड़का दे विच अपनी पसंद दे फरमाइशी गीत सुनना चाहते हो तो साड़ा नंबर है 0181 23 42 175 यानी कि 0181 23 42 175 ਸਾਡਾ ਨੰਬਰ ਹੈ ਤੇ ਇਹ ਨੰਬਰ ਮਿਲਾ ਕੇ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ ਤੇ ਆਪਣੀ ਪਸੰਦ ਦੇ ਪੰਜਾਬੀ ਗੀਤ ਜਿਹੜੇ ਨੇ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਵਾ ਸਕਦੇ ਹੋ ਤੇ ਸਾਡੇ ਅਗਲੇ ਜਿਹੜੇ ਲਿਸਨਰ ਆਏ ਨੇ ਪ੍ਰੋਗਰਾਮ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ
1: ਹੈਲੋ
0: ਹੈਲੋ ਜੀ
1: ਗੁੱਡ ਮਾਰਨਿੰਗ ਜੀ
0: ਗੁੱਡ

ਜੀ ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ ਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਤੇ ਤੁਸੀਂ ਵੀ ਆਪਣੀ ਪਸੰਦ ਦੇ ਫਰਮਾਇਸ਼ੀ ਪੰਜਾਬੀ ਗੀਤ ਸੁਣਨਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਹੈ 0181 3842175 ਯਾਨੀ ਕਿ 0181234215 ਸਾਡਾ ਨੰਬਰ ਹੈ ਤੇ ਅੱਜ ਮੌਸਮ ਖਰਾਬ ਹੈ ਤੇ ਬਹੁਤ ਸਾਰੀਆਂ ਸਰੋਤਿਆਂ ਦੇ ਨਾਲ ਗੱਲ ਹੋ ਰਹੀ ਹੈ ਪਰ ਗੱਲ ਹੁੰਦੇ ਹੁੰਦੇ ਨਾ ਗੱਲ ਵਿੱਚੇ ਹੀ ਰਹਿ ਰਹੀ ਹੈ ਤੇ ਹੁਣ ਵੀ ਸਾਨੂੰ ਇੱਕ ਲਿਸਨਰ ਦਾ ਕਾਲ ਆਇਆ ਸੀ ਪਾਲੀ ਜੀ ਦਾ ਹੁਸ਼ਿਆਰਪੁਰ ਤੋਂ ਤੇ ਕੰਠ ਕਲੇਅਰ ਦੀ ਆਵਾਜ਼ ਦੇ ਵਿੱਚ ਉਹ ਗਾਣਾ ਸੁਣਨਾ ਚਾਹੁੰਦੇ ਸੀ ਕਾਸ਼ ਕਿਤੇ ਤੇ ਉਹਨਾਂ ਦੀ ਫਰਮਾਇਸ਼ ਤੇ ਇਹ ਗਾਣਾ ਜੀ ਕਰਦੇ ਹਾਂ ਪਲੇ

0: ਜੀ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ ਤੇ ਅੱਜ ਪੰਜਾਬੀ ਤੜਕਾ ਦੇ ਸਾਡੇ ਆਖਰੀ ਕਾਲਰ ਦੋਸਤ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਤੇ ਉਹਨਾਂ ਦੀ ਫਰਮਾਇਸ਼ ਤੇ ਅਸੀਂ ਗੀਤ ਪਲੇ ਕਰਾਂਗੇ ਪਰ ਫਟਾਫਟ ਪਹਿਲੇ ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ ਮੈਡਮ ਜੀ।
0: ਨਮਸਕਾਰ ਜੀ, ਕੌਣ ਬੋਲ ਰਿਹਾ ਜੀ?
1: ਹਾਂਜੀ ਸੁਰਿੰਦਰ ਸਿੰਘ, ਮੱਲਾ ਕਰਾਰ ਖਾਂ, ਬੋੜ ਵਾਲਾ ਚੌਂਕ
0: ਜੀ। ਸੁਰਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ।
1: ਥੈਂਕ ਯੂ ਮੈਡਮ ਜੀ।
0: ਫਿਰ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ? ਟਾਈਮ ਬਹੁਤ ਘੱਟ ਰਹਿ ਗਿਆ।
1: ਹਾਂਜੀ ਮੰਨਤ ਨੂਰ, ਲੌਂਗ ਲਾਚੀ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਤੇ ਤੁਹਾਡੀ ਫਰਮਾਇਸ਼ ਤੇ ਮਦਨ ਤੂਰ ਦੀ ਆਵਾਜ਼ ਦੇ ਵਿੱਚ ਲੌਂਗ ਲਾਚੀ ਗਾਣਾ ਅਸੀਂ ਕਰ ਰਹੇ ਹਾਂ ਜੀ ਪਲੇ। ਤੇ ਇਸੇ ਗੀਤ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਪੰਜਾਬੀ ਤੜਕਾ ਇੱਥੇ ਖਤਮ ਹੁੰਦਾ ਹੈ ਤੇ ਕੁਛ ਕੁ ਦੇਰ ਬਾਅਦ ਸਾਡਾ ਅਗਲਾ ਪ੍ਰੋਗਰਾਮ ਹੋਮ ਸਵੀਟ ਹੋਮ ਤੁਸੀਂ ਕਰੋਗੇ ਜੀ ਇੰਜੋਏ।

FM ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਹੋ ਜੀ FM ਰੇਨਬੋ ਚੈਨਲ ਤੇ ਹੁਣ ਵੇਲਾ ਹੋ ਚੁੱਕਾ ਹੈ FM ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਕਾਰਤਾ ਵਿੱਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਭਾਵੋ ਮੁਬਿਆਂਤੋ ਨਾਲ ਵਫਦ ਪੱਧਰੀ ਗੱਲਬਾਤ ਕਰਨਗੇ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਹਿਕਾਰਤਾ ਮੰਤਰਾਲੇ ਨੇ ਪਿਛਲੇ 5 ਸਾਲਾਂ ਵਿੱਚ ਲਗਭਗ 30 ਕਰੋੜ ਲੋਕਾਂ ਦੇ ਜੀਵਨ ਵਿੱਚ ਨਵੀਂ ਊਰਜਾ ਭਰੀ ਹੈ। ਸ਼੍ਰੀ ਰਾਮ ਜਨਮ ਭੂਮੀ ਮੰਦਰ ਟਰੱਸਟ

ਨੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟ ਮੈਂਬਰ ਡਾ. ਅਨਿਲ ਮਿਸ਼ਰਾ ਦੇ ਅਸਤੀਫੇ ਪ੍ਰਵਾਨ ਕਰ ਲਏ ਨੇ। ਕ੍ਰਿਸ਼ਨ ਮੋਹਨ ਨੂੰ ਅੰਤਰਿਮ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਦੇ ਚਮੜਾ ਅਤੇ ਜੁੱਤੀ ਉਦਯੋਗ ਦੀ ਬਰਾਮਦ ਲਗਭਗ 4.5 ਅਰਬ ਡਾਲਰ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਨ੍ਹਾਂ ਨੇ 9 ਜੁਲਾਈ ਨੂੰ ਸਖ਼ਤ ਅਤੇ ਫੈਸਕਾਲੂਨ ਜਵਾਬ ਦੇਣਗੇ। ਸਤਾਰਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲਿਆਂ 2024-25 ਵਿਚ ਪੰਜਾਬ ਦੇ 2 ਅਤੇ ਹਰਿਆਣਾ ਦੇ 1 ਵਿਦਿਅਕ ਅਦਾਰੇ ਨੂੰ ਜੇਤੂ ਐਲਾਨਿਆ ਗਿਆ ਹੈ। ਇਨਾਮ ਵੰਡ ਸਮਾਰੋਹ ਅੱਜ ਨਵੀਂ ਦਿੱਲੀ ਵਿਚ ਆਯੋਜਿਤ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਆਨਲਾਈਨ NRI ਮਿਲਣੀ ਭਲਕੇ 8 ਜੁਲਾਈ ਨੂੰ ਹੋਏਗੀ। ਮੌਸਮ ਵਿਭਾਗ ਨੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਉੱਤਰੀ ਰਾਜਾਂ ਵਿਚ ਭਾਰੀ ਮੀਂਹ ਦੀ ਪੇਸ਼ਨਗੋਈ ਕੀਤੀ ਹੈ। ਭਾਰਤ ਨੇ ਅੰਡਰ 20 ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦੇ 4 ਤਮਗਿਆਂ ਸਮੇਤ ਕੁੱਲ 20 ਤਮਗੇ ਜਿੱਤੇ ਨੇ ਤੇ ਸਪੇਨ ਦੇ ਬੈਲਜੀਅਮ ਦੀਆਂ ਟੀਮਾਂ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿਚ ਪਹੁੰਚ ਗਈਆਂ ਨੇ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਜੀ ਟਿਊਨਿੰਗ ਕੀਤਾ ਹੈ ਤੁਸੀਂ 102.7 FM ਰੇਨਬੋ ਪ੍ਰੋਗਰਾਮ ਹੋਮ ਸਵੀਟ ਹੋਮ ਦੀ ਸ਼ੁਰੂਆਤ ਹੋ ਚੁੱਕੀ ਹੈ। ਮੈਂ ਹਜੇ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਅਤੇ ਹੋਮ ਸਵੀਟ ਹੋਮ ਉਹ ਖਾਸ ਪ੍ਰੋਗਰਾਮ ਜਿਹਦੇ ਵਿੱਚ ਹਰ ਰੋਜ਼ ਅਸੀਂ ਘਰ ਦੇ ਨਾਲ ਜੁੜੀਆਂ ਹੋਈਆਂ ਛੋਟੀਆਂ ਛੋਟੀਆਂ ਗੱਲਾਂ, ਹੋਰ ਵੀ ਇੱਦਾਂ ਦੀਆਂ ਧਿਆਨ ਦੇਣ ਯੋਗ ਗੱਲਾਂ ਜਿਹਦੇ ਨਾਲ ਜੇ ਅਸੀਂ ਉਹ ਕਰ ਲਈਏ ਨਾ ਤਾਂ ਸਾਡਾ ਘਰ ਜਿਹੜਾ ਹੈ, ਸਾਡਾ ਹੋਮ ਜਿਹੜਾ ਹੈ, ਹੋਰ ਵੀ ਜ਼ਿਆਦਾ ਸਵੀਟ ਹੋ ਜਾਏਗਾ। ਇਹਦੇ ਨਾਲ ਹੀ ਨਾਲ ਦਾਦੀ ਨਾਨੀ ਦੇ ਨੁਸਖੇ ਜਿਹੜੇ ਨੇ, ਜਿਹੜੇ ਆਪਣੇ ਆਪ ਦੇ ਵਿੱਚ ਰਾਮਬਾਨ ਇਲਾਜ ਨੇ, ਮਤਲਬ ਪਤਾ ਉਹ ਸਾਨੂੰ ਸਾਰਿਆਂ ਨੂੰ ਹੈ, ਪਰ ਇੱਕ ਵਾਰ ਜੇ ਉਹਨਾਂ ਨੂੰ ਦੁਬਾਰਾ ਦੁਹਰਾ ਲਿਆ ਜਾਏ ਅਤੇ ਨਾਲ ਨਾਲ ਪਤਾ ਚੱਲ ਜਾਏ ਕਿ ਕਿਹੜਾ ਨੁਸਖਾ ਕਿਸ ਚੀਜ਼ ਵਾਸਤੇ ਹੈ, ਤੁਹਾਨੂੰ ਕਿੱਦਾਂ ਕਰਨਾ ਹੈ, ਅਤੇ ਫਿਰ ਮੈਂ ਕਿਹਾ ਜੀ ਦਵਾਈਆਂ ਤੋਂ ਅਸੀਂ ਦੂਰ ਭੱਜ ਸਕਦੇ ਹਾਂ। ਇਹਦੇ ਨਾਲ ਹੀ ਨਾਲ ਐਕਸਪਰਟ ਐਡਵਾਈਸ ਕਿਸੇ ਵੀ ਚੀਜ਼ ਦੀ ਕਿਹੜੀ ਹੈਗੀ ਹੈ, ਉਸ ਸਿਚੁਏਸ਼ਨ ਦੇ ਵਿੱਚ ਕੀ

ਕਰਨਾ ਹੈ, ਕਿੱਦਾਂ ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਵੀ ਅਸੀਂ ਤੁਹਾਡੇ ਨਾਲ ਇਸ ਖਾਸ ਸੈਗਮੈਂਟ, ਆਪਣੇ ਖਾਸ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਸ਼ੇਅਰ ਕਰਦੇ ਹਾਂ। ਅਤੇ ਅੱਜ ਵੀ ਬਹੁਤ ਸਾਰੀਆਂ ਗੱਲਾਂ ਨੇ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਇਸ ਖਾਸ ਪ੍ਰੋਗਰਾਮ ਦੇ ਵਿੱਚ। ਫਿਰ ਮੈਂ ਕਿਹਾ ਜੋ ਨੀਮ ਦੀ ਪੱਤੀਆਂ ਨਾਲ ਨਿਖਾਰ ਦੀ ਗੱਲ ਹੋਵੇ, ਜਾਂ ਫਿਰ ਹੋਵੇ ਪੈਚਵਰਕ ਵਾਲੇ ਸਟਾਈਲਿਸ਼ ਸੂਟ, ਜਿਨ੍ਹਾਂ ਨੂੰ ਅਸੀਂ ਇਸ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਪਸੰਦ ਕਰ ਰਹੇ ਹਾਂ। ਅਤੇ ਨਾਲ ਹੀ ਨਾਲ ਫੂਡ ਰੈਸਿਪੀ, ਹਾਂਜੀ ਪਨੀਰ ਟਿੱਕਾ ਦੀ ਅੱਜ ਰੈਸਿਪੀ ਤੁਹਾਡੇ ਨਾਲ ਸ਼ੇਅਰ ਕਰਾਂਗੇ, ਉਹ ਵੀ ਬਿਨਾਂ ਤੇਲ ਤੋਂ। ਅਤੇ ਹੋਰ ਵੀ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਨਾਲ ਇਸ ਖਾਸ ਪ੍ਰੋਗਰਾਮ ਦੇ ਵਿੱਚ ਸਾਂਝੀ ਕੀਤੀ ਜਾਏਗੀ। ਸੋ ਇਸੇ ਕਰਕੇ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਕਹਿ ਦਿੰਦੇ ਹਾਂ ਕਿ ਜਦੋਂ ਹੋਮ ਸਵੀਟ ਹੋਮ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ, ਤੁਸੀਂ ਆਪਣੇ ਕੋਲ ਇੱਕ ਪੇਪਰ, ਪੈੱਨ, ਡਾਇਰੀ ਜ਼ਰੂਰ ਰੱਖ ਕੇ ਬੈਠੋ, ਤਾਂ ਕਿ ਇਹ ਜਿੰਨੀ ਵੀ ਇਨਫੋਰਮੇਸ਼ਨ ਹੈਗੀ ਹੈ ਤੁਸੀਂ ਇਹਨੂੰ ਪੈੱਨ ਡਾਊਨ ਕਰ ਸਕੋ, ਅਤੇ ਲੋੜ ਪੈਣ 'ਤੇ ਜਿਹੜੀਆਂ ਟਿਪਸ ਐਂਡ ਟ੍ਰਿਕਸ ਹੈਗੀਆਂ, ਦਾਦੀ ਨਾਨੀ ਦੇ ਨੁਸਖੇ ਹੈਗੇ, ਇਹਨਾਂ ਨੂੰ ਅਪਣਾ ਸਕੋ। ਅਤੇ ਇਨਫੋਰਮੇਸ਼ਨ ਦੇ ਨਾਲ ਨਾਲ ਇੰਟਰਟੇਨਮੈਂਟ ਦਾ ਜਿਹੜਾ ਡੋਜ਼ ਹੈਗਾ ਉਹ ਬਿਲਕੁਲ ਵੀ ਘਟੇਗਾ ਨਹੀਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਆਸ਼ਾ ਜੀ ਦੀ ਆਵਾਜ਼ ਦੇ ਵਿੱਚ। ਤੁਸੀਂ ਕਰੋ ਜੀ ਇਹ ਗਾਣਾ ਇੰਜੋਏ, ਅਤੇ ਇੱਦਾਂ ਹੀ ਬਣੇ ਰਹੋ 102.7 FM ਰੇਨਬੋ, ਦਿਲ ਸੇ ਦਿਲ ਤੱਕ।

ਤੋਂ ਬਾਹਰ ਨਿਕਲ ਰਹੇ ਹਾਂ, ਚਾਹੇ ਧੁੱਪ ਤੋਂ ਬਚਣ ਦੇ ਲਈ ਹੋਵੇ ਜਾਂ ਫਿਰ ਆਪਣੀ ਸਕਿਨ ਨੂੰ, ਮੈਂ ਕਿਹਾ ਜੀ ਆਪਣੀ ਡੈਡ ਸਕਿਨ ਤੋਂ ਬਚਾਉਣਾ ਹੋਵੇ, ਮਤਲਬ ਅਸੀਂ ਚਾਹੁੰਦੇ ਹਾਂ ਕਿ ਸਾਡੀ ਸਕਿਨ ਜਿਹੜੀ ਹੈ ਟੈਨ ਨਾ ਹੋਵੇ। ਸੋ ਇਸ ਗਰਮੀਆਂ ਦੇ ਮੌਸਮ ਦੇ ਵਿੱਚ ਤੇਜ਼ ਧੁੱਪ, ਪਸੀਨਾ, ਫਿਰ ਮੈਂ ਕਿਹਾ ਜੀ ਧੂਲ ਮਿੱਟੀ ਅਤੇ ਪ੍ਰਦੂਸ਼ਣ ਜਿਹੜਾ ਉਹਦਾ ਸਿੱਧਾ ਸਿੱਧਾ ਅਸਰ ਜਿਹੜਾ ਨਾ ਸਾਡੀ ਸਕਿਨ 'ਤੇ ਦੇਖਣ ਨੂੰ ਮਿਲਦਾ ਹੈ। ਅਤੇ ਇਸ ਤੋਂ ਬਚਣ ਦੇ ਲਈ, ਮਤਲਬ ਜਦੋਂ ਸਾਡੀ ਸਕਿਨ ਬਹੁਤ ਜ਼ਿਆਦਾ ਡੈਡ ਹੋ ਚੁੱਕੀ ਹੁੰਦੀ ਹੈ, ਮਤਲਬ ਕਹਿ ਸਕਦੇ ਹਾਂ ਕਿ ਟੈਨ ਜਿਹੜੀ ਹੈ ਸਕਿਨ 'ਤੇ ਮੋਟੀ ਮੋਟੀ ਜੰਮ ਚੁੱਕੀ ਹੁੰਦੀ ਹੈ, ਅਤੇ ਹੋਰ ਵੀ ਮੈਂ ਕਿਹਾ ਜੀ ਐਕਨੇ ਪ੍ਰੋਬਲਮਸ ਹੈ, ਪਿੰਪਲਸ ਦੇ ਹੈ, ਤਰ੍ਹਾਂ ਤਰ੍ਹਾਂ ਦੀ ਸਕਿਨ ਪ੍ਰੋਬਲਮ ਤੋਂ ਅਸੀਂ ਬਚਣ ਦੇ ਲਈ ਕੀ ਕਰਦੇ ਹਾਂ, ਬਿਊਟੀ ਪ੍ਰੋਡਕਟਸ ਜਾਂ ਫਿਰ ਕਰੀਮ ਦਾ ਸਹਾਰਾ ਲੈਂਦੇ ਹਾਂ, ਜੋ ਕਿ ਮਤਲਬ ਇੰਨਾ ਫਰੂਟਫੁੱਲ ਰਿਜ਼ਲਟ ਉਹਨਾਂ ਤੋਂ ਸਾਨੂੰ ਨਹੀਂ ਮਿਲ ਪਾਉਂਦਾ। ਸੋ ਇਹਦੇ ਵਿੱਚ ਜੇ ਆਪਾਂ ਨੈਚੁਰਲੀ ਚੀਜ਼ਾਂ ਜਿਹੜੀਆਂ ਨੇ ਨੇਚਰ ਨੇ ਸਾਨੂੰ ਦਿੱਤੀਆਂ ਨੇ ਉਹਨਾਂ ਦਾ ਇਸਤੇਮਾਲ ਕਰੀਏ ਨਾ, ਮੈਂ ਕਿਹਾ ਜੀ ਕਿਆ ਰਿਜ਼ਲਟ ਆਉਣਗੇ, ਅਤੇ ਉਲਟਾ ਸਾਡਾ ਜਿਹੜਾ ਸੇਵਿੰਗਸ ਹੈ ਉਹ ਵੀ ਹੋਏਗੀ। ਹਾਂ, ਕਿਉਂਕਿ ਮਹਿੰਗੇ ਮਹਿੰਗੇ ਬਿਊਟੀ ਪ੍ਰੋਡਕਟਸ ਜਿਹੜੇ ਹੈਗੇ ਨੇ ਉਹਨਾਂ 'ਤੇ ਜਿਹੜੇ ਅਸੀਂ ਪੈਸੇ ਖਰਚ ਕਰਦੇ ਹਾਂ, ਸਾਡੇ ਉਹ ਵੀ ਬਚ ਸਕਦੇ ਨੇ। ਸੋ ਕਿਹੜੀ ਚੀਜ਼ ਹੈਗੀ ਹੈ, ਮੈਂ ਗੱਲ ਕਰ ਰਹੀ ਹਾਂ ਜੀ ਨੀਮ ਦੀ ਪੱਤੀਆਂ ਦੀ, ਜੋ ਕਿ ਆਪਣੇ ਆਪ ਦੇ ਵਿੱਚ, ਮਤਲਬ ਜੇ ਰਿਜ਼ਲਟ ਦੀ ਗੱਲ ਕਰੀਏ, ਸਕਿਨ ਦੇ ਨਾਲ ਜੁੜੀ ਹੋਈ ਵੀ ਕੋਈ ਵੀ ਪ੍ਰੋਬਲਮ ਹੋਵੇ ਤਾਂ ਉਹਦੇ ਵਿੱਚ ਨਿੰਮ ਜਿਹੜੀ ਹੈ ਨਾ ਬਹੁਤ ਵਧੀਆ ਉਹਦਾ ਰਿਜ਼ਲਟ ਦੇਖਣ ਨੂੰ ਮਿਲਦਾ ਹੈ। ਸਕਿਨ ਦੇ ਲਈ ਕਹਿ ਸਕਦੇ ਹਾਂ ਕਿ ਕਿਸੇ ਵਰਦਾਨ ਤੋਂ ਘੱਟ ਨਹੀਂ ਹੁੰਦੇ ਨਿੰਮ ਦੇ ਪੱਤੇ। ਯਾਦ ਹੋਏਗਾ ਬਚਪਨ ਦੇ ਵਿੱਚ ਸਾਨੂੰ ਨਾ ਬਾਰਿਸ਼ਾਂ ਦੇ ਮੌਸਮ ਦੇ ਵਿੱਚ ਜਾਂ ਕਿਤੇ ਫਿੰਸੀ ਜਾਂ ਫੋੜੇ ਨਿਕਲ ਆਉਂਦੇ ਸੀ ਅਤੇ ਨਿੰਮ ਦੇ ਪੱਤਿਆਂ ਨੂੰ ਪਾਣੀ ਦੇ ਵਿੱਚ ਜਿਹੜਾ ਹੈਗਾ ਭਿਗੋ ਕੇ ਉਹਨਾਂ ਨੂੰ ਗਰਮ ਕਰਕੇ ਫਿਰ ਉਹਨੂੰ ਹਲਕਾ ਠੰਡਾ ਕਰਕੇ ਨਵਾਇਆ ਜਾਂਦਾ ਸੀਗਾ। ਜਿਹੜੀ ਨਿੰਮ ਹੁੰਦੀ ਹੈ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਐਂਟੀ ਬੈਕਟੀਰੀਅਲ, ਐਂਟੀ ਫੰਗਸ ਅਤੇ ਐਂਟੀ ਇਨਫਲਾਮੇਟਰੀ ਜਿਹੜੇ ਗੁਣ ਹੈਗੇ ਉਹ ਪਾਏ ਜਾਂਦੇ ਨੇ, ਜੋ ਕਿ ਸਾਡੀ ਤਵਚਾ ਦੇ ਵਿੱਚ ਮੌਜੂਦ ਬੈਕਟੀਰੀਆ ਨੂੰ ਘੱਟ ਕਰਨ ਦੇ ਵਿੱਚ ਮਦਦਗਾਰ ਨੇ। ਇਹਦੇ ਨਾਲ ਹੀ ਨਾਲ ਜੇ ਤੁਹਾਡੀ ਸਕਿਨ ਜਿਹੜਾ ਹੈਗੀ ਹੈ ਕਾਫੀ ਓਇਲੀ ਹੈਗੀ ਹੈ, ਤੁਹਾਨੂੰ ਐਕਨੇ ਦੀ ਪ੍ਰੋਬਲਮ ਹੈਗੀ ਹੈ, ਅਤੇ ਉਹਦੇ ਵਿੱਚ ਵੀ ਜਿਹੜੇ ਨਿੰਮ ਦੇ ਪੱਤੇ ਹੁੰਦੇ ਆ ਨਾ ਬਹੁਤ ਹੀ ਜ਼ਿਆਦਾ ਜਿਹੜੇ ਹੈਗੇ ਸਹਾਇ ਨੇ। ਸੋ ਸਭ ਤੋਂ ਪਹਿਲਾਂ ਨੀਮ ਫੇਸ ਪੈਕ ਜੇ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ ਤਾਂ ਘਰ ਦੇ ਵਿੱਚ ਕਿੱਦਾਂ ਤਿਆਰ ਕਰ ਸਕਦੇ ਹੋ ਉਹਦੇ ਬਾਰੇ ਤੁਹਾਨੂੰ ਦੱਸਦੇ ਹਾਂ। ਨੀਮ ਦੀ ਪੱਤੀਆਂ ਦਾ ਅਸੀਂ ਕੀ ਕਰਨਾ ਹੈ, 10-12 ਪੱਤੀਆਂ ਲੈ ਕੇ ਉਹਦਾ ਇੱਕ ਚੰਗਾ ਜਿਹਾ ਮਰੀਨ ਜਾਂ ਉਹਨੂੰ ਚੰਗੀ ਤਰ੍ਹਾਂ ਕੁੱਟ ਕੁੱਟ ਕੇ ਇੱਕ ਪੇਸਟ ਜਿਹੜਾ ਹੈ ਉਹ ਤਿਆਰ ਕਰ ਲੈਣਾ ਹੈ, ਅਤੇ ਜਿਸ ਹਿੱਸੇ ਦੇ ਵਿੱਚ ਸਕਿਨ 'ਤੇ ਤੁਹਾਡੇ ਦਾਗ ਧੱਬੇ ਹੈਗੇ ਹੈ ਉੱਥੇ ਤੁਸੀਂ ਇਹ ਜਿਹੜਾ ਪੇਸਟ ਹੈਗਾ 10-15 ਮਿੰਟ ਤਾਜ਼ੀ ਨੀਮ ਦੇ ਪੱਤਿਆਂ ਦਾ ਜਿਹੜਾ ਤੁਸੀਂ ਪੇਸਟ ਬਣਾਇਆ ਹੈਗਾ ਇਹਨੂੰ ਉੱਥੇ ਲਗਾ ਸਕਦੇ ਹੋ, ਅਤੇ ਇਹਦੇ ਨਾਲ ਹੀ ਨਾਲ ਇਹਦੇ ਵਿੱਚ ਇੱਕ ਚਮਚ ਜਿਹੜਾ ਹੈਗਾ ਦਹੀਂ ਵੀ ਮਿਲਾ ਸਕਦੇ ਹੋ ਅਤੇ ਥੋੜ੍ਹਾ ਜਿਹਾ ਗੁਲਾਬ ਜਲ ਵੀ ਮਿਲਾ ਸਕਦੇ ਹੋ, ਅਤੇ ਇਸ ਪੇਸਟ ਨੂੰ ਚਿਹਰੇ 'ਤੇ ਲਗਾਉਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਜਦੋਂ ਇਹ ਸੁੱਕ ਜਾਵੇ ਉਸ ਤੋਂ ਬਾਅਦ ਠੰਡੇ ਪਾਣੀ ਦੇ ਨਾਲ ਧੋ ਸਕਦੇ ਹੋ, ਅਤੇ ਫੇਸ ਪੈਕ ਤੁਹਾਡੀ ਸਕਿਨ ਜਿਹੜੀ ਹੈਗੀ ਤਵਚਾ ਜਿਹੜੀ ਹੈਗੀ ਹੈ ਉਹਨੂੰ ਠੰਡਾ ਕਰਨ ਦੇ ਨਾਲ ਨਾਲ ਚਿਹਰੇ ਦੀ ਜਿੰਨੀ ਵੀ ਗੰਦਗੀ ਹੈਗੀ ਹੈ ਉਹਨੂੰ ਵੀ ਸਾਫ਼ ਕਰੇਗਾ। ਸੋ ਫੇਸ ਪੈਕ ਕਈ ਵਾਰ ਹੁੰਦਾ ਸਾਡੇ ਕੋਲ 15-20 ਮਿੰਟ ਵੀ ਪੂਰੇ ਦਿਨ 'ਚ ਨਹੀਂ ਹੁੰਦੇ ਇਸ ਭੱਜ ਨੱਸਦੀ ਜ਼ਿੰਦਗੀ ਦੇ ਵਿੱਚ, ਅਤੇ ਤੁਸੀਂ ਜੇ ਫੇਸ ਪੈਕ ਲਗਾਉਣ ਦਾ ਟਾਈਮ ਨਹੀਂ ਮਿਲ ਪਾ ਰਿਹਾ ਤਾਂ ਤੁਸੀਂ ਨੀਮ ਦਾ ਟੋਨਰ ਵੀ ਜਿਹੜਾ ਹੈਗਾ ਉਹ ਤਿਆਰ ਕਰ ਸਕਦੇ ਹੋ ਘਰ ਦੇ ਵਿੱਚ। ਉਹਦੇ ਲਈ ਜ਼ਿਆਦਾ ਕੁਛ ਨਹੀਂ ਕਰਨਾ, ਬਸ ਨੀਮ ਦੀ ਕੁਛ ਪੱਤੀਆਂ ਜਿਹੜੀਆਂ ਨੇ ਉਹਨਾਂ ਨੂੰ ਉਬਾਲ ਕੇ ਪਾਣੀ ਦੇ ਵਿੱਚ, ਅਤੇ ਫਿਰ ਉਸ ਪਾਣੀ ਨੂੰ ਠੰਡਾ ਕਰਕੇ ਰੱਖ ਲੈਣਾ ਹੈ, ਅਤੇ ਉਸ ਤੋਂ ਬਾਅਦ ਜਦੋਂ ਪਾਣੀ ਠੰਡਾ ਹੋ ਜਾਏ ਉਹਨੂੰ ਛਾਣ ਕੇ ਕਿਸੇ ਸਪਰੇ ਬੋਟਲ ਦੇ ਵਿੱਚ ਉਹ ਪਾਣੀ ਨੂੰ ਜਿਹਦੇ ਵਿੱਚ ਨਿੰਮ ਦੇ ਪੱਤਿਆਂ ਦਾ ਪੂਰਾ ਅਸਰ ਹੈਗਾ ਕਿਸੇ ਸਪਰੇ ਬੋਟਲ ਦੇ ਵਿੱਚ ਉਹਨੂੰ ਸਟੋਰ ਕਰਕੇ ਰੱਖ ਸਕਦੇ ਹੋ, ਅਤੇ ਚਾਹੋ ਤਾਂ ਖੁਸ਼ਬੂ ਵਾਸਤੇ 'ਚ ਥੋੜ੍ਹਾ ਜਿਹਾ ਗੁਲਾਬ ਜਲ ਵੀ ਮਿਲਾ ਸਕਦੇ ਹੋ। ਸੋ ਇਹ ਨੈਚੁਰਲ ਜਿਹੜਾ ਹੈਗਾ ਟੋਨਰ ਤੁਸੀਂ ਘਰ ਦੇ ਵਿੱਚ ਤਿਆਰ ਕਰ ਲਓਗੇ ਅਤੇ ਚਿਹਰੇ 'ਤੇ 1-2 ਵਾਰ ਤੁਸੀਂ ਇਹ ਜਿਹੜਾ ਸਪਰੇ ਹੈਗਾ ਯੂਜ਼ ਕਰ ਸਕਦੇ ਹੋ, ਈਵਨ ਆਪਣੇ ਬਾਲਾਂ 'ਤੇ ਵੀ ਲਗਾ ਸਕਦੇ ਹੋ, ਇਹਨਾਂ ਤੁਹਾਡੇ ਜਿਹੜੇ ਸਕੈਲਪਸ ਹੈਗੇ ਆ ਉਹ ਵੀ ਹੈਲਦੀ ਰਹਿਣਗੇ। ਸੋ ਇਹਦੇ ਨਾਲ ਹੀ ਨਾਲ ਨੀਮ ਅਤੇ ਸ਼ਹਿਦ ਦਾ ਜਿਹੜਾ ਫੇਸ ਮਾਸਕ ਹੈਗਾ ਨਾ, ਅਗਰ ਤੁਹਾਡੀ ਸਕਿਨ ਬਹੁਤ ਜ਼ਿਆਦਾ ਡਰਾਈ ਹੈਗੀ ਹੈ ਅਤੇ ਨਿੰਮ ਦਾ ਪੇਸਟ ਜਿਹੜਾ ਹੈਗਾ ਅਤੇ ਉਹਦੇ ਵਿੱਚ 1 ਚਮਚ ਸ਼ਹਿਦ ਦਾ ਮਿਲਾ ਕੇ ਚਿਹਰੇ 'ਤੇ ਲਗਾਓ ਅਤੇ ਇਸ ਪੇਸਟ ਨੂੰ 15 ਮਿੰਟ ਤੱਕ ਲੱਗਾ ਰਹਿਣ ਦਿਉ, ਫਿਰ ਉਸ ਤੋਂ ਬਾਅਦ ਪਾਣੀ ਨਾਲ ਆਪਣਾ ਜਿਹੜਾ ਚਿਹਰਾ ਹੈਗਾ ਉਹ ਧੋ ਲਓ, ਅਤੇ ਸਕਿਨ ਦੀ ਜਿਹੜੀ ਨਮੀ ਹੁੰਦੀ ਹੈ ਨਾ ਉਹ ਜਿਹੜੀ ਦੁਬਾਰਾ ਤੁਹਾਡੇ ਸਕਿਨ ਜਿਹੜੀ ਹੈ ਸੌਫਟ ਹੋ ਜਾਏਗੀ, ਅਤੇ ਨਾਲ ਹੀ ਨਾਲ ਜੇ ਕੋਈ ਦਾਗ ਜਾਂ ਧੱਬੇ ਹੈਗੇ ਨੇ ਉਹ ਵੀ ਇਸ ਫੇਸ ਪੈਕ ਦੇ ਨਾਲ ਦੂਰ ਹੋ ਜਾਣਗੇ। ਮੈਂ ਤਾਂ ਕਿਹਾ ਜੀ ਸਵੇਰੇ ਜਦੋਂ ਤੁਸੀਂ ਉੱਠਦੇ ਹੋ ਨਾ ਅਤੇ ਮਹਿੰਗੇ ਮਹਿੰਗੇ ਸਾਬਣ ਛੱਡੋ, ਫੇਸ ਵਾਸ਼ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਤੁਸੀਂ ਛੱਡ ਦਿਉ ਅਤੇ ਪੈਸੇ ਆਪਣੇ ਬਚਾਓ, ਅਤੇ ਨਿੰਮ ਦੇ ਪਾਣੀ ਦੇ ਨਾਲ ਆਪਣਾ ਚਿਹਰਾ ਧੋ ਸਕਦੇ ਹੋ, ਜੋ ਕਿ ਨਿੰਮ ਦੀ ਪੱਤੀਆਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਪਾਣੀ ਦੇ ਵਿੱਚ ਉਬਾਲ ਕੇ ਰੱਖੋ, ਉਹ ਪਾਣੀ ਜਿਹੜਾ ਹੈਗਾ ਯੂਜ਼ ਕਰੋ, ਠੰਡਾ ਹੋਣ ਤੋਂ ਬਾਅਦ ਉਹਦੇ ਵਿੱਚ ਆਪਣਾ ਜਾਂ ਨੋਰਮਲ ਜਿਹੜਾ ਤੁਸੀਂ ਫੇਸ ਵਾਸ਼ ਯੂਜ਼ ਕਰ ਰਹੇ ਹੋ ਉਹ ਵੀ ਹਲਕਾ ਜਿਹਾ ਯੂਜ਼ ਕਰ ਸਕਦੇ ਹੋ ਉਹਦੇ ਨਾਲ। ਇਹਦੇ ਨਾਲ ਤੁਹਾਡੀ ਤਵਚਾ 'ਤੇ ਜੰਮੀ ਹੋਈ ਜਿੰਨੀ ਵੀ ਧੂਲ ਜਾਂ ਫਿਰ ਮੈਂ ਕਿਹਾ ਜੀ ਟੈਨ ਦੀ ਪ੍ਰੋਬਲਮ ਹੈਗੀ ਹੈ ਜਾਂ ਫਿਰ

ਆਇਲੀ ਸਕਿਨ ਹੈਗੀ ਹੈ, ਅਤੇ ਤੁਸੀਂ ਦੇਖੋਗੇ ਕਿ ਤੁਹਾਡੀ ਸਕਿਨ ਕਿੰਨੀ ਜ਼ਿਆਦਾ ਹੈਲਦੀ ਹੋ ਜਾਏਗੀ ਅਤੇ ਫਰੈਸ਼ ਵੀ ਫੀਲ ਕਰੋਗੇ। ਹੋਰ ਵੀ ਫਰੈਸ਼ ਫਰੈਸ਼ ਗੱਲਾਂ, ਫਰੈਸ਼ ਫਰੈਸ਼ ਨੁਸਖੇ, ਫਰੈਸ਼ ਫਰੈਸ਼ ਸਕਿਨ ਕੇਅਰ ਰੂਟੀਨਸ ਜਿਹੜੀਆਂ ਨੇ ਤੁਹਾਡੇ ਲਈ ਤਿਆਰ ਨੇ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ। ਤਿਆਰੀਆਂ ਜਿਹੜੀਆਂ ਨੇ ਨਾ ਉਹ ਪੂਰੀਆਂ ਪੂਰੀਆਂ ਕੀਤੀਆਂ ਹੋਈਆਂ, ਸੋ ਤਿਆਰੀਆਂ ਹੀ ਗਾਣਾ ਆ ਰਿਹਾ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ। ਇੱਦਾਂ ਹੀ ਟਿਊਨਿੰਗ ਕਰਕੇ ਰੱਖੋ 102.7 FM ਰੇਨਬੋ, ਪ੍ਰੋਗਰਾਮ ਸੁਣ ਰਹੇ ਹੋ ਹੋਮ ਸਵੀਟ ਹੋਮ।

वैसे तैयारियां तो असं उदों भी बहुत करते हैं जो फोन आ जाए तो घर के पता चले कि मेहमान आने वाले ने। जी ट्यूनिंग किया है तुम 102.7 FM रेनबो प्रोग्राम चल रहा है होम स्वीट होम ते मैं हाँ जी तुहाडी अपनी साक्षी तुहाडे नाल। ਗੱਲ ਚੱਲ ਰਹੀ ਸੀ ਕਿ ਮਤਲਬ ਆਪਾਂ ਘਰ ਦੇ ਵਿੱਚ ਨਾ ਕਈ ਵਾਰ ਸੁਸਤੀ ਪਾ ਕੇ ਬੈਠੇ ਹੁੰਦੇ ਹਾਂ, ਕੁਛ ਕਰਨ 'ਤੇ ਦਿਲ ਨਹੀਂ ਕਰ ਰਿਹਾ ਹੁੰਦਾ, ਦਿਲ ਕਰਦਾ ਕਿ ਹਾਂ ਅੱਜ ਇੱਕ ਬ੍ਰੇਕ ਲੈਣੀ ਹੈ, ਪਰ ਉਸ ਬ੍ਰੇਕ ਦੇ ਦੌਰਾਨ ਅਚਾਨਕ ਤੁਹਾਨੂੰ ਇੱਕ ਫੋਨ ਆਉਂਦਾ ਅਤੇ ਕਹਿੰਦੇ ਕਿ ਅਸੀਂ ਥੋੜ੍ਹੀ ਦੇਰ 'ਚ ਤੁਹਾਡੇ ਘਰ ਆ ਰਹੇ ਹਾਂ। ਫਿਰ ਤਾਂ ਜੀ ਮੈਂ ਕਿਹਾ ਘਰ ਦੇ ਵਿੱਚ ਅਸੀਂ ਜਿਹੜੀ ਸਪੀਡ ਚੱਕਦੇ ਹਾਂ ਸਾਫ਼ ਸਫਾਈ ਕਰਨ ਦੀ, ਉਹਨੂੰ ਕੋਈ ਮਤਲਬ ਉਹ ਲੈਵਲ ਕੋਈ ਮੈਚ ਹੀ ਨਹੀਂ ਕਰ ਸਕਦਾ। ਫਿਰ ਹੁੰਦਾ ਫਟਾਫਟ ਵੀ ਸਾਫ਼ ਕਰ ਲਓ, ਉਹ ਵੀ ਸਾਫ਼ ਕਰ ਲਓ, ਕਿਤੇ ਕੋਈ ਮਿੱਟੀ ਨਾ ਦਿਖੇ, ਸਾਰਾ ਘਰ ਐਂ ਆਪਾਂ ਮਤਲਬ ਜੋ ਕੰਮ ਸਾਨੂੰ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕਰਨ ਦੇ ਵਿੱਚ ਸਾਫ਼ ਸਫਾਈ ਮਤਲਬ ਘਰ ਦੇ ਵਿੱਚ ਜੇ ਡੇਢ ਘੰਟਾ ਲੱਗਦਾ ਨਾ, ਤਾਂ ਉਦੋਂ ਮੈਂ ਕਿਹਾ ਜੀ 20 ਮਿੰਟਾਂ 'ਚ ਜਿਹੜੀ ਅਸੀਂ ਸਪੀਡ ਚੱਕ ਕੇ ਸਫਾਈ ਕਰਦੇ ਹਾਂ, ਔਰ ਸਫਾਈ ਬਹੁਤ ਹੀ ਜ਼ਬਰਦਸਤ ਹੁੰਦੀ ਹੈ। ਸਫਾਈ ਤੋਂ ਵੈਸੇ ਇੱਕ ਹੋਰ ਚੀਜ਼ ਮੇਰੇ ਦਿਮਾਗ ਦੇ ਵਿੱਚ ਆਈ ਕਿ ਘਰ ਦੇ ਵਿੱਚ ਅਸੀਂ ਅਕਸਰ ਦੇਖਦੇ ਹੈਗੇ ਹਾਂ ਕਿ ਜਦੋਂ ਅਸੀਂ

ਪੌੜੀਆਂ ਚੜ੍ਹਦੇ ਹੋਏ ਜਿਹੜੀ ਰੇਲਿੰਗ ਹੁੰਦੀ ਹੈ ਜਾਂ ਸਾਡੀ ਬਾਲਕਨੀ ਦੇ ਵਿੱਚ ਜਿਹੜੀ ਰੇਲਿੰਗ ਲੱਗੀ ਹੁੰਦੀ ਹੈ, ਅਤੇ ਅਕਸਰ ਮਤਲਬ ਰੋਜ਼ ਰੂਟੀਨ ਵਾਲੀ ਸਾਫ਼ ਸਫਾਈ ਦੇ ਵਿੱਚ ਨਾ ਕਿਤੇ ਅਸੀਂ ਉਹਨੂੰ ਸਕਿੱਪ ਕਰ ਦਿੰਦੇ ਹਾਂ। ਸੋ ਅੱਜ ਕੱਲ੍ਹ ਮਾਡਰਨ ਘਰਾਂ ਦੀ ਗੱਲ ਕਰੀਏ, ਚਾਹੇ ਬਾਲਕਨੀ ਹੋਏ ਜਾਂ ਫਿਰ ਮੈਂ ਕਿਹਾ ਜੀ ਪੌੜੀਆਂ 'ਤੇ ਲੱਗੀਆਂ ਹੋਈਆਂ ਸਟੇਨਲੈਸ ਸਟੀਲ ਦੀਆਂ ਰੇਲਿੰਗ ਹੋਣ, ਉਹ ਦੇਖਣ ਦੇ ਵਿੱਚ ਜਿੰਨੀਆਂ ਸੋਹਣੀਆਂ ਲੱਗਦੀਆਂ ਨੇ ਨਾ, ਅਤੇ ਉਹਨਾਂ ਦੀ ਚਮਕ ਜਿਹੜੀ ਹੈਗੀ ਹੈ ਬਣਾ ਕੇ ਰੱਖਣਾ ਉਨਾ ਹੀ ਜ਼ਿਆਦਾ ਮੁਸ਼ਕਿਲ ਹੁੰਦਾ ਹੈ। ਪਰ ਤੁਹਾਡੀ ਇਸ ਮੁਸ਼ਕਿਲ ਨੂੰ ਅਸੀਂ ਆਸਾਨ ਕਰਨਾ, ਕਿਉਂਕਿ ਇਸ ਖਾਸ ਖਾਸ ਜਿਹੜੇ ਟਿਪਸ ਐਂਡ ਟ੍ਰਿਕਸ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਹਾਂ ਉਹਦੇ ਨਾਲ। ਸੋ ਜਿਹਦੇ ਨਾਲ ਤੁਹਾਡਾ ਟਾਈਮ ਵੀ ਬਚੇਗਾ, ਅਤੇ ਜਿਹੜੀ ਉਹ ਰੇਲਿੰਗ ਹੈਗੀ ਹੈ ਉਹ ਵੀ ਅਲੱਗ ਤਰੀਕੇ ਦੇ ਨਾਲ ਚਮਕੇਗੀ, ਅਤੇ ਮਤਲਬ ਸਾਰੇ ਪੁੱਛਣਗੇ ਹਾਂ ਇੰਨੀ ਮੇਨਟੇਨ ਕਰਕੇ ਕਿਵੇਂ ਰੱਖਦੇ ਹੋ। ਉਹਦੇ ਲਈ ਜ਼ਿਆਦਾ ਕੁਛ ਨਹੀਂ ਕਰਨਾ, ਬਸ ਗੁਨਗੁਨਾ ਪਾਣੀ ਲੈਣਾ ਅਤੇ ਮਾਈਕਰੋ ਫਾਈਬਰ ਦਾ ਕੱਪੜਾ ਲੈਣਾ। ਜੇ ਤੁਹਾਡੀ ਰੇਲਿੰਗ 'ਤੇ ਸਿਰਫ ਹਲਕੀ ਫੁਲਕੀ ਜਿਹੜੀ ਹੈਗੀ ਹੈ ਧੂਲ ਪਈ ਹੋਈ ਹੈ ਅਤੇ ਜ਼ਿਆਦਾ ਗੰਦੀ ਨਹੀਂ ਹੈਗੀ, ਇੱਕ ਮੁਲਾਇਮ ਕੱਪੜਾ ਜਿਹੜਾ ਹੈਗਾ ਮਾਈਕਰੋ ਫਾਈਬਰ ਕੱਪੜਾ ਲੈ ਕੇ ਗੁਨਗੁਨੇ ਪਾਣੀ ਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਭਿਗੋ ਕੇ ਜੀ ਫਿਰ ਮੈਂ ਕਿਹਾ ਜੀ ਚੰਗੀ ਤਰ੍ਹਾਂ ਉਹਨੂੰ ਨਿਚੋੜ ਦਿਉ, ਅਤੇ ਉਸ ਤੋਂ ਬਾਅਦ ਰੇਲਿੰਗ 'ਤੇ ਹਲਕਾ ਹਲਕਾ ਜਿਹੜਾ ਕੱਪੜਾ ਹੈਗਾ ਪਾਣੀ ਵਾਲਾ ਇਹਦੇ ਨਾਲ ਰੇਲਿੰਗ ਨੂੰ ਆਪਣੇ ਸਾਫ਼ ਕਰੋ, ਅਤੇ ਉਸ ਤੋਂ ਬਾਅਦ ਸੁੱਕੇ ਕੱਪੜੇ ਨਾਲ ਸਾਫ਼ ਕਰੋ, ਅਤੇ ਫਿਰ ਦੇਖੋ ਜੀ ਜੋ ਚਮਕੇਗੀ ਨਾ ਦੇਖਣ ਵਾਲੀ ਹੋਏਗੀ। ਸੋ ਇਹਦੇ ਨਾਲ ਹੀ ਨਾਲ ਜੇ ਮਤਲਬ ਆਪਾਂ ਨਿੰਬੂ ਦੇ ਰਸ ਦਾ ਇਸਤੇਮਾਲ ਕਰੀਏ ਤਾਂ ਉਹ ਵੀ ਬਹੁਤ ਜ਼ਿਆਦਾ ਅਸਰਦਾਰ ਹੈ। ਨਿੰਬੂ ਦੇ ਵਿੱਚ ਨੈਚੁਰਲ ਗੁਣ ਹੁੰਦੇ ਨੇ ਜੋ ਕਿ ਸਟੀਲ ਦੀ ਸਤਹਿ ਨੂੰ ਸਾਫ਼ ਕਰਨ ਦੇ ਲਈ ਬਹੁਤ ਵਧੀਆ ਮੰਨੇ ਜਾਂਦੇ ਨੇ, ਅਤੇ ਇਹਦੇ ਨਾਲ ਹੀ ਨਾਲ ਜਿਹੜੀ ਹਲਕੀ ਚਮਕ ਹੁੰਦੀ ਹੈ ਉਹ ਵੀ ਉਹਦੀ ਵਾਪਸ ਆ ਜਾਂਦੀ ਹੈ। ਇਹਦੇ ਲਈ ਕੀ ਕਰਨਾ ਕਿ ਅੱਧੇ ਨਿੰਬੂ ਨੂੰ ਕੱਟ ਕੇ ਰੇਲਿੰਗ 'ਤੇ ਹਲਕੇ ਹੱਥਾਂ ਦੇ ਨਾਲ ਰਗੜਨਾ, ਅਤੇ ਕੁਛ ਮਿੰਟਾਂ ਬਾਅਦ ਗਿੱਲੇ ਕੱਪੜੇ ਦੇ ਨਾਲ ਸਾਫ਼ ਕਰ ਲੈਣਾ। ਇਹਦੇ ਨਾਲ ਜਿਹੜੀ ਰੇਲਿੰਗ ਹੈਗੀ ਹੈ ਉਹ ਸਾਫ਼ ਅਤੇ ਚਮਕਦਾਰ ਦਿਖੇਗੀ। ਸੋ ਜੇ ਸਾਫ਼ ਸਫਾਈ ਦੀ ਗੱਲ ਹੋਵੇ ਤਾਂ ਘਰ ਦੇ ਵਿੱਚ ਪਿਆ ਵਾਈਟ ਵਿਨੇਗਰ ਜਿਹੜਾ ਹੈਗਾ ਉਹ ਵੀ ਬਹੁਤ ਵਧੀਆ ਹੁੰਦਾ ਹੈ ਸਫਾਈ ਦੇ ਲਈ। ਰਸੋਈ ਦੇ ਵਿੱਚ ਜਿਹੜਾ ਸਾਡਾ ਆਮ ਘਰਾਂ ਦੇ ਵਿੱਚ ਅਸੀਂ ਸਿਰਕਾ ਯੂਜ਼ ਕਰਦੇ ਹਾਂ, ਉਹ ਕਿਸੇ ਮਤਲਬ ਮੈਂ ਕਿਹਾ ਜੀ ਮੈਜਿਕ ਨਾਲੋਂ ਕਿਸੇ ਜਾਦੂ ਨਾਲੋਂ ਘੱਟ ਨਹੀਂ ਹੈਗਾ। ਕੀ ਕਰਨਾ ਹੈ ਤੁਸੀਂ ਸਫੇਦ ਵਾਲਾ ਵਾਈਟ ਵਿਨੇਗਰ ਹਾਂਜੀ ਉਹ ਲੈਣਾ, ਅਤੇ ਨੈਚੁਰਲ ਕਲੀਨਰ ਦੀ ਤਰ੍ਹਾਂ ਆਪਣੇ ਆਪ ਦੇ ਵਿੱਚ ਕੰਮ ਕਰਦਾ। ਇੱਕ ਸਪਰੇ ਬੋਟਲ ਦੇ ਵਿੱਚ ਬਰਾਬਰ ਮਾਤਰਾ ਦੇ ਵਿੱਚ ਇਕੁਅਲ ਕੁਆਂਟਿਟੀ ਦੇ ਵਿੱਚ ਪਾਣੀ ਅਤੇ ਵਾਈਟ ਵਿਨੇਗਰ ਅਸੀਂ ਲੈਣਾ, ਅਤੇ ਇਸ ਮਿਕਸਚਰ ਨੂੰ ਰੇਲਿੰਗ 'ਤੇ ਛਿੜਕ ਦੇਣਾ, ਅਤੇ ਉਸ ਤੋਂ 5 ਮਿੰਟ ਬਾਅਦ ਜਿਹੜਾ ਹੈ ਕਿਸੇ ਮੁਲਾਇਮ ਕੱਪੜੇ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲੈਣਾ, ਜਿਹਦੇ ਨਾਲ ਪਾਣੀ ਦੇ ਦਾਗ ਜਾਂ ਫਿਰ ਉਂਗਲੀਆਂ ਦੇ ਜਿਹੜੇ ਵੀ ਨਿਸ਼ਾਨ ਲੱਗੇ ਹੁੰਦੇ ਉਸ ਰੇਲਿੰਗ 'ਤੇ ਜਦੋਂ ਆਪਾਂ ਘਰ ਦੀ ਪੌੜੀਆਂ ਚੜ੍ਹਦੇ ਹਾਂ ਉਤਰਦੇ ਹਾਂ ਅਕਸਰ ਉਸ ਰੇਲਿੰਗ 'ਤੇ ਸਾਡੇ ਹੱਥਾਂ ਦੇ ਨਿਸ਼ਾਨ ਰਹਿ ਜਾਂਦੇ ਨੇ, ਮੈਂ ਕਿਹਾ ਜੀ ਸਾਰੇ ਦੇ ਸਾਰੇ ਨਿਸ਼ਾਨ ਜਿਹੜੇ ਨੇ ਉਹ ਸਾਫ਼ ਹੋ ਜਾਣਗੇ। ਇਹਦੇ ਨਾਲ ਹੀ ਨਾਲ ਬੇਕਿੰਗ ਸੋਡਾ ਪੇਸਟ ਜਿਹੜਾ ਹੈ ਉਹ ਵੀ ਬਹੁਤ ਵਧੀਆ ਹੈ, ਜ਼ਬਰਦਸਤ ਹੈ ਸਾਫ਼ ਸਫਾਈ ਕਰਨ ਦੇ ਲਈ। ਉਹਦੇ ਲਈ ਕੀ ਕਰਨਾ ਹੈ ਕਿ ਅਗਰ ਰੇਲਿੰਗ 'ਤੇ ਤੁਹਾਡੇ ਬਹੁਤ ਜ਼ਿਆਦਾ ਜ਼ਿੱਦੀ ਵਾਲੇ ਦਾਗ ਹੈਗੇ ਨੇ ਤਾਂ ਉਹਨਾਂ ਦਾ ਜ਼ਿੱਦ ਜਿਹੜੀ ਹੈਗੀ ਹੈ ਨਾ ਉਹ ਦੂਰ ਕਰਨ ਵਾਸਤੇ ਬੇਕਿੰਗ ਸੋਡਾ ਜਿਹੜਾ ਹੈਗਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਅਤੇ ਜੇ ਕਿਸੇ ਤਰੀਕੇ ਦੀ ਚਿਕਨਾਈ ਵੀ ਲੱਗੀ ਹੋਈ ਹੈ ਤਾਂ ਮੈਂ ਕਿਹਾ ਜੀ ਫਿਰ ਤਾਂ ਬੇਕਿੰਗ ਸੋਡਾ ਜਿਹੜਾ ਹੈ ਆਪਣੇ ਆਪ ਦੇ ਵਿੱਚ ਬਹੁਤ ਹੀ ਕਾਰਗਰ ਸਿੱਧ ਹੁੰਦਾ ਹੈ। ਕੀ ਕਰਨਾ ਹੈ, ਬੇਕਿੰਗ ਸੋਡਾ ਦੇ ਵਿੱਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਇੱਕ ਗਾੜਾ ਜਿਹਾ ਪੇਸਟ ਅਸੀਂ ਰੈਡੀ ਕਰ ਲੈਣਾ, ਅਤੇ ਇਸ ਪੇਸਟ ਨੂੰ ਜੇ ਹਿੱਸੇ 'ਤੇ ਦਾਗ ਬਹੁਤ ਜ਼ਿਆਦਾ ਜ਼ਿੱਦੀ ਹੈਗੇ ਆ 10 ਤੋਂ 15 ਮਿੰਟ ਲਈ ਉੱਥੇ ਲੱਗਾ ਰਹਿਣ ਦਿਉ, ਫਿਰ ਉਸ ਤੋਂ ਬਾਅਦ ਸੋਫਟ ਕਿਸੇ ਸੂਤੀ ਕੱਪੜੇ ਦੇ ਨਾਲ ਹਲਕੇ ਹਲਕੇ ਹੱਥਾਂ ਨਾਲ ਉਹਨੂੰ ਸਕ੍ਰਬ ਕਰੋ, ਅਤੇ ਬਾਅਦ ਵਿੱਚ ਸਾਫ਼ ਪਾਣੀ ਦੇ ਨਾਲ ਉਹਨੂੰ ਮੈਂ ਕਿਹਾ ਜੀ ਸਾਫ਼ ਕਰ ਲਓ, ਅਤੇ ਫਿਰ ਉਸ ਤੋਂ ਬਾਅਦ ਸੁੱਕਾ ਕੱਪੜਾ ਮਾਰ ਦਿਉ। ਰੇਲਿੰਗ ਜਿਹੜੀ ਹੈ ਨਾ ਬਹੁਤ ਜ਼ਿਆਦਾ ਸਫਾਈ ਮਤਲਬ ਜਿਹੜੀ ਤੁਹਾਨੂੰ ਦੇਖਣ ਨੂੰ ਮਿਲੇਗੀ ਅਲੱਗ ਹੀ ਚਮਕ ਉੱਥੇ ਦੇਖਣ ਨੂੰ ਮਿਲੇਗੀ। ਹੁਣ ਜੀ ਰੇਲਿੰਗ ਦੀ ਸਾਫ਼ ਸਫਾਈ ਹੋ ਗਈ ਹੈ ਅਤੇ ਫਿਰ ਮੈਂ ਕਿਹਾ ਜੀ ਥੋੜ੍ਹੇ ਜਿਹੇ ਗਾਣੇ ਜਿਹੜੇ ਨੇ ਉਹ ਵੀ ਤਾਂ ਤੁਹਾਡੇ ਲਈ ਪਲੇਅ ਕਰਨੇ ਬੰਦੇ ਨੇ। ਅਗਲਾ ਗਾਣਾ ਆ ਰਿਹਾ ਜੀ ਮੀਕਾ ਸਿੰਘ ਦੀ ਆਵਾਜ਼ ਦੇ ਵਿੱਚ ਫਰੋਮ ਦਾ ਮੂਵੀ ਜਬ ਵੀ ਮੈਟ, ਜੋ ਕਿ 2007 ਵਿੱਚ ਰਿਲੀਜ਼ ਹੋਈ ਸੀ। ਮੈਂ ਕਿਹਾ ਜੀ ਫਿਰ ਮੌਜਾਂ ਹੀ ਮੌਜਾਂ ਕਰੋ।

ਬਈ ਜਾਗਦਾ ਤਾਂ ਪਤਾ ਨਹੀਂ, ਪਰ ਸੜਕਾਂ ਜ਼ਰੂਰ ਨਿਖਰ ਗਈਆਂ ਨੇ ਇਸ ਹਲਕੀ ਫੁਲਕੀ ਬਾਰਿਸ਼ ਤੋਂ ਬਾਅਦ। ਟਿਊਨ ਕੀਤਾ ਹੋਇਆ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ, ਹੋਮ ਸਵੀਟ ਹੋਮ, ਅਤੇ ਮੈਂ ਹਜੇ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ, ਜਿੱਥੇ ਹੋਮ ਸਵੀਟ ਹੋਮ ਦੇ ਵਿੱਚ ਅੱਜ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਤੁਹਾਡੇ ਨਾਲ ਚੱਲ ਰਹੀਆਂ ਨੇ। ਮੈਂ ਕਿਹਾ ਜੀ ਨੀਮ ਦੇ ਪੱਤਿਆਂ ਦੇ ਨਾਲ ਜੁੜੇ ਹੋਏ ਸਕਿਨ ਸੀਕਰੇਟਸ ਜਿਹੜੇ ਨੇ ਤੁਹਾਡੇ ਨਾਲ ਸ਼ੇਅਰ ਕੀਤੇ ਗਏ, ਅਤੇ ਉਸ ਤੋਂ ਬਾਅਦ ਘਰ ਦੀ ਰੇਲਿੰਗ ਨੂੰ ਅਸੀਂ ਕਿਵੇਂ ਚਮਕਦਾਰ ਬਣਾ ਸਕਦੇ ਹਾਂ ਉਹਦੀਆਂ ਗੱਲਾਂ ਹੋਈਆਂ। ਅਤੇ ਮੈਂ ਕਿਹਾ ਜੀ ਹੁਣ ਥੋੜ੍ਹਾ ਜਿਹਾ ਸਟਾਈਲਿਸ਼ ਲੁੱਕ 'ਤੇ ਜਿਹੜਾ ਹੈ ਕੰਮ ਕੀਤਾ ਜਾਵੇ ਇਸ ਗਰਮੀ ਦੇ ਮੌਸਮ ਦੇ ਵਿੱਚ ਨਾ। ਮਤਲਬ ਕੋਈ ਵੀ ਕੱਪੜਾ ਜਿਹੜਾ ਹੈਗਾ ਹਰ ਇੱਕ ਫੈਬਰਿਕ ਦੇ ਵਿੱਚ ਗਰਮੀ ਲੱਗਦੀ ਹੈ, ਸੋ ਦਿਲ ਕਰਦਾ ਹੈ ਕੁਛ ਇੱਦਾਂ ਦਾ ਪਾਇਆ ਜਾਏ ਜੋ ਕੰਫਰਟੇਬਲ ਵੀ ਹੋਵੇ ਅਤੇ ਨਾਲ ਨਾਲ ਸਟਾਈਲਿਸ਼ ਵੀ ਹੋਵੇ, ਅਤੇ ਉਦੋਂ ਦਿਮਾਗ ਦੇ ਵਿੱਚ ਪੈਚਵਰਕ ਜਿਹੜੇ ਸੂਟਸ ਹੈਗੇ ਨੇ ਨਾ ਉਹ ਬਹੁਤ ਹੀ ਜ਼ਿਆਦਾ ਸਟਾਈਲਿਸ਼ ਨੇ ਅਤੇ ਈਜ਼ੀ ਟੂ ਕੈਰੀ ਨੇ। ਕੋਟਨ ਦਾ ਪੈਚਵਰਕ ਜਿਹੜਾ ਹੈਗਾ ਉਹ ਸੂਟਸ 'ਤੇ ਕੀਤਾ ਜਾਂਦਾ ਹੈ, ਹਲਕੇ ਕੋਟਨ ਫੈਬਰਿਕ ਦੇ ਛੋਟੇ ਛੋਟੇ ਪੈਚਵਰਕ ਵਾਲੇ ਜਿਹੜੇ ਸੂਟਸ ਜਿਹੜੇ ਨੇ ਉਹ ਤਿਆਰ ਕੀਤੇ ਜਾਂਦੇ ਨੇ। ਫਿਰ ਮੈਂ ਕਿਹਾ ਜੀ ਤੁਸੀਂ ਕੋਲਜ ਜਾਣਾ ਹੈ ਜਾਂ ਫਿਰ ਡੇਲੀ ਵੇਅਰ ਦੇ ਵਿੱਚ ਪਾਉਣੇ ਨੇ ਤਾਂ ਪਰਫੈਕਟ ਆਪਸ਼ਨ ਹੈ ਤੁਹਾਡੇ ਲਈ। ਇਹਦੇ ਨਾਲ ਇੱਕ ਸਿੰਪਲ ਜਿਹਾ ਦੁਪੱਟਾ ਵੀ ਤੁਸੀਂ ਸਟਾਈਲ ਕਰ ਸਕਦੇ ਹੋ। ਇਹਦੇ ਨਾਲ ਹੀ ਨਾਲ ਫਲੋਰਲ ਪੈਚਵਰਕ ਅਨਾਰਕਲੀ ਜਿਹੜੇ ਨੇ ਉਹ ਵੀ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਨੇ। ਫਲੋਰਲ ਪੈਚਵਰਕ ਵਾਲੀ ਅਨਾਰਕਲੀ ਜਿਹੜੀ ਹੈਗੀ ਹੈ ਕਿਸੇ ਫੈਮਿਲੀ ਫੰਕਸ਼ਨ 'ਤੇ, ਮੈਂ ਕਿਹਾ ਜੀ ਫਿਰ ਜਾਂ ਪੂਜਾ 'ਤੇ ਜਾਂ ਫਿਰ ਬਰਥਡੇ 'ਤੇ ਜਾਂ ਕਿਸੇ ਵੀ ਮਤਲਬ ਹਲਕੇ ਫੁਲਕੇ ਫੰਕਸ਼ਨ ਦੇ ਲਈ ਬੈਸਟ ਆਪਸ਼ਨ ਹੈ। ਅਤੇ ਬਾਕੀ ਜੇ ਤੁਸੀਂ ਭੀੜ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ, ਕੁਛ ਇੱਦਾਂ ਦਾ ਕੈਰੀ ਕਰਨਾ ਚਾਹੁੰਦੇ ਹੋ ਕਿ ਜੋ ਲੱਗੇ, ਹਾਂ ਇਹ ਸਭ ਤੋਂ ਜ਼ਿਆਦਾ ਡਿਫਰੈਂਟ ਹੈ ਅਤੇ ਉਹਦੇ ਵਿੱਚ ਚਿਕਨਕਾਰੀ ਅਤੇ ਪੈਚਵਰਕ ਦਾ ਜਿਹੜਾ ਕੋਂਬੀਨੇਸ਼ਨ ਹੈਗਾ ਉਹ ਪਰਫੈਕਟ ਹੈਗਾ। ਚਿਕਨਕਾਰੀ ਦੇ ਨਾਲ ਨਾਲ ਪੈਚਵਰਕ ਦਾ ਜਿਹੜਾ ਮੇਲ ਹੈਗਾ ਉਹ ਐਥਨਿਕ ਲੁੱਕ ਤਾਂ ਦਿੰਦਾ ਹੀ ਹੈ, ਨਾਲ ਹੀ ਨਾਲ ਅਟਰੈਕਟਿਵ ਲੁੱਕ ਵੀ ਦਿੰਦਾ ਹੈ। ਇਹ ਜਿਹੜੀ ਸਟਾਈਲ ਹੈਗਾ ਸਾਦਗੀ ਅਤੇ ਖੂਬਸੂਰਤੀ, ਮਤਲਬ ਦੋਨੋਂ ਚੀਜ਼ਾਂ ਇਸ ਲੁੱਕ ਦੇ ਵਿੱਚ ਕ੍ਰੀਏਟ ਕੀਤੀਆਂ ਜਾਂਦੀਆਂ ਨੇ। ਇਹਦੇ ਨਾਲ ਹੀ ਨਾਲ ਮਿਨੀਮਲ ਐਕਸੈਸਰੀਜ਼ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਪੈਚਵਰਕ ਸੂਟ ਦੇ ਨਾਲ ਵੇਅਰ ਕਰ ਸਕਦੇ ਹੋ, ਚਾਹੇ ਉਹ ਛੋਟੇ ਜਿਹੇ ਆਕਸੀਡਾਈਜ਼ ਏਅਰਿੰਗ ਹੋਣ ਮੈਟਲ ਦੇ ਜਾਂ ਫਿਰ ਕੋਲਾਪੁਰੀ ਚੱਪਲ ਹੋਵੇ ਜਾਂ ਫਿਰ ਹਲਕਾ ਹਲਕਾ ਮੇਕਅਪ ਹੋਵੇ, ਅਤੇ ਸਮਰ ਲੁੱਕ ਜਿਹੜੀ ਹੈ ਨਾ ਉਹਦੇ ਨਾਲ ਪਰਫੈਕਟ ਨਿਖਰ ਕੇ ਆਉਂਦੀ ਹੈ। ਇਹਦੇ ਨਾਲ ਹੀ ਨਾਲ ਕੰਟਰਾਸਟ ਦੁਪੱਟੇ ਦੇ ਨਾਲ ਪੈਚਵਰਕ ਸੂਟ ਜਿਹੜੇ ਹੁੰਦੇ ਨੇ

ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਸਿੰਪਲ ਲੱਗਦੇ ਨੇ, ਬਟ ਇੱਕ ਐਲੀਗੈਂਟ ਲੁੱਕ ਜਿਹੜੀ ਆ ਉਹ ਨਿਕਲ ਕੇ ਆਉਂਦੀ ਹੈ। ਅਤੇ ਏ ਲਾਈਨ ਪੈਚਵਰਕ ਕੁਰਤਾਜ਼ ਵੀ ਜਿਹੜੇ ਨੇ ਬੈਸਟ ਆਪਸ਼ਨ ਹੈਗੀ ਹੈ, ਕਾਫੀ ਆਰਾਮਦਾਇਕ ਹੁੰਦੇ ਨੇ ਅਤੇ ਨਾਲ ਹੀ ਨਾਲ ਸਟਾਈਲਿਸ਼ ਵੀ ਲੱਗਦੇ ਨੇ। ਇਹਦੇ ਨਾਲ ਤੁਸੀਂ ਪਲਾਜ਼ੋ ਜਾਂ ਫਿਰ ਸਟਰੇਟ ਪੈਂਟ ਜਿਹੜੀ ਹੈਗੀ ਹੈ ਉਹ ਵੇਅਰ ਕਰ ਸਕਦੇ ਹੋ, ਅਤੇ ਨਾਲ ਕੋਈ ਆਰਾਮਦਾਇਕ ਫੁੱਟਵੇਅਰਸ ਜਿਹੜੇ ਹੈਗੇ ਆ ਉਹ ਕੈਰੀ ਕਰ ਸਕਦੇ ਹੋ। ਸੋ ਜੇ ਤੁਸੀਂ ਸੂਟਾਂ ਦੀ ਸ਼ੋਪਿੰਗ ਕਰਨ ਜਾ ਰਹੇ ਹੋ ਤਾਂ ਕੁਛ ਫੈਬਰਿਕਸ ਆਪਣੇ ਮਾਈਂਡ ਦੇ ਵਿੱਚ ਜ਼ਰੂਰ ਰੱਖੋ ਜਿਸ ਮੌਸਮ ਦੇ ਵਿੱਚ ਬਹੁਤ ਵਧੀਆ ਲੱਗਦੇ ਨੇ। ਉਹਨਾਂ ਦੇ ਵਿੱਚੋਂ ਹੈਗਾ ਜੀ ਕੋਟਨ ਹੈ, ਮਲਮਲ ਹੈ, ਲਿਨਨ ਹੈ ਜਾਂ ਫਿਰ ਖਾਦੀ। ਇਹ ਦੇਖਣ ਦੇ ਵਿੱਚ ਵੀ ਬਹੁਤ ਸੋਹਣੇ ਲੱਗਦੇ ਨੇ ਅਤੇ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਆਰਾਮ ਵੀ ਰਹਿੰਦਾ ਇਸ ਫੈਬਰਿਕ ਦੇ ਵਿੱਚ ਇਸ ਗਰਮੀ ਦੇ ਮੌਸਮ 'ਚ। ਸੋ ਫਿਰ ਮੈਂ ਕਿਹਾ ਜੀ ਤਿਆਰੀ ਆਪਣੀ ਪੂਰੀ ਪੂਰੀ ਰੱਖੋ ਇਸ ਗਰਮੀ ਦੇ ਮੌਸਮ ਦੇ ਵਿੱਚ, ਬਾਰਿਸ਼ ਦੇ ਮੌਸਮ ਦੇ ਵਿੱਚ ਜਿਹੜਾ ਹੈਗਾ ਆਪਣੇ ਆਪ ਨੂੰ ਕਿਵੇਂ ਸਟਾਈਲਿਸ਼ ਰੱਖਣਾ ਹੈ ਉਹਦੇ ਲਈ ਖਾਸ ਖਾਸ ਜਿਹੜੀਆਂ ਟਿਪਸ ਸੀਗੀਆਂ, ਟ੍ਰਿਕਸ ਸੀਗੀਆਂ ਜੋ ਤੁਹਾਡੇ ਨਾਲ ਸ਼ੇਅਰ ਕੀਤੀਆਂ ਗਈਆਂ ਨੇ ਅਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ। ਮੈਂ ਕਿਹਾ ਜੀ ਅੱਜ ਜਿਹੜੀ ਰੈਸਿਪੀ ਹੈ ਨਾ ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਖਾਸ ਹੈ ਅਤੇ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਅਤੇ ਤੇਲ ਵੀ ਨਹੀਂ ਲੱਗਦਾ, ਬਹੁਤ ਜ਼ਿਆਦਾ ਹੈਲਦੀ ਰੈਸਿਪੀ ਹੈ ਅਤੇ ਨਾਲ ਦੇ ਨਾਲ ਟੇਸਟ ਜਿਹੜਾ ਹੈ ਉਹ ਭਰਿਆ ਹੋਇਆ ਉਸ ਰੈਸਿਪੀ ਦੇ ਵਿੱਚ। ਅਤੇ ਉਹਦੇ ਲਈ ਮਤਲਬ ਕੀ ਕਰਨਾ ਹੈ, ਕਿੱਦਾਂ ਕਰਨਾ ਹੈ, ਕਿਹੜੀ ਕਿਹੜੀ ਉਹਦੀ ਤਿਆਰੀ ਹੈ ਉਹ ਸਭ ਕੁਛ ਦੱਸਾਂਗੀ, ਬਟ ਇਸ ਪਿਆਰੇ ਜਿਹੇ ਇੱਕ ਮਿਊਜ਼ੀਕਲ ਟਰੈਕ ਤੋਂ ਬਾਅਦ ਜੋ ਕਿ ਕੁਈਨ ਮੂਵੀ ਤੋਂ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ।

ਬਿਲਕੁਲ ਜੀ, ਧੁੱਪੇ ਬਾਦਲਾਂ ਦੀ ਲੜਾਈ ਜਿਹੜੀ ਹੈ ਉਹ ਚੱਲ ਰਹੀ ਹੈ, ਅਤੇ ਬਾਰਿਸ਼ ਵੀ ਅੱਜ ਜਿਹੜਾ ਹੈ ਅਸੀਂ ਇੰਜੋਏ ਕੀਤਾ ਉਹ ਮੌਸਮ। ਟਿਊਨਿੰਗ ਕੀਤਾ ਹਾਂ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਅਤੇ ਬਾਰਿਸ਼ ਜਦੋਂ ਮੈਂ ਕਿਹਾ ਹੋ ਰਹੀ ਹੋਵੇ ਜਾਂ ਹੋ ਕੇ ਹਟ ਗਈ ਹੋਵੇ, ਅਤੇ ਜਿਹੜੇ ਪੇਟ ਦੇ ਕੀੜੇ ਨੇ ਨਾ, ਮਤਲਬ ਜਿਹੜਾ ਸਵਾਦ ਸਵਾਦ ਖਾਣਾ ਭਾਲ ਰਹੇ ਹੁੰਦੇ ਨੇ, ਮਤਲਬ ਦਿਲ ਕਰਦਾ ਕੁਝ ਚਟਪਟਾ ਜਿਹਾ ਖਾਣ 'ਤੇ, ਪਰ ਜੇ ਅਸੀਂ ਆਪਣੀ ਸਿਹਤ ਵੱਲ ਦੇਖੀਏ ਤਾਂ ਮਤਲਬ ਕੁਛ ਚੀਜ਼ਾਂ ਹੁੰਦੀਆਂ ਨੇ ਜੋ ਸਾਨੂੰ ਅਵੋਇਡ ਕਰਨੀਆਂ ਚਾਹੀਦੀਆਂ, ਪਰ ਦਿਲ ਜਿਹੜਾ ਹੈ ਨਾ ਫਿਰ ਵੀ ਕਹਿੰਦਾ ਕੁਛ ਮਸਾਲੇਦਾਰ ਹੋਵੇ, ਕੁਛ ਚਟਕਾਰੇਦਾਰ ਹੋਵੇ, ਖਾਣ ਦੇ ਵਿੱਚ ਸਵਾਦ ਹੋਵੇ। ਫਿਰ ਮੈਂ ਕਿਹਾ ਜੀ ਇੱਦਾਂ ਦੀ ਹੀ ਅੱਜ ਦੀ ਰੈਸਿਪੀ ਹੈਗੀ ਹੈ, ਜੋ ਕਿ ਕਹਿ ਸਕਦੇ ਹਾਂ ਕਿ ਬਹੁਤ ਹੀ ਮਤਲਬ ਘੱਟ ਤੇਲ ਦੇ ਵਿੱਚ ਤਿਆਰ ਕੀਤੀ ਜਾਂਦੀ ਹੈ ਅਤੇ ਖਾਣ ਦੇ ਵਿੱਚ ਵੀ ਬਹੁਤ ਸਵਾਦ ਲੱਗਦੀ ਹੈ। ਉਹ ਹੈ ਜੀ ਪਨੀਰ ਟਿੱਕੇ ਦੀ ਰੈਸਿਪੀ। ਜੇ ਅਸੀਂ ਆਮ ਤੌਰ 'ਤੇ ਗੱਲ ਕਰੀਏ ਤਾਂ ਪਨੀਰ ਟਿੱਕਾ ਬਣਾਉਣ ਦੇ ਲਈ ਤੇਲ ਜਾਂ ਫਿਰ ਮੱਖਣ ਦਾ ਜਿਹੜਾ ਇਸਤੇਮਾਲ ਕੀਤਾ ਜਾਂਦਾ ਹੈ, ਲੇਕਿਨ ਬਿਨਾਂ ਤੇਲ ਤੋਂ ਵੀ ਇਹਨੂੰ ਉਨਾ ਹੀ ਸਵਾਦਿਸ਼ਟ ਬਣਾਇਆ ਜਾ ਸਕਦਾ ਹੈ ਅਤੇ ਸੌਫਟਲੀ ਮਤਲਬ ਪਨੀਰ ਜਿਹੜਾ ਹੈਗਾ ਉਹ ਵੀ ਸੌਫਟ ਰਹੇਗਾ। ਮਤਲਬ ਤੁਸੀਂ ਇਹ ਰੈਸਿਪੀ ਜ਼ਰੂਰ ਟਰਾਈ ਕਰਕੇ ਦੇਖਣਾ, ਤੇਲ ਦੇ ਵਿੱਚ ਬਣਾਈ ਹੋਈ ਰੈਸਿਪੀ ਜਾਂ ਫਿਰ ਬਿਨਾਂ ਤੇਲ ਤੋਂ ਬਣਾਈ ਹੋਈ ਰੈਸਿਪੀ 'ਚ ਤੁਹਾਨੂੰ ਡਿਫਰੈਂਸ ਜਿਹੜਾ ਨਾ ਸਮਝ ਨਹੀਂ ਆਉਣਾ, ਦੋਨਾਂ ਦਾ ਸਵਾਦ ਬਿਲਕੁਲ ਸੇਮ ਰਹੇਗਾ। ਹੁਣ ਆ ਜਾਈਏ ਜੀ ਬਣਾਉਣ ਵਾਸਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਸਾਨੂੰ ਜਿਹੜੀਆਂ ਚਾਹੀਦੀਆਂ ਨੇ, ਸਮੱਗਰੀ ਦੀ ਗੱਲ ਕਰੀਏ, ਇਨਗਰੀਡੀਐਂਟਸ ਦੀ ਗੱਲ ਕਰ ਲਈਏ, ਕਿਹੜੇ ਕਿਹੜੇ ਨੇ। ਉਹ ਹੈ ਜੀ 250 ਗ੍ਰਾਮ ਪਨੀਰ, ਜੋ ਕਿ ਚੌਰਸ ਟੁਕੜਿਆਂ ਦੇ ਵਿੱਚ ਕੱਟਿਆ ਹੋਵੇ। ਪਨੀਰ ਟਿੱਕਾ ਤੁਸੀਂ ਸਾਰਿਆਂ ਨੇ ਖਾਧਾ ਹੈ, ਸਾਨੂੰ ਪਤਾ ਹੈ ਕਿ ਪਨੀਰ ਦੀ ਕਟਿੰਗ ਕਿੱਦਾਂ ਹੋਏਗੀ। ਇਹਦੇ ਨਾਲ ਹੀ ਨਾਲ ਅੱਧਾ ਕੱਪ ਗਾੜਾ ਵਾਲਾ ਜਿਹੜਾ ਦਹੀਂ ਹੁੰਦਾ, ਜਿਹਨੂੰ ਹੰਗ ਕਰਡ ਅਸੀਂ ਕਹਿੰਦੇ ਹਾਂ, ਉਹਦਾ ਇਸਤੇਮਾਲ ਕਰਨਾ ਹੈ। ਅਤੇ ਇੱਕ ਛੋਟਾ ਚਮਚ ਅਦਰਕ ਲਸਣ ਦਾ ਪੇਸਟ ਚਾਹੀਦਾ ਹੈ, ਇੱਕ ਛੋਟਾ ਚਮਚ ਲਾਲ ਮਿਰਚ ਪਾਊਡਰ, ਅੱਧਾ ਛੋਟਾ ਚਮਚ ਹਲਦੀ ਦਾ, ਅਤੇ ਇੱਕ ਛੋਟਾ ਚਮਚ ਧਨੀਆ ਪਾਊਡਰ, ਹਾਫ ਸਪੂਨ ਜਿਹੜਾ ਸਾਨੂੰ ਭੁੰਨਿਆ ਹੋਇਆ ਜੀਰਾ ਪਾਊਡਰ ਚਾਹੀਦਾ ਹੈ, ਹਾਫ ਸਪੂਨ ਹੀ ਗਰਮ ਮਸਾਲਾ, ਅਤੇ ਮੈਂ ਕਿਹਾ ਜੀ ਹਾਫ ਸਪੂਨ ਚਮਚ ਜਿਹੜਾ ਹੈ ਮਤਲਬ ਚਾਟ ਮਸਾਲੇ ਦਾ, ਇੱਕ ਛੋਟਾ ਚਮਚ ਕਸੂਰੀ ਮੇਥੀ, ਉਹਨੂੰ ਮੈਂ ਕਿਹਾ ਜੀ ਹੱਥ ਨਾਲ ਮਸਲ ਕੇ ਜਦੋਂ ਅਸੀਂ ਕ੍ਰਸ਼ ਕਰਕੇ ਪਾਉਂਦੇ ਹਾਂ ਨਾ ਉਹਦਾ ਸਵਾਦ ਵੱਖਰਾ ਹੀ ਆਉਂਦਾ। ਅਤੇ ਇਹਦੇ ਨਾਲ ਹੀ ਨਾਲ ਇੱਕ ਵੱਡਾ ਚਮਚ ਬੇਸਣ ਦਾ, ਬੇਸਣ ਜਿਹੜਾ ਅਸੀਂ ਇਹਦੇ ਵਿੱਚ ਯੂਜ਼ ਕਰਾਂਗੇ ਉਹ ਹਲਕਾ ਜਿਹਾ ਅਸੀਂ ਭੁੰਨ ਕੇ ਯੂਜ਼ ਕਰਾਂਗੇ, ਤਾਂ ਕਿ ਉਹਦਾ ਕੱਚਾਪਨ ਜਿਹੜਾ ਹੈਗਾ ਉਹ ਨਾ ਆਏ। ਅਤੇ ਸਵਾਦ ਅਨੁਸਾਰ ਨਮਕ ਰਹੇਗਾ, ਇੱਕ ਸ਼ਿਮਲਾ ਮਿਰਚ ਜੋ ਕਿ ਚੌਰਸ ਚੌਰਸ ਟੁਕੜਿਆਂ ਦੇ ਵਿੱਚ ਕੱਟੀ ਹੋਏਗੀ, ਜਿਵੇਂ ਕਿ ਪਨੀਰ ਟਿੱਕਾ ਦੇ ਵਿੱਚ ਅਸੀਂ ਦੇਖਦੇ ਹਾਂ ਖਾਂਦੇ ਹਾਂ। ਅਤੇ ਨਾਲ ਹੀ ਨਾਲ ਪਿਆਜ਼ ਵੀ ਜਿਹੜਾ ਹੈਗਾ ਉਹ ਵੀ ਸਕੇਅਰ ਸ਼ੇਪ ਦੇ ਵਿੱਚ ਯੂਜ਼ ਕਰਾਂਗੇ। ਮੈਂ ਕਿਹਾ ਜੀ ਚੀਜ਼ਾਂ ਇੰਨੀਆਂ ਵਧੀਆ ਵਧੀਆ ਯੂਜ਼ ਹੋ ਰਹੀਆਂ ਨਾ, ਮਤਲਬ ਇਹਨਾਂ ਦਾ ਸਾਰਿਆਂ ਦਾ ਨਾਮ ਲੈ ਕੇ ਹੀ ਚਟਕਾਰਾ ਜਿਹੜਾ ਹੈਗਾ ਪਾਣੀ ਮੂੰਹ ਦੇ ਵਿੱਚ ਆ ਰਿਹਾ। ਇਨਗਰੀਡੀਐਂਟਸ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਦੀ ਹਾਂ, 250 ਗ੍ਰਾਮ ਪਨੀਰ ਚੌਰਸ ਚੌਰਸ ਟੁਕੜਿਆਂ ਦੇ ਵਿੱਚ ਕੱਟਿਆ ਹੋਇਆ, ਇਹਦੇ ਨਾਲ ਹੀ ਨਾਲ ਅੱਧਾ ਕੱਪ ਗਾੜਾ ਦਹੀਂ ਹੰਗ ਕਰਡ ਜਿਹਨੂੰ ਅਸੀਂ ਕਹਿੰਦੇ ਹਾਂ, ਇੱਕ ਛੋਟਾ ਚਮਚ ਅਦਰਕ ਲਸਣ ਦਾ ਪੇਸਟ, ਇੱਕ ਛੋਟਾ ਚਮਚ ਲਾਲ ਮਿਰਚ ਪਾਊਡਰ, ਅੱਧਾ ਛੋਟਾ ਚਮਚ ਹਲਦੀ ਦਾ, ਇੱਕ ਛੋਟਾ ਚਮਚ ਧਨੀਆ ਪਾਊਡਰ ਦਾ, ਹਾਫ ਸਪੂਨ ਜਿਹੜਾ ਹੈਗਾ ਭੁੰਨਿਆ ਹੋਇਆ ਜੀਰਾ ਚਾਹੀਦਾ ਹੈ, ਹਾਫ ਸਪੂਨ ਹੀ ਗਰਮ ਮਸਾਲਾ, ਉਸ ਤੋਂ ਬਾਅਦ ਹਾਫ ਸਪੂਨ ਹੀ ਸਾਨੂੰ ਚਾਟ ਮਸਾਲੇ ਦਾ ਚਾਹੀਦਾ, ਇੱਕ ਛੋਟਾ ਚਮਚ ਕਸੂਰੀ ਮੇਥੀ ਮੈਂ ਕਹਿੰਦੀ ਹੱਥ ਨਾਲ ਮਸਲ ਕੇ, ਅਤੇ ਉਸ ਤੋਂ ਬਾਅਦ ਇੱਕ ਛੋਟਾ ਚਮਚ ਬੇਸਣ ਜਿਹੜਾ ਹੈ ਹਲਕਾ ਭੁੰਨਿਆ ਹੋਇਆ ਦਾ ਇਸਤੇਮਾਲ ਕਰਨਾ ਹੈ, ਨਮਕ ਸਵਾਦ ਅਨੁਸਾਰ, ਇੱਕ ਸ਼ਿਮਲਾ ਮਿਰਚ ਅਤੇ ਇੱਕ ਪਿਆਜ਼ ਜਿਨ੍ਹਾਂ ਨੂੰ ਅਸੀਂ ਸਕੁਏਅਰ ਸ਼ੇਪ ਦੇ ਵਿੱਚ ਹੀ ਕੱਟ ਕਰਨਾ ਹੈ। ਬਹੁਤ ਹੀ ਬੇਸਿਕ ਜੀਆਂ ਚੀਜ਼ਾਂ ਨੇ ਜੋ ਆਮ ਤੌਰ 'ਤੇ ਸਾਡੇ ਘਰਾਂ ਦੇ ਵਿੱਚ ਮੌਜੂਦ ਹੁੰਦੀਆਂ ਨੇ। ਮੈਂ ਕਿਹਾ ਜੀ ਜੇ ਪਨੀਰ ਨਹੀਂ ਹੈਗਾ ਤਾਂ ਪਨੀਰ ਅੱਜ ਬਾਹਰੋਂ ਮੰਗਵਾ ਲਓ ਜਾਂ ਫਿਰ ਘਰ ਹੀ ਰੈਡੀ ਕਰ ਸਕਦੇ ਹੋ ਇਸ ਰੈਸਿਪੀ ਦੇ ਲਈ, ਅਤੇ ਇਹਨੂੰ ਬਣਾਉਣਾ ਕਿੱਦਾਂ ਉਹ ਆ ਕੇ ਦੱਸਦੀ ਹਾਂ। ਫਿਲਹਾਲ ਤੁਹਾਡੇ ਲਈ ਇੱਕ ਗਾਣਾ ਪਲੇ ਕਰ ਰਹੀ ਹਾਂ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ, ਤੁਸੀਂ ਇੱਦਾਂ ਹੀ ਬਣੇ ਰਹੋ 102.7 FM ਰੇਨਬੋ 'ਤੇ। ਅਤੇ ਬਿਨਾਂ ਤੇਲ ਤੋਂ ਪਨੀਰ ਟਿੱਕਾ ਕਿੱਦਾਂ ਤਿਆਰ ਹੋਏਗਾ ਉਹ ਵੀ ਤੁਹਾਨੂੰ ਦੱਸਾਂਗੀ, ਸਿਰਫ ਤਾਂ ਸਿਰਫ FM ਰੇਨਬੋ 'ਤੇ ਪ੍ਰੋਗਰਾਮ ਹੋਮ ਸਵੀਟ ਹੋਮ 'ਚ।

ਵਾਹ ਜੀ ਵਾਹ, ਗੁਰਦਾਸ ਮਾਨ ਜੀ ਦੇ ਆਵਾਜ਼ ਦੇ ਵਿੱਚ ਬਹੁਤ ਹੀ ਖੂਬਸੂਰਤ ਗੀਤ ਤੁਸੀਂ ਇੰਜੋਏ ਕਰ ਰਹੇ ਸੀ। ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ, ਜਿੱਥੇ ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਬਈ ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਵ, ਅਤੇ ਇਸ ਗਾਣੇ ਤੋਂ ਪਹਿਲਾਂ ਗੱਲ ਚੱਲ ਰਹੀ ਸੀਗੀ ਪਨੀਰ ਟਿੱਕਾ ਬਣਾਉਣ ਦੇ। ਇਸ ਮੌਸਮ ਦੇ ਵਿੱਚ ਮੈਂ ਕਿਹਾ ਜੀ ਕੁਛ ਜ਼ਬਰਦਸਤ ਜਿਹਾ ਖਾਣ 'ਤੇ ਦਿਲ ਕਰਦਾ ਹੈ, ਅਤੇ ਨਾਲ ਹੀ ਨਾਲ ਆਪਣਾ ਸਿਹਤ ਦਾ ਜਿਹੜਾ ਧਿਆਨ ਹੈਗਾ ਉਹ ਵੀ ਰੱਖਣਾ ਓਨਾ ਹੀ ਜ਼ਰੂਰੀ ਹੈ। ਸੋ ਅੱਜ ਬਿਨਾਂ ਤੇਲ ਤੋਂ ਪਨੀਰ ਟਿੱਕਾ ਘਰ ਦੇ ਵਿੱਚ ਅਸੀਂ ਕਿੱਦਾਂ ਤਿਆਰ ਕਰ ਸਕਦੇ ਹਾਂ, ਅਤੇ ਇਸ ਮੌਸਮ ਦੇ ਵਿੱਚ ਜ਼ਬਰਦਸਤ ਜਿਹਾ ਪਨੀਰ ਟਿੱਕਾ ਕਿੱਦਾਂ ਇੰਜੋਏ ਕਰ ਸਕਦੇ ਹਾਂ ਉਹਦੀ ਰੈਸਿਪੀ ਤੁਹਾਡੇ ਨਾਲ ਸ਼ੇਅਰ ਕਰ ਰਹੀ ਸੀ। ਅਤੇ ਗੱਲ ਕਰੀਏ ਇਹਨੂੰ ਬਣਾਉਣ ਦੇ ਲਈ ਕਿਹੜੀ ਕਿਹੜੀਆਂ ਚੀਜ਼ਾਂ ਚਾਹੀਦੀਆਂ ਨੇ। 250 ਗ੍ਰਾਮ ਪਨੀਰ ਚਾਹੀਦਾ, ਜਿਹਨੂੰ ਕਿ ਆਪਾਂ ਚੌਰਸ ਟੁਕੜਿਆਂ ਦੇ ਵਿੱਚ ਕੱਟ ਲੈਣਾ ਹੈ। ਅਤੇ ਅੱਧਾ ਕੱਪ ਹੰਗ ਕਰਡ ਚਾਹੀਦਾ, ਇੱਕ ਛੋਟਾ ਚਮਚ ਅਦਰਕ ਲਸਣ ਦਾ ਪੇਸਟ, ਇੱਕ ਛੋਟਾ ਚਮਚ ਲਾਲ ਮਿਰਚ ਪਾਊਡਰ, ਅੱਧਾ ਛੋਟਾ ਚਮਚ ਹਲਦੀ, ਅਤੇ ਇੱਕ ਛੋਟਾ ਚਮਚ ਧਨੀਆ ਪਾਊਡਰ, ਅਤੇ ਅੱਧਾ ਛੋਟਾ ਚਮਚ ਭੁੰਨਿਆ ਹੋਇਆ ਜੀਰਾ, ਅੱਧਾ ਛੋਟਾ ਚਮਚ ਗਰਮ ਮਸਾਲਾ, ਅਤੇ ਅੱਧਾ ਛੋਟਾ ਚਮਚ ਚਾਟ ਮਸਾਲਾ, ਇੱਕ ਛੋਟਾ ਚਮਚ ਕਸੂਰੀ ਮਿੱਥੇ ਜਿਹਨੂੰ ਕਿ ਅਸੀਂ ਕ੍ਰਸ਼ ਕਰਕੇ ਹੱਥਾਂ ਦੇ ਨਾਲ ਐਡ ਕਰਾਂਗੇ, ਅਤੇ ਨਾਲ ਹੀ ਨਾਲ ਇੱਕ ਚਮਚ ਬੇਸਨ ਜੋ ਕਿ ਹਲਕਾ ਭੁੰਨਿਆ ਹੋਵੇ, ਸਵਾਦ ਅਨੁਸਾਰ ਨਮਕ, ਸ਼ਿਮਲਾ ਮਿਰਚ ਜਿਹਨੂੰ ਕਿ ਸਕੁਅਰ ਸ਼ੇਪਸ ਦੇ ਵਿੱਚ ਹੀ ਕੱਟਣਾ ਹੈ, ਅਤੇ ਨਾਲ ਦੇ ਨਾਲ ਸਕੁਅਰ ਸ਼ੇਪ ਦੇ ਵਿੱਚ ਹੀ ਕੱਟਿਆ ਹੋਇਆ ਇੱਕ

प्याज तो एक नींबू। ਹੁਣ ਜਿਹੜੇ ਇਨਗਰੀਡੀਐਂਟਸ ਹੈ ਨਾ ਮੈਂ ਤੁਹਾਡੇ ਨਾਲ ਬਹੁਤ ਵਾਰ ਸ਼ੇਅਰ ਕਰਤੇ ਹੈ ਅਤੇ ਤੁਸੀਂ ਸਾਰਿਆਂ ਨੇ ਇਹਨੂੰ ਪੈਨ ਡਾਊਨ ਕਰ ਲਿਆ ਹੋਣਾ ਹੈ। ਅਤੇ ਹੁਣ ਇਹਨੂੰ ਬਣਾਉਣ ਦੇ ਤਰੀਕੇ ਦੀ ਗੱਲ ਕਰੀਏ ਤਾਂ ਇੱਕ ਵੱਡਾ ਤੁਸੀਂ ਘਰ ਦੇ ਵਿੱਚ ਬਾਊਲ ਹੁੰਦਾ ਹੈ ਜਿਹੜਾ ਕਟੋਰਾ ਹੁੰਦਾ ਉਹ ਲੈ ਲੈਣਾ ਹੈ ਅਤੇ ਉਸ ਤੋਂ ਬਾਅਦ ਹੰਗ ਕਰਡ ਜਿਹੜਾ ਹੈਗਾ ਅਤੇ ਨਾਲ ਹੀ ਨਾਲ ਅਦਰਕ ਲਸਣ ਦਾ ਪੇਸਟ, ਲਾਲ ਮਿਰਚ, ਹਲਦੀ, ਧਨੀਆ, ਬੇਸਿਕ ਜਿਹੜੇ ਅਸੀਂ ਮਸਾਲੇ ਇਕੱਠੇ ਕੀਤੇ ਹੈ, ਜੀਰਾ ਪਾਊਡਰ ਹੈ, ਗਰਮ ਮਸਾਲਾ ਹੈ, ਚਾਟ ਮਸਾਲਾ ਹੈ, ਕਸੂਰੀ ਮੇਥੀ, ਭੁੰਨਿਆ ਹੋਇਆ ਬੇਸਣ, ਨਮਕ, ਇਹ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਦੇਣਾ। ਉਸ ਤੋਂ ਬਾਅਦ ਜਦੋਂ ਇਹ ਮਿਸ਼ਰਣ ਜਿਹੜਾ ਹੈਗਾ ਸਾਡਾ ਤਿਆਰ ਹੋ ਜਾਏ ਅਤੇ ਫਿਰ ਪਨੀਰ, ਪਿਆਜ਼ ਅਤੇ ਸ਼ਿਮਲਾ ਮਿਰਚ ਜਿਹੜੇ ਹੈਗੇ ਇਹਦੇ ਵਿੱਚ ਮਿਕਸ ਕਰ ਦੇਣੇ ਅਤੇ ਉਦੋਂ ਹੱਥ ਜਿਹੜੇ ਹੈਗੇ ਹਲਕੇ ਹੱਥਾਂ ਦੇ ਨਾਲ ਇਹ ਚੀਜ਼ਾਂ ਨੂੰ ਮਿਕਸ ਕਰਨਾ ਹੈ ਤਾਂ ਕਿ ਪਨੀਰ ਦੇ ਜਿਹੜੇ ਟੁਕੜੇ ਹੈਗੇ ਨੇ ਉਹ ਟੁੱਟਣ ਨਾ। ਫਿਰ ਉਸ ਤੋਂ ਬਾਅਦ ਘੱਟੋ ਘੱਟ ਇਹਨੂੰ 30 ਮਿੰਟ ਦੇ ਲਈ ਫਰਿੱਜ ਦੇ ਵਿੱਚ ਅਸੀਂ ਏਅਰ ਟਾਈਟ ਕਰਕੇ ਢੱਕਣ ਲਗਾ ਕੇ ਇਹਨੂੰ ਆਪਾਂ ਸਟੋਰ ਕਰਕੇ ਰੱਖਣਾ ਹੈ ਤਾਂ ਕਿ ਫਿਰ ਉਸ ਤੋਂ ਬਾਅਦ ਚੰਗੀ ਤਰ੍ਹਾਂ ਜਿਹੜਾ ਹੈਗਾ ਮਸਾਲਾ ਪਨੀਰ ਅਤੇ ਪਿਆਜ਼ ਅਤੇ ਸ਼ਿਮਲਾ ਮਿਰਚ ਉੱਤੇ ਮੈਰੀਨੇਟ ਹੋ ਜਾਏ ਅਤੇ ਇਹਦਾ ਸਵਾਦ ਜਿਹੜਾ ਨਾ ਜਿੰਨੀ ਜ਼ਿਆਦਾ ਅਸੀਂ ਮੈਰੀਨੇਟ ਸਹੀ ਤਰੀਕੇ ਦੇ ਨਾਲ ਕਰਾਂਗੇ ਅਤੇ ਜ਼ਿਆਦਾ ਟਾਈਮ ਨਾਲ ਕਰਾਂਗੇ ਉਹ ਮਸਾਲੇ ਜਿਹੜੇ ਨੇ ਉਹਦਾ ਫਲੇਵਰ ਜਿਹੜਾ ਹੈਗਾ ਪਨੀਰ ਦੇ ਵਿੱਚ ਹੋਰ ਜ਼ਿਆਦਾ ਆਏਗਾ। ਸੋ ਬਹੁਤ ਹੀ ਬਿਹਤਰ ਤਰੀਕੇ ਦੇ ਨਾਲ ਬਣਨਗੇ। ਮੈਰੀਨੇਟ ਕੀਤੇ ਹੋਏ ਪਨੀਰ ਅਤੇ ਸਬਜ਼ੀਆਂ ਨੂੰ ਤੁਸੀਂ ਸੀਖ 'ਤੇ ਲਗਾ ਕੇ ਹੁਣ ਇਹਨਾਂ ਨੂੰ ਪਹਿਲੇ ਜਿਹੜਾ ਹੈ ਓਵਨ ਜਾਂ ਫਿਰ ਏਅਰ ਫਰਾਇਰ ਜਿਹਦੇ ਵਿੱਚ ਵੀ ਤੁਸੀਂ ਬਣਾ ਰਹੇ ਹੋ 180 to 200 ਡਿਗਰੀ ਸੈਲਸੀਅਸ ਤੱਕ ਪ੍ਰੀਹੀਟ ਕਰਕੇ ਰੱਖਣਾ ਹੈ। ਫਿਰ ਉਸ ਤੋਂ ਬਾਅਦ 12 to 15 ਮਿੰਟ ਤੱਕ ਜਿਹੜਾ ਹੈਗਾ ਅਸੀਂ ਪਨੀਰ ਟਿੱਕਾ ਨੂੰ ਆਪਣੇ ਓਵਨ ਦੇ ਵਿੱਚ ਜਾਂ ਫਿਰ ਏਅਰ ਫਰਾਇਰ ਦੇ ਵਿੱਚ ਪਕਾਉਣਾ ਹੈ ਅਤੇ ਵਿੱਚ ਵਿੱਚ ਹਲਕਾ ਹਲਕਾ ਨੂੰ ਪਲਟ ਦੇਣਾ ਤਾਂ ਕਿ ਸੇਕ ਜਿਹੜਾ ਹੈਗਾ ਨਾ ਉਹ ਸਾਰੇ ਪਾਸੇ ਲੱਗੇ ਅਤੇ ਜਿੱਦਾਂ ਹੀ ਇਹ ਹਲਕਾ ਸੁਨਹਿਰਾ ਰੰਗ ਇਹਨਾਂ 'ਤੇ ਆ ਜਾਏ ਤਾਂ ਮੈਂ ਕਿਹਾ ਜੀ ਬਿਨਾਂ ਤੇਲ ਤੋਂ ਸਾਡਾ ਪਨੀਰ ਟਿੱਕਾ ਜਿਹੜਾ ਹੈਗਾ ਉਹ ਰੈਡੀ ਹੋ ਜਾਏਗਾ। ਖਾਣ ਦੇ ਵਿੱਚ ਬਹੁਤ ਜ਼ਿਆਦਾ ਸਵਾਦ ਲੱਗਦਾ ਹੈ ਅਤੇ ਜਿੱਦਾਂ ਹੀ ਰੈਡੀ ਹੋਏ ਅਤੇ ਇਹਦੇ ਸਵਾਦ ਨੂੰ ਇਨਹਾਂਸ ਕਰਨ ਦੇ ਲਈ ਹੋਰ ਵੀ ਜ਼ਿਆਦਾ ਮੈਂ ਕਿਹਾ ਜੀ ਉੱਤੇ ਚਾਟ ਮਸਾਲਾ ਅਤੇ ਨਿੰਬੂ ਦਾ ਰਸ ਨਿਚੋੜ ਲਓ ਅਤੇ ਉਸ ਤੋਂ ਬਾਅਦ ਹਰੇ ਧਨੀਏ ਦੇ ਨਾਲ ਅਤੇ ਪੁਦੀਨੇ ਦੀ ਚਟਨੀ ਦੇ ਨਾਲ ਇਹਨੂੰ ਖਾਓ ਅਤੇ ਪਿਆਜ਼ਾਂ ਦੇ ਛੱਲੇ ਗੋਲ ਗੋਲ ਕੱਟ ਕੇ ਅਤੇ ਨਿੰਬੂ ਦਾ ਟੁਕੜਾ ਜਿਹੜਾ ਹੈਗਾ ਉਹਦੇ ਨਾਲ ਪਰੋਸੋ। ਫਿਰ ਮੈਂ ਕਿਹਾ ਜੀ ਤੁਸੀਂ 5-star ਹੋਟਲ 'ਚ ਖਾਧਾ ਹੋਇਆ ਪਨੀਰ ਟਿੱਕਾ ਭੁੱਲ ਜਾਓਗੇ ਕਿਉਂਕਿ ਇਹ ਬਹੁਤ ਜ਼ਿਆਦਾ ਸਵਾਦ ਲੱਗੇਗਾ। ਇਹਦੇ ਨਾਲ ਹੀ ਨਾਲ ਤੁਸੀਂ ਇਹਨੂੰ ਐਜ਼ ਅ ਫੁੱਲ ਮੀਲ ਵੀ ਲੈ ਸਕਦੇ ਹੋ, ਨਾਲ ਮਲਟੀਗ੍ਰੇਨ ਦੀ ਇੱਕ ਰੋਟੀ ਖਾ ਸਕਦੇ ਹੋ, ਸਲਾਦ ਲੈ ਸਕਦੇ ਹੋ। ਫਿਰ ਮੈਂ ਕਿਹਾ ਜੀ ਇਸ ਬਾਰਿਸ਼ ਦੇ ਮੌਸਮ ਦੇ ਵਿੱਚ ਜੇ ਪਨੀਰ ਟਿੱਕਾ ਬਣਾ ਕੇ ਨਾ ਖਾਧਾ ਤਾਂ ਕੀ ਹੀ ਖਾਧਾ। ਸੋ ਅੱਜ ਲੰਚ ਦੇ ਵਿੱਚ ਜਾਂ ਡਿਨਰ ਦੇ ਵਿੱਚ ਇਹ ਰੈਸਿਪੀ ਤੁਸੀਂ ਜਿਹੜੀ ਹੈ ਜ਼ਰੂਰ ਟਰਾਈ ਕਰੋ। ਮੈਂ ਤਾਂ ਟਰਾਈ ਕਰਕੇ ਖਾਧੀ ਹੈ, ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਿਆਦਾ ਜ਼ਬਰਦਸਤ ਲੱਗਦੀ ਹੈ ਅਤੇ ਨਾਲ ਹੀ ਨਾਲ ਪਨੀਰ ਹੈ ਅਤੇ ਪ੍ਰੋਟੀਨ ਦਾ ਇਨਟੇਕ ਵੀ ਸਾਡਾ ਪੂਰਾ ਹੋ ਜਾਂਦਾ ਹੈ। ਜਿਵੇਂ ਗੱਲਾਂ ਦੇ ਨਾਲ ਨਾਲ ਮਤਲਬ ਇਨਫੋਰਮੇਸ਼ਨ ਦੇ ਨਾਲ ਨਾਲ ਐਂਟਰਟੇਨਮੈਂਟ ਦਾ ਜਿਹੜਾ ਡੋਜ਼ ਹੈਗਾ ਉਹ ਗਾਣਿਆਂ ਦੇ ਨਾਲ ਪੂਰਾ ਹੁੰਦਾ। ਸੋ ਅਗਲਾ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ ਫਰੋਮ ਦਾ ਮੂਵੀ ਸਕਾਈਜ਼ ਪਿੰਕ ਤੋਂ।

ਮੈਂ ਕਿਹਾ ਜੀ ਖਾਣ ਪੀਣ ਦੀਆਂ ਗੱਲਾਂ ਤਾਂ ਤੁਹਾਡੇ ਨਾਲ ਹੋ ਗਈਆਂ, ਮਤਲਬ ਡਿਸਾਈਡ ਕਰ ਲਿਆ ਲੰਚ ਦੇ ਵਿੱਚ ਕੀ ਬਣਾਉਣਾ ਹੈ, ਜਾਂ ਫਿਰ ਤੁਸੀਂ ਡਿਨਰ ਦੇ ਵਿੱਚ ਵੀ ਇਹ ਰੈਸਿਪੀ ਜਿਹੜੀ ਹੈ ਟਰਾਈ ਕਰ ਸਕਦੇ ਹੋ ਬਿਨਾਂ ਤੇਲ ਵਾਲੇ ਪਨੀਰ ਟਿੱਕੇ ਦੀ। ਪਰ ਮੈਂ ਕਿਹਾ ਮੌਸਮ ਬਰਸਾਤ ਦਾ, ਜਿੱਥੇ ਖਾਣ ਪੀਣ ਦੀ ਗੱਲ ਕੀਤੀ ਹੈ ਉਹਦੇ ਨਾਲ ਹੀ ਨਾਲ ਬਰਸਾਤੀ ਮੌਸਮ ਦੇ ਵਿੱਚ ਨਾ ਜਿਹੜਾ ਬਿਮਾਰੀਆਂ ਹੁੰਦੀਆਂ ਨੇ ਨਾ ਉਹਨਾਂ ਦਾ ਖਤਰਾ ਵੀ ਵੱਧ ਜਾਂਦਾ ਹੈ, ਮੱਖੀ ਮੱਛਰ ਜਿਹੜੇ ਨੇ ਬਹੁਤ ਜ਼ਿਆਦਾ ਵੱਧ ਜਾਂਦੇ ਨੇ। ਅਤੇ ਇਸ ਮੌਸਮ ਦੇ ਵਿੱਚ ਘਰ ਦੀ ਸਾਫ਼ ਸਫਾਈ ਦਾ ਧਿਆਨ ਦੇਣਾ ਵੀ ਉਨਾ ਹੀ ਜ਼ਿਆਦਾ ਜ਼ਰੂਰੀ ਹੈ। ਸੋ ਖਾਣ ਪੀਣ ਦੇ ਨਾਲ ਨਾਲ ਕਿਹੜੀਆਂ ਚੀਜ਼ਾਂ ਨੇ ਇਸ ਬਰਸਾਤ ਦੇ ਮੌਸਮ ਦੇ ਵਿੱਚ ਜੋ ਘਰ ਦੀ ਸਫਾਈ ਦੇ ਲਈ ਮਤਲਬ ਬਹੁਤ ਜ਼ਿਆਦਾ ਲਾਭਦਾਇਕ ਹੈਗੀਆਂ ਨੇ, ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈਗੀ ਹੈ ਨਾ, ਘਰ ਨੂੰ ਹਵਾਦਾਰ ਰੱਖੋ। ਮੀਂਹ ਰੁਕਣ 'ਤੇ ਖਿੜਕੀਆਂ 'ਤੇ ਦਰਵਾਜ਼ੇ ਮੈਂ ਕਿਹਾ ਜੀ ਖੋਲ੍ਹ ਕੇ ਜਿਹੜੀ ਤਾਜ਼ੀ ਹਵਾ ਜਿਹੜੀ ਅੰਦਰ ਆਉਣ ਦਿਓ ਤਾਂ ਕਿ ਨਮੀਂ ਜਿਹੜੀ ਹੈ ਘਰ ਦੇ ਵਿੱਚ ਘੱਟ ਤੋਂ ਘੱਟ ਹੋਵੇ। ਅਕਸਰ ਅਸੀਂ ਅੱਜ ਕੱਲ੍ਹ ਕੀ ਦੇਖਦੇ ਹਾਂ, ਏਸੀ ਔਨ ਕਰਕੇ ਸਾਰੇ ਦਰਵਾਜ਼ੇ ਬੰਦ ਕਰਕੇ ਘਰਾਂ ਦੇ ਰੱਖਦੇ ਹਾਂ, ਪਰ ਘਰਾਂ ਦੇ ਵਿੱਚ ਉਹਦੇ ਨਾਲ ਬਹੁਤ ਸਾਰੀ ਪ੍ਰੋਬਲਮ ਜਿਹੜੀ ਹੈ ਨਮੀਂ ਜਿਹੜੀ ਹੈ ਇਕੱਠੀ ਹੋ ਸਕਦੀ ਹੈ, ਫੰਗਸ ਦੀ ਪ੍ਰੋਬਲਮ ਹੋ ਸਕਦੀ ਹੈ। ਸੋ ਇਹਦੇ ਨਾਲ ਹੀ ਨਾਲ ਫਰਸ਼ ਨੂੰ ਸੁੱਕਾ ਰੱਖੋ, ਗਿੱਲੇ ਫਰਸ਼ 'ਤੇ ਫਿਸਲਣ ਅਤੇ ਫਫੁੰਦੀ ਦਾ ਜਿਹੜਾ ਖਤਰਾ ਵੱਧ ਸਕਦਾ ਹੈ। ਜਿਹੜਾ ਬਾਰਿਸ਼ ਜੇ ਆ ਰਹੀ ਹੈ, ਕੋਈ ਘਰ ਦਾ ਹਿੱਸਾ ਗਿੱਲਾ ਹੈ, ਬਾਰਿਸ਼ ਰੁਕਣ ਤੋਂ ਬਾਅਦ ਉੱਥੇ ਪੋਚਾ ਜ਼ਰੂਰ ਲਗਾਓ ਤਾਂ ਕਿ ਫਰਸ਼ ਜਿਹੜਾ ਹੈ ਚੰਗੀ ਤਰ੍ਹਾਂ ਸੁੱਕ ਜਾਏ। ਅਤੇ ਇਸ ਮੌਸਮ ਦੇ ਵਿੱਚ ਘਰ ਦੀ ਸਾਫ਼ ਸਫਾਈ ਜਿਹੜੀ ਹੈ ਰੋਜ਼ਾਨਾ ਜ਼ਰੂਰ ਕਰੋ। ਪੋਚਾ ਲਗਾਉਂਦੇ ਹੋਏ ਅਸੀਂ ਫਰਨਾਇਲ ਜਾਂ ਫਿਰ ਕੀਟਾਣੂ ਨਾਸ਼ਕ ਮਿਲਾ ਕੇ ਫਰਸ਼ ਦੀ ਸਾਫ਼ ਸਫਾਈ ਕਰ ਸਕਦੇ ਹਾਂ। ਅਤੇ ਬਾਰਿਸ਼ ਦੇ ਮੌਸਮ ਦੇ ਵਿੱਚ ਅਕਸਰ ਜਦੋਂ ਅਸੀਂ ਘਰ ਤੋਂ ਬਾਹਰ ਨਿਕਲਦੇ ਹਾਂ, ਸਾਡੇ ਜੁੱਤੀਆਂ ਚੱਪਲ ਜਿਹੜੇ ਨੇ ਉਹ ਗਿੱਲੇ ਹੋ ਜਾਂਦੇ ਨੇ, ਅਤੇ ਉਹਨਾਂ ਨੂੰ ਘਰ ਦੇ ਅੰਦਰ ਲਿਜਾਣ ਤੋਂ ਬਚੋ। ਘਰ ਦੇ ਦਰਵਾਜ਼ੇ 'ਤੇ ਹੀ ਡੋਰਮੈਟ 'ਤੇ ਰੱਖੋ ਅਤੇ ਉਹਨੂੰ ਬਾਹਰਲੇ ਹਿੱਸੇ ਘਰ ਦੇ ਵਿੱਚ ਹੀ ਸਾਫ਼ ਕਰਕੇ ਜਦੋਂ ਚੰਗੀ ਤਰ੍ਹਾਂ ਉਹ ਸੁੱਕ ਜਾਣ ਫਿਰ ਉਹਨਾਂ ਨੂੰ ਅੰਦਰ ਲੈ ਕੇ ਜਾਓ। ਸੋ ਇਹਦੇ ਨਾਲ ਹੀ ਨਾਲ ਵਾਸ਼ਰੂਮ ਦੀ ਖਾਸ ਸਾਫ਼ ਸਫਾਈ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ, ਕਿਉਂਕਿ ਨਮੀ ਦੇ ਕਾਰਨ ਇਸ ਮੌਸਮ ਦੇ ਵਿੱਚ ਫੰਗਸ ਜਿਹੜੀ ਹੈ ਜਾਂ ਫਿਰ ਅਜੀਬ ਤਰੀਕੇ ਦੀ ਸਮੈਲ ਜਿਹੜੀ ਹੈ ਉਹ ਕ੍ਰੀਏਟ ਹੋ ਜਾਂਦੀ ਹੈ ਘਰਾਂ ਦੇ ਅੰਦਰ। ਇਸ ਲਈ ਵਾਸ਼ਰੂਮ ਵੀ ਆਪਣਾ ਡੇਲੀ ਬੇਸਿਸ 'ਤੇ ਜ਼ਰੂਰ ਚੰਗੀ ਤਰ੍ਹਾਂ ਫਰਨਾਇਲ ਜਾਂ ਫਿਰ ਕੀਟਾਣੂ ਨਾਸ਼ਕ ਜਿਹੜੇ ਹੁੰਦੇ ਨੇ ਉਹ ਲਿਕੁਇਡ ਜਿਹੜਾ ਉਹਦਾ ਇਸਤੇਮਾਲ ਕਰਕੇ ਉਹਨੂੰ ਸਾਫ਼ ਰੱਖੋ। ਹੁਣ ਬਾਰਿਸ਼ ਆਉਂਦੇ ਹੀ ਅਸੀਂ ਰਸੋਈ ਦੇ ਵਿੱਚ ਘੁਸ ਜਾਂਦੇ ਹਾਂ, ਪਕੌੜੇ ਬਣਾਉਂਦੇ ਹਾਂ, ਚਾਹ ਪੀਂਦੇ ਹਾਂ, ਸਮੋਸੇ ਆਉਂਦੇ, ਮਤਲਬ ਘਰ ਦੇ ਵਿੱਚ ਇੱਕ ਅਲੱਗ ਹੀ ਮਾਹੌਲ ਚੱਲਦਾ। ਅਤੇ ਇਹਦੇ ਨਾਲ ਹੀ ਨਾਲ ਰਸੋਈ ਦੀ ਹਾਈਜੀਨ ਨੂੰ ਮੇਨਟੇਨ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਸਿੰਕ ਅਤੇ ਰਸੋਈ ਦੇ ਕਾਊਂਟਰ ਟੋਪ ਨੂੰ ਮਤਲਬ ਵਰਤਣ ਤੋਂ ਬਾਅਦ ਇੱਕ ਸੁੱਕੇ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਸਾਫ਼ ਸੁਥਰਾ ਜ਼ਰੂਰ ਰੱਖੋ। ਅਤੇ ਜਿਹੜਾ ਕੱਪੜਾ ਅਸੀਂ ਯੂਜ਼ ਕਰਦੇ ਹਾਂ ਸਾਫ਼ ਸਫਾਈ ਦੇ ਲਈ, ਉਹਦਾ ਵੀ ਸਾਫ਼ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਹੁਣ ਇਸ ਮੌਸਮ ਦੇ ਵਿੱਚ ਜਿਹੜਾ ਹੈ ਅਸੀਂ ਘਰਾਂ ਤੋਂ ਬਾਹਰ ਜਦੋਂ ਜਾਂਦੇ ਹਾਂ, ਜਿਹੜੇ ਕੱਪੜੇ ਪਾਉਂਦੇ ਹਾਂ ਗਿੱਲੇ ਕੱਪੜੇ ਜਾਂ ਫਿਰ ਅੱਧੇ ਸੁੱਕੇ ਜਿਹੜੇ ਕੱਪੜੇ ਹੈਗੇ ਆ, ਉਹਨਾਂ ਨੂੰ ਅਲਮਾਰੀਆਂ ਦੇ ਵਿੱਚ ਨਾ ਰੱਖੋ, ਨਹੀਂ ਤਾਂ ਬਦਬੂ ਅਤੇ ਜਿਹੜੀ ਫੰਗਸ ਹੈਗੀ ਉਹ ਕੱਪੜਿਆਂ ਨੂੰ ਵੀ ਲੱਗ ਸਕਦੀ ਹੈ। ਅਤੇ ਅਲਮਾਰੀ ਦੇ ਵਿੱਚ ਨਮੀ ਸੋਖਣ ਵਾਲੇ ਜਿਹੜੇ ਹੈਗੇ ਆ, ਨਮੀ ਨੂੰ ਮੋਇਸਚਰ ਨੂੰ ਕੰਟਰੋਲ ਕਰਨ ਵਾਲੇ ਬਹੁਤ ਸਾਰੇ ਪੈਕਟਸ ਜਿਹੜੇ ਨੇ ਅੱਜ ਕੱਲ੍ਹ ਮਾਰਕੀਟ ਦੇ ਵਿੱਚ ਮੌਜੂਦ ਨੇ, ਜਾਂ ਫਿਰ ਘਰ ਦੇ ਵਿੱਚ ਜਿਹੜੀ ਅਸੀਂ ਕਪੂਰ ਵਰਤਦੇ ਹਾਂ ਉਹਨਾਂ ਨੂੰ ਵੀ ਅਸੀਂ ਰੱਖ ਸਕਦੇ ਹਾਂ। ਅਤੇ

ਨੀਮ ਦੇ ਪੱਤੇ ਵੀ ਅਲਮਾਰੀ ਦੇ ਵਿੱਚ ਅਸੀਂ ਸਟੋਰ ਕਰਕੇ ਰੱਖ ਸਕਦੇ ਹਾਂ। ਬਾਕੀ ਜੇ ਘਰ ਦੇ ਵਿੱਚ ਕੰਮ ਕਰਦਿਆਂ ਹੋਇਆਂ ਬਹੁਤ ਸਾਰਾ ਕੂੜਾ ਜਿਹੜਾ ਹੈ ਕੂੜੇਦਾਨ ਦੇ ਵਿੱਚ ਇਕੱਠਾ ਹੋ ਜਾਂਦਾ ਹੈ, ਕੋਸ਼ਿਸ਼ ਕਰੋ ਕਿ ਬਰਸਾਤ ਦੇ ਮੌਸਮ ਦੇ ਵਿੱਚ ਜਿਹੜਾ ਕੂੜਾ ਹੈਗਾ, ਹਰ ਕੂੜੇਦਾਨ ਜਿਹੜਾ ਹੈਗਾ ਹਰ ਰੋਜ਼ ਖਾਲੀ ਕਰੋ, ਤਾਂ ਕਿ ਕੀੜੇ ਮਕੌੜੇ ਜਿਹੜੇ ਹੈਗੇ ਘਰ ਦੇ ਵਿੱਚ ਨਾ ਆਉਣ। ਬਾਕੀ ਜੀ ਬਾਰਿਸ਼ ਦੇ ਮੌਸਮ ਦੇ ਵਿੱਚ ਮੱਛਰਾਂ ਤੋਂ ਬਚਣ ਦੇ ਲਈ ਘਰ ਦੇ ਆਲੇ ਦੁਆਲੇ ਇਕੱਠਾ ਨਾ ਹੋਣ ਜਿਹੜੀ ਹੈਗੀ ਹੈ, ਤੁਸੀਂ ਘਰ ਦੇ ਆਸ ਪਾਸ ਸਾਫ਼ ਸਫਾਈ ਦਾ ਜ਼ਰੂਰ ਧਿਆਨ ਰੱਖੋ, ਪਾਣੀ ਜਿਹੜਾ ਹੈਗਾ ਇਕੱਠਾ ਨਾ ਹੋਵੇ, ਅਤੇ ਇਹਦੇ ਨਾਲ ਹੀ ਨਾਲ ਘਰਾਂ ਦੇ ਵਿੱਚ ਅਸੀਂ ਮੱਛਰਦਾਨੀ ਦਾ ਜਿਹੜਾ ਹੈਗਾ ਇਸਤੇਮਾਲ ਕਰ ਸਕਦੇ ਹਾਂ, ਅਤੇ ਉਹਦੇ ਨਾਲ ਹੀ ਨਾਲ ਜਿਹੜੇ ਸਾਡੇ ਪੱਖੇ ਅਤੇ ਐਗਜ਼ੋਸਟ ਫੈਨ ਹੈਗੇ ਉਹਨਾਂ ਨੂੰ ਵੀ ਸਾਫ਼ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ, ਕਿਉਂਕਿ ਜੇ ਉਹ ਸਾਫ਼ ਰਹਿਣਗੇ ਤਾਂ ਹੀ ਆਪਣੀ ਵਰਕਿੰਗ ਜਿਹੜੀ ਹੈਗੀ ਉਹ ਸਹੀ ਤਰੀਕੇ ਦੇ ਨਾਲ ਕਰ ਪਾਉਣਗੇ, ਉਹਨਾਂ ਦੀ ਨਮੀ ਘਟਾਉਣ ਦੇ ਵਿੱਚ ਜਿਹੜਾ ਹੈਗਾ ਸਾਡੇ ਘਰ ਦੀ ਮਦਦ ਕਰਨਗੇ। ਇਸ ਕਰਕੇ ਪੱਖਿਆਂ ਨੂੰ ਅਤੇ ਐਗਜ਼ੋਸਟ ਫੈਨ ਜਿੰਨੇ ਵੀ ਘਰ ਦੇ ਵਿੱਚ ਹੈਗੇ ਨੇ ਬਾਰਿਸ਼ ਦੇ ਮੌਸਮ ਦੇ ਵਿੱਚ ਇੰਜੋਏ ਕਰਨ ਦੇ ਨਾਲ ਨਾਲ ਮੈਂ ਕਿਹਾ ਜੀ ਸਾਫ਼ ਸਫਾਈ ਦਾ ਧਿਆਨ ਦੇਣਾ ਵੀ ਉਨਾ ਹੀ ਜ਼ਿਆਦਾ ਜ਼ਰੂਰੀ ਹੈ। ਸੋ ਘਰ ਦੇ ਵਿੱਚ ਜਿਹੜੀ ਨੈਚੁਰਲ ਤਰੀਕੇ ਦੇ ਨਾਲ ਇੱਕ ਖੁਸ਼ਬੂ ਜਿਹੜੀ ਆ ਉਹ ਆਉਂਦੀ ਰਹੇ ਹਰ ਵੇਲੇ, ਉਹਦੇ ਲਈ ਆਪਾਂ ਨੈਚੁਰਲ ਚੀਜ਼ਾਂ ਦਾ ਇਸਤੇਮਾਲ ਕਰ ਸਕਦੇ ਹਾਂ। ਨਿੰਬੂ ਦੇ ਛਿਲਕੇ ਜਿਹੜੇ ਹੈਗੇ ਉਹਨਾਂ ਨੂੰ ਸੁਕਾ ਕੇ ਉਹਨਾਂ ਦਾ ਪਾਊਡਰ ਯੂਜ਼ ਕਰ ਸਕਦੇ ਹਾਂ, ਕਪੂਰ ਨੂੰ ਯੂਜ਼ ਕਰ ਸਕਦੇ ਹਾਂ, ਲੌਂਗ ਦੀ ਵਰਤੋਂ ਕਰ ਸਕਦੇ ਹਾਂ, ਜਿਹਦੇ ਨਾਲ ਸਾਡਾ ਘਰ ਜਿਹੜਾ ਹੈਗਾ ਹਮੇਸ਼ਾ ਤਾਜ਼ਗੀ ਭਰਿਆ ਮਹਿਸੂਸ ਹੋਵੇ। ਮਤਲਬ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਆਪਣੇ ਆਪ ਦੇ ਵਿੱਚ ਜਿਹੜੀਆਂ ਨੇ ਸਾਧਾਰਨ ਜੀਆਂ ਲੱਗਦੀਆਂ ਨੇ ਸੁਣਨ ਦੇ ਵਿੱਚ ਵੀ, ਪਰ ਇਹਨਾਂ ਦੇ ਜਿਹੜੇ ਇਫੈਕਟ ਹੈਗੇ ਆ ਬਹੁਤ ਹੀ ਜ਼ਿਆਦਾ ਪ੍ਰਭਾਵਸ਼ਾਲੀ ਨੇ। ਸੋ ਆਪਣੇ ਘਰ ਨੂੰ ਮੈਂ ਕਿਹਾ ਜੀ ਹੋਮ ਸਵੀਟ ਹੋਮ ਹੀ ਰੱਖੋ, ਅਤੇ ਇਸ ਮੌਸਮ ਦੇ ਵਿੱਚ ਮਤਲਬ ਖਾਣ ਪੀਣ ਦੇ ਨਾਲ ਨਾਲ ਘਰ ਦੀ ਸਾਫ਼ ਸਫਾਈ ਦਾ ਵੀ ਧਿਆਨ ਰੱਖੋ। ਸੋ ਅੱਜ ਦਾ ਪ੍ਰੋਗਰਾਮ ਹੋਮ ਸਵੀਟ ਹੋਮ ਇੱਥੇ ਹੀ ਖਤਮ ਕਰਦੇ ਹਾਂ, ਅਤੇ ਮੰਨਤ ਨੂਰ ਦੀ ਆਵਾਜ਼ ਦੇ ਵਿੱਚ ਅੱਜ ਦਾ ਹੋਮ ਸਵੀਟ ਹੋਮ ਦਾ ਆਖਰੀ ਮਿਊਜ਼ੀਕਲ ਟਰੈਕ ਤੁਸੀਂ ਕਰੋ ਜੇ ਇੰਜੋਏ, ਅਤੇ ਕੁਛ ਕੁ ਦੇਰ ਬਾਅਦ ਸਾਡਾ ਅਗਲਾ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਤੁਸੀਂ ਕਰੋਗੇ ਇੰਜੋਏ।

जी ट्यून इन ਕੀਤਾ ਹੈ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਹੈ ਮਿਡ ਡੇ ਮੈਲੋਡੀਜ਼ ਅਤੇ ਅਗਲਾ ਗੀਤ ਜਿਹੜਾ ਆ ਰਿਹਾ ਨਾ ਉਹ ਆਪਣੇ ਆਪ ਦੇ ਵਿੱਚ ਟਾਈਮਲੈਸ ਕਲਾਸਿਕ ਮੂਵੀ ਸੀ ਜੋ ਕਿ 1967 ਦੇ ਵਿੱਚ ਰਿਲੀਜ਼ ਹੋਈ ਸੀ ਮੂਵੀ ਦਾ ਨੇਮ ਹੈ ਸ਼ਾਗਿਰਦ ਅਤੇ ਗਾਣੇ ਦੀ ਗੱਲ ਕਰੀਏ ਨਾ ਤਾਂ ਅੱਜ ਵੀ ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਿਆਦਾ ਮੈਲੋਡੀਅਸ ਹੈ ਹਾਲਾਂਕਿ ਬਹੁਤ ਸਾਲਾਂ ਪਹਿਲੇ ਇਹ ਗਾਣਾ ਆਇਆ ਹੈ ਪਰ ਅੱਜ ਵੀ ਜਦੋਂ ਅਸੀਂ ਇਹ ਗਾਣਾ ਸੁਣਦੇ ਹਾਂ ਇਹਦੇ ਵਿੱਚ ਮੈਜੀਕਲ ਵੋਇਸਿਸ ਦੀ ਗੱਲ ਕਰੀਏ ਲਤਾ ਜੀ ਦੀ ਅਤੇ ਮੁਹੰਮਦ ਰਫੀ ਜੀ ਦੀ ਮਤਲਬ ਇਹ ਜਿਹੜਾ ਚਾਮ ਹੈ ਆਪਣੇ ਆਪ ਦੇ ਵਿੱਚ ਅਨਮੈਚਡ ਹੈ ਸੋ ਇਸੀ ਮੂਵੀ ਦਾ ਇੱਕ ਟਰੈਕ ਜਿਹੜਾ ਆ ਰਿਹਾ ਜੋ ਕਿ ਸਾਡੇ ਦਿਲਾਂ ਦੇ ਵਿੱਚ ਕਹਿ ਸਕਦੇ ਹਾਂ ਕਿ ਇੱਕ ਪਰਮਾਨੈਂਟ ਮੈਮਰੀ ਜਿਹੜੀ ਹੈਗੀ ਹੈ ਉਹ ਬਣਾ ਕੇ ਬੈਠਿਆ ਹੋਇਆ ਸੋ ਕਰਦੇ ਹਾਂ ਜੀ ਤੁਹਾਡੇ ਲਈ ਪਲੇ ਇੱਦਾਂ ਹੀ ਮੈਲੋਡੀਅਸ ਗੀਤਾਂ ਨੂੰ ਇੰਜੋਏ ਕਰਨ ਦੇ ਲਈ ਇੱਕ ਤੋਂ ਦੋ ਸਾਡਾ ਖਾਸ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਤੁਸੀਂ ਸੁਣਦੇ ਹੋ ਮੇਰੇ ਨਾਲ ਮੈਂ ਹਾਂ ਜੀ ਅੱਜ ਮਿਡ ਡੇ ਮੈਲੋਡੀਜ਼ ਦੇ ਵਿੱਚ ਤੁਹਾਡੀ ਦੋਸਤ ਸਾਕਸ਼ੀ ਤੁਹਾਡੇ ਨਾਲ

ਵਾਂਸ ਅਗੇਨ ਵੈਲਕਮ ਬੈਕ ਹੈ ਜੀ। ਇੰਜੋਏ ਕਰ ਰਹੇ ਹੋ ਤੁਸੀਂ ਮਿਡ ਡੇ ਮੈਲੋਡੀਜ਼, ਜਿੱਥੇ ਯਾਦਾਂ ਦੇ ਸੁਨਹਿਰੇ ਸੁਰ ਅਤੇ ਹਰ ਦੁਪਹਿਰ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਆਪਣੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਗੱਲ ਕਰੀਏ ਲਤਾ ਜੀ ਦੀ ਜਾਂ ਆਸ਼ਾ ਜੀ ਦੀ, ਦੋਨਾਂ ਦੀ ਆਵਾਜ਼ ਹੀ ਸਾਨੂੰ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਹੈ। ਪਰ ਸ਼ੁਰੂ ਦੇ ਵਿੱਚ ਲਤਾ ਤਾਈ ਤੋਂ ਬਾਅਦ ਜਦੋਂ ਆਸ਼ਾ ਜੀ ਨੇ ਆਪਣੇ ਸਿੰਗਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਨਾ, ਤਾਂ ਬਹੁਤ ਸਾਰੇ ਮਿਊਜ਼ਿਕ ਡਾਇਰੈਕਟਰਸ ਦਾ ਮੰਨਣਾ ਸੀਗਾ ਕਿ ਦੋਨਾਂ ਦੀ ਆਵਾਜ਼ ਜਿਹੜੀ ਹੈ ਨਾ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਮੇਲ ਖਾਂਦੀ ਹੈ। ਅਤੇ ਫਿਰ ਆਸ਼ਾ ਜੀ ਕਿਤੇ ਨਾ ਕਿਤੇ ਉਦਾਸ ਵੀ ਹੋ ਜਾਂਦੇ ਸੀ, ਅਤੇ ਉਹਨਾਂ ਨੇ ਫਿਰ ਆਪਣੀ ਵੋਇਸ 'ਤੇ ਹੋਰ ਵੀ ਜ਼ਿਆਦਾ ਕੰਮ ਕੀਤਾ ਅਤੇ ਆਪਣੀ ਆਵਾਜ਼ ਨੂੰ ਲਤਾ ਜੀ ਦੀ ਆਵਾਜ਼ ਤੋਂ ਵੱਖਰਾ ਰੱਖਿਆ ਅਤੇ ਆਪਣੀ ਇੱਕ ਵੱਖਰੀ ਪਹਿਚਾਣ ਵੀ ਬਣਾਈ। ਸੋ ਦੋਨਾਂ ਦੀ ਆਵਾਜ਼ ਜਿੱਥੇ ਆਪਸ ਦੇ ਵਿੱਚ ਮਿਲਦੀ ਵੀ ਸੀ, ਪਰ ਦੋਨਾਂ ਦਾ ਜਿਹੜਾ ਸਿੰਗਿੰਗ ਸਟਾਈਲ ਸੀਗਾ ਉਹ ਵੱਖਰਾ ਹੋਇਆ ਟਾਈਮ ਦੇ ਨਾਲ ਨਾਲ। ਆਸ਼ਾ ਜੀ ਨੇ ਜਿਹੜਾ ਹੈ ਆਪਣਾ ਸਿੰਗਿੰਗ ਸਟਾਈਲ ਜਿਹੜਾ ਸੀਗਾ ਥੋੜ੍ਹਾ ਵੈਸਟਰਨ ਸਟਾਈਲ ਦੇ ਨਾਲ ਪ੍ਰਭਾਵਿਤ ਕੀਤਾ। ਫਿਰ ਤਾਂ ਬਹੁਤ ਜ਼ਿਆਦਾ ਮਿਊਜ਼ਿਕ ਡਾਇਰੈਕਟਰਸ ਜਿਹੜੇ ਸੀਗੇ ਇੱਕੋ ਗੀਤ ਦੇ ਵਿੱਚ ਦੋਨਾਂ ਨੂੰ ਸ਼ਾਮਿਲ ਕਰਨਾ ਚਾਹੁੰਦੇ ਸੀ, ਅਤੇ ਹੁਣ ਜਿਹੜਾ ਗੀਤ ਆ ਰਿਹਾ ਉਹਦੇ ਵਿੱਚ ਲਤਾ ਜੀ ਅਤੇ ਆਸ਼ਾ ਜੀ ਦੋਨਾਂ ਨੇ ਹੀ ਉਸ ਗੀਤ ਨੂੰ ਗਾਇਆ ਹੈ, ਦੋਨਾਂ ਨੇ ਉਸ ਗੀਤ ਦੇ ਵਿੱਚ ਆਪਣੀ ਆਵਾਜ਼ ਦਿੱਤੀ ਹੈ। ਮੂਵੀ ਹੈ ਪ੍ਰੋਫੈਸਰ, ਜੋ ਕਿ ਰਿਲੀਜ਼ ਹੋਈ ਸੀ 1962 ਦੇ ਵਿੱਚ। ਸੋ ਉਹਦਾ ਹੀ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ।

ਬਿਲਕੁਲ ਜੀ, ਪਿਆਰ ਦੀ ਡੋਰ ਜਿਹੜੀ ਤੁਹਾਡੀ ਅਤੇ ਸਾਡੀ ਵੀ ਬੰਦੀ ਹੋਈ ਹੈ। ਟਿਊਨਿੰਗ ਕੀਤਾ ਹੋਇਆ ਤੁਸੀਂ 102.7 FM ਰੇਨਬੋ, ਜਿੱਥੇ ਪ੍ਰੋਗਰਾਮ ਚੱਲ ਰਿਹਾ ਹੈ ਮਿਡ ਡੇ ਮੈਲੋਡੀਜ਼। ਪੁਰਾਣੇ ਸੁਰ ਜਿਹੜੇ ਅੱਜ ਵੀ ਸਾਡੇ ਦਿਲਾਂ 'ਤੇ ਇੱਕ ਵੱਖਰੀ ਜਗ੍ਹਾ ਰੱਖਦੇ ਨੇ, ਉਹ ਖਾਸ ਗਾਣੇ ਤੁਹਾਡੇ ਲਈ ਇਸ ਖਾਸ ਪ੍ਰੋਗਰਾਮ ਮਿਡ ਡੇ ਮੈਲੋਡੀਜ਼ 'ਚ ਅਸੀਂ ਪਲੇ ਕਰਦੇ ਹਾਂ। ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ, ਅਤੇ ਅਗਲਾ ਗੀਤ ਜਿਹੜਾ ਆ ਰਿਹਾ ਨਾ ਉਹ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਵੱਖਰਾ ਹੈ, ਕਿਉਂਕਿ ਹੈਲਨ ਜੀ ਦਾ ਇਹਦੇ ਵਿੱਚ ਇਸ ਗਾਣੇ 'ਤੇ ਪਿਕਚਰਾਈਜੇਸ਼ਨ ਦੀ ਗੱਲ ਕਰੀਏ, ਔਨ ਸਕਰੀਨ ਗੱਲ ਕਰੀਏ ਤਾਂ ਮਨੋਜ ਕੁਮਾਰ ਅਤੇ ਹੈਲਨ ਇਸ ਗੀਤ ਦੇ ਵਿੱਚ ਹੈਗੇ ਨੇ, ਅਤੇ ਹੈਲਨ ਜੀ ਦਾ ਇੱਕ ਇਹਦੇ ਇਸ ਗਾਣੇ ਦੇ ਵਿੱਚ ਵੱਖਰਾ ਹੀ ਅਵਤਾਰ ਜਿਹੜਾ ਹੈਗਾ, ਇਮੋਸ਼ਨਲ ਸਾਈਡ ਉਹਨਾਂ ਦੇ ਇਸ ਗਾਣੇ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀ ਹੈ। ਅਤੇ ਗਾਣੇ ਨੂੰ ਗਾਇਆ ਹੈ ਲਤਾ ਜੀ ਨੇ ਅਤੇ ਮਹਿੰਦਰ ਕਪੂਰ ਜੀ ਨੇ। ਅਤੇ ਮਿਊਜ਼ਿਕ ਦੀ ਗੱਲ ਕਰੀਏ ਤਾਂ ਇਸ ਗਾਣੇ ਦਾ ਬਹੁਤ ਹੀ ਕਮਾਲ ਦਾ ਹੈ, ਅਤੇ ਗਾਣੇ ਨੂੰ ਲਿਖਿਆ ਹੈ ਰਾਜਾ ਮਹਿੰਦੀ ਅਲੀ ਖਾਨ ਜੀ ਨੇ, ਅਤੇ ਫਿਲਮ ਹੈ ਵੋ ਕੌਨ ਥੀ ਜੋ ਕਿ 1964 ਦੇ ਵਿੱਚ ਰਿਲੀਜ਼ ਹੋਈ ਸੀ। ਮੈਂ ਕਿਹਾ ਜੀ ਹੁਣ ਬਿਨਾਂ ਦੇਰ ਕੀਤੇ ਹੈ ਖੂਬਸੂਰਤ ਜਿਹਾ ਟਰੈਕ ਜਿਹੜਾ ਹੈ ਤੁਹਾਡੇ ਲਈ ਪਲੇ ਕਰ ਰਹੀ ਹਾਂ।

ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਵ ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਜਿੱਥੇ ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਲੋਡੀਜ਼ ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਹੁਣ ਗੱਲ ਕਰਾਂਗੇ ਮੂਵੀ ਜੋ ਕਿ 1976 ਵਿੱਚ ਰਿਲੀਜ਼ ਹੋਈ ਸੀ, ਯਸ਼ ਚੋਪੜਾ ਜੀ ਨੇ ਇਹਨੂੰ ਡਾਇਰੈਕਟ ਕੀਤਾ ਸੀ, ਕਲਟ ਕਲਾਸਿਕ ਮੂਵੀ ਜਿਹਨੂੰ ਕਭੀ ਕਭੀ ਕਿਹਾ ਜਾਂਦਾ ਹੈ। ਸੋ ਇਸ ਮੂਵੀ ਦੇ ਵਿੱਚ ਅਮਿਤਾਭ ਬੱਚਨ ਨੂੰ ਨਾ ਰੋਮੈਂਟਿਕ ਪੋਇਟ ਹੀਰੋ ਜਿਹੜਾ ਹੈਗਾ ਅਸੀਂ ਦੇਖਿਆ ਸੀਗਾ। ਇਹਦਾ ਆਈਕੋਨਿਕ ਮਿਊਜ਼ਿਕ ਹੋਵੇ ਜਾਂ ਪੋਇਟਿਕ ਸਟੋਰੀ ਲਾਈਨ ਹੋਵੇ ਜਾਂ ਫਿਰ ਇਹਦੇ ਵਿੱਚ ਵੱਖਰੀ ਵੱਖਰੀ ਸਟਾਰ ਕਾਸਟ ਹੋਵੇ, ਮੈਂ ਕਿਹਾ ਜੀ ਅਭਿਸ਼ੇਕ ਬੱਚਨ, ਸ਼ਸ਼ੀ ਕਪੂਰ ਸਾਹਿਬ, ਰਿਸ਼ੀ ਕਪੂਰ, ਮਤਲਬ ਬਹੁਤ ਸਾਰੇ ਜਿਹੜੇ ਹੈਗੇ ਨੇ ਕਲਾਕਾਰ, ਉਹਨਾਂ ਦਾ ਸਿਨੇਮੈਟਿਕ ਮੈਜਿਕ ਇਸ ਮੂਵੀ 'ਤੇ ਸਾਨੂੰ ਦੇਖਣ ਨੂੰ ਮਿਲਿਆ। ਅਤੇ ਇਸ ਮੂਵੀ ਦੀ ਗੱਲ ਕਰੀਏ ਨਾ ਤਾਂ ਆਪਣੇ ਇੱਕ ਇੰਟਰਵਿਊ ਦੇ ਦੌਰਾਨ ਰਿਸ਼ੀ ਕਪੂਰ ਸਾਹਿਬ ਜੀ ਨੇ ਕਿਹਾ ਸੀਗਾ ਕਿ ਇਸ ਮੂਵੀ ਦੇ ਵਿੱਚ ਹੀ ਰਿਸ਼ੀ ਕਪੂਰ ਜੀ ਨੇ ਜਦੋਂ ਨੀਤੂ ਸਿੰਘ ਦੇ ਨਾਲ ਕੰਮ ਕੀਤਾ ਅਤੇ ਦੋਨੋਂ ਨੂੰ ਇੱਕ ਦੂਜੇ ਦੇ ਮਤਲਬ ਆਪਣਾ ਜਿਹੜਾ ਪਿਆਰ ਹੈਗਾ ਉਹ ਮਹਿਸੂਸ ਹੋਇਆ। ਇਹ ਮੂਵੀ ਦੀ ਸ਼ੂਟਿੰਗ ਤੋਂ ਬਾਅਦ ਰਿਸ਼ੀ ਕਪੂਰ ਜੀ ਮਤਲਬ ਕਸ਼ਮੀਰ ਤੋਂ ਸਿੱਧਾ ਪੈਰਿਸ ਚਲੇ ਗਏ ਸੀ ਆਪਣੀ ਅਗਲੀ ਫਿਲਮ ਬਾਰੂਦ ਸ਼ੂਟ ਕਰਨ ਵਾਸਤੇ, ਅਤੇ ਉਹਨਾਂ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮਤਲਬ ਬਹੁਤ ਹੀ ਜ਼ਿਆਦਾ ਮਿਸ ਕੀਤਾ ਸੀਗਾ ਨੀਤੂ ਸਿੰਘ ਜੀ ਨੂੰ। ਸੋ ਉਹਨਾਂ ਨੇ ਉਹਨਾਂ ਨੂੰ ਇੱਕ ਟੈਲੀਗ੍ਰਾਮ ਲਿਖਿਆ ਸੀਗਾ ਅਤੇ ਬਸ ਇਹੀ ਕੁਛ ਗੱਲਾਂ ਹੁੰਦੀਆਂ ਨੇ, ਕੁਛ ਯਾਦਾਂ ਹੁੰਦੀਆਂ ਨੇ ਜਿਹੜੀਆਂ ਇਸ ਖਾਸ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਅਤੇ ਨਾਲ ਹੀ ਨਾਲ ਸੁਰਾਂ ਨਾਲ ਭਰੇ ਹੋਏ ਖੂਬਸੂਰਤ ਜਿਹੇ ਗੀਤ ਜਿਹੜੇ ਨੇ ਚੱਲਦੇ ਰਹਿੰਦੇ ਨੇ। ਸੋ ਅਗਲਾ ਗਾਣਾ ਕਭੀ ਕਭੀ ਮੂਵੀ ਤੋਂ ਹੀ ਆ ਰਿਹਾ ਹੈ, ਤੇਰਾ ਫੂਲੋਂ ਜੈਸਾ ਰੰਗ, ਲਤਾ ਜੀ ਅਤੇ ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਦੇ ਵਿੱਚ।

ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ ਮਿਡ ਡੇ ਮੈਲੋਡੀਜ਼, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਵੈਸੇ ਜਾਂ ਤਾਂ ਕੋਈ ਸ਼ਰੀਫ ਹੁੰਦਾ ਜਾਂ ਕੋਈ ਬਦਮਾਸ਼ ਹੁੰਦਾ, ਕੋਈ ਸ਼ਰੀਫ ਬਦਮਾਸ਼ ਕਿੱਦਾਂ ਹੋ ਸਕਦਾ? ਹੋਇਆ ਸੀ ਇੱਦਾਂ, ਮੂਵੀ ਆਈ ਸੀ ਜੀ ਸ਼ਰੀਫ ਬਦਮਾਸ਼, ਜੋ ਕਿ 1973 ਦੇ ਵਿੱਚ ਰਿਲੀਜ਼ ਹੋਈ ਸੀ, ਅਤੇ ਇਹਦੇ ਵਿੱਚ ਹੇਮਾ ਮਾਲਨੀ ਜੀ ਅਤੇ ਦੇਵਾਨੰਦ ਜੀ ਸੀਗੇ, ਅਤੇ ਇਸ ਮੂਵੀ ਦੇ ਜਿਹੜੇ ਗਾਣੇ ਸੀ ਨਾ ਉਹ ਵੀ ਬਹੁਤ ਜ਼ਿਆਦਾ ਦਰਸ਼ਕਾਂ ਵੱਲੋਂ ਪਸੰਦ ਕੀਤੇ ਗਏ ਸੀ। ਮਿਊਜ਼ਿਕ ਦੀ ਗੱਲ ਕਰੀਏ ਤਾਂ ਆਰ ਡੀ ਬਰਮਨ ਹੋਣਾ ਦਾ ਸੀਗਾ, ਅਤੇ ਉਸੇ ਮੂਵੀ ਦਾ ਇੱਕ ਗੀਤ ਤੇਰੇ 100 ਦੀਵਾਨੇ, ਜਿਹਨੂੰ ਲਿਖਿਆ ਆਨੰਦ ਬਖਸ਼ੀ ਜੀ ਨੇ, ਅਤੇ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ, ਤੁਸੀਂ ਕਰੋ ਜੀ ਇੰਜੋਏ।

ਵਾਕਈ 'ਚ ਵੈਸੇ ਜਿਹੜੇ ਫੁੱਲ ਹੁੰਦੇ ਆ ਨਾ, ਹਰ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਖੂਬਸੂਰਤ ਲੱਗਦੇ ਨੇ, ਪਰ ਬਾਰਿਸ਼ ਹੋਣ ਤੋਂ ਬਾਅਦ ਜਦੋਂ ਹਲਕਾ ਹਲਕਾ ਪਾਣੀ ਇਹਨਾਂ ਫੁੱਲਾਂ ਉੱਤੇ ਪਿਆ ਹੁੰਦਾ ਨਾ, ਤਾਂ ਇਹਨਾਂ ਦਾ ਰੰਗ ਜਿਹੜਾ ਹੋਰ ਵੀ ਨਿਖਰ ਕੇ ਆਉਂਦਾ।

ਜੀ, ਸਟੂਡੀਓ ਦੀ ਘੜੀ ਦੇ ਵਿੱਚ ਟਾਈਮ ਹੋ ਚੁੱਕਾ ਹੈ 1:35 ਅਤੇ 50 ਸੈਕਿੰਡ। ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਲੋਡੀਜ਼। ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ, ਅਤੇ ਅਗਲਾ ਗੀਤ ਹੇਮੰਤ ਕੁਮਾਰ ਦੀ ਆਵਾਜ਼ ਦੇ ਵਿੱਚ ਫਰੋਮ ਦਾ ਮੂਵੀ ਅਰਬ ਕਾ ਸੌਦਾਗਰ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ।

FM ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਕੁ ਪਲਾਂ 'ਚ ਤੁਸੀਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ।

ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬਾਵੋ ਸੁਬਿਆਂਤੋ ਨਾਲ ਵਫ਼ਦ ਪੱਧਰੀ ਗੱਲਬਾਤ। ਦੋਵਾਂ ਨੇਤਾਵਾਂ ਨੇ ਆਪਸੀ ਹਿੱਤ ਦੇ ਖੇਤਰਾਂ ਵਿਚ ਸਹਿਯੋਗ ਵਧਾਉਣ ਲਈ ਕਈ ਸਮਝੌਤਿਆਂ ਤੇ ਹਸਤਾਖਰ ਕੀਤੇ। ਪ੍ਰਧਾਨ ਮੰਤਰੀ ਨੂੰ ਇੰਡੋਨੇਸ਼ੀਆ ਦੇ ਸਰਵਉੱਚ ਨਾਗਰਿਕ ਸਨਮਾਨ ਬਿਟਾਂਗ ਆਦਿਪੂਰਨਾ ਨਾਲ ਕੀਤਾ ਗਿਆ ਸਨਮਾਨਿਤ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਚ ਡੁਰਾਂਡ ਕੱਪ ਟੂਰਨਾਮੈਂਟ 2026 ਦੀਆਂ ਟਰਾਫੀਆਂ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਨੂੰ ਰਵਾਨਾ ਕੀਤਾ। ਯੂਨੀਵਰਸਿਟੀਆਂ ਅਤੇ ਕਾਲਜਾਂ ਲਈ 17ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ 2024-25 ਲਈ ਇਨਾਮ ਵੰਡ ਸਮਾਰੋਹ ਅੱਜ ਨਵੀਂ ਦਿੱਲੀ ਚ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਅੱਜ ਤੋਂ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਅਤੇ ਭਾਰਤ ਅਤੇ ਇੰਗਲੈਂਡ ਦਰਮਿਆਨ 5 ਟਵੈਂਟੀ ਮੈਚਾਂ ਦੀ ਲੜੀ ਦਾ ਤੀਜਾ ਮੈਚ ਅੱਜ ਰਾਤੀ 10 ਵਜੇ ਖੇਡਿਆ ਜਾਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਕਾਰਤਾ ਵਿਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬਾਵੋ ਸੁਬਿਆਂਤੋ ਨਾਲ ਵਫ਼ਦ ਪੱਧਰੀ ਗੱਲਬਾਤ ਕੀਤੀ। ਮੀਟਿੰਗ ਦੌਰਾਨ

0: ਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ ਗਈ ਅਤੇ ਦੋਵਾਂ ਮੁਲਕਾਂ ਦਰਮਿਆਨ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਨਵੀਂ ਗਤੀ ਪ੍ਰਦਾਨ ਕੀਤੀ ਗਈ। ਦੋਵਾਂ ਨੇਤਾਵਾਂ ਨੇ ਆਪਸੀ ਹਿੱਤ ਦੇ ਖੇਤਰਾਂ 'ਚ ਸਹਿਯੋਗ ਵਧਾਉਣ ਲਈ ਕਈ ਸਮਝੌਤਿਆਂ 'ਤੇ ਦਸਤਖਤ ਕੀਤੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਲ 2018 ਵਿੱਚ ਭਾਰਤ ਅਤੇ ਇੰਡੋਨੇਸ਼ੀਆ ਦਰਮਿਆਨ ਸਥਾਪਿਤ ਵਿਆਪਕ ਰਣਨੀਤਿਕ ਭਾਈਵਾਲੀ ਪ੍ਰਗਤੀ ਦੇ ਇੱਕ ਨਵੇਂ ਪੜਾਅ 'ਚ ਦਾਖਲ ਹੋ ਰਹੀ ਹੈ। ਜਕਾਰਤਾ ਵਿੱਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਭਾਵੋ ਸੁਬਿਆਂਤੋ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ 'ਚ ਉਨ੍ਹਾਂ ਕਿਹਾ ਕਿ ਵੱਧ ਰਹੇ ਆਪਸੀ ਵਿਸ਼ਵਾਸ ਨੇ ਰੱਖਿਆ, ਸੁਰੱਖਿਆ ਅਤੇ ਸਮੁੰਦਰੀ ਖੇਤਰਾਂ 'ਚ ਸਹਿਯੋਗ ਨੂੰ ਮਜ਼ਬੂਤ ਕੀਤਾ ਅਤੇ ਦੋਵੇਂ ਮੁਲਕ ਰੱਖਿਆ ਆਦਾਨ ਪ੍ਰਦਾਨ, ਆਫਤ ਪ੍ਰਬੰਧਨ ਸਹਿਯੋਗ ਅਤੇ ਉਦਯੋਗਿਕ ਸਹਿਯੋਗ ਨੂੰ ਵਧਾਉਣ ਲਈ ਸਹਿਮਤ ਹੋਏ ਨੇ।
1: आज हमने डिफेंस एक्सचेंज, डिजास्टर मैनेजमेंट और इंडस्ट्रियल सहयोग बढ़ाने पर सहमति बनाई। अब हम दोनों देशों के कोस्ट गार्ड हिंद महासागर में मैरिटाइम सेफ्टी और सिक्योरिटी के लिए मिलकर काम करेंगे। दो करीबी मैरिटाइम देश होने के नाते हमने ब्लू इकोनॉमी, पोर्ट डेवलपमेंट और मैरिटाइम ट्रेड में आपसी सहयोग बढ़ाने का भी निर्णय लिया है।
0: ਦੁਵੱਲੇ ਸਬੰਧਾਂ ਦੇ ਭਵਿੱਖ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਰਤ ਇੰਡੋਨੇਸ਼ੀਆ ਭਾਈਵਾਲੀ ਇੱਕ ਨਵਾਂ ਸੁਨਹਿਰੀ ਅਧਿਆਇ ਅੱਜ ਸ਼ੁਰੂ ਹੋ ਰਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਸਤਖਤ ਕੀਤੇ ਗਏ ਸਮਝੌਤਿਆਂ ਨਾਲ ਭਾਰਤ ਦੀਆਂ ਉੱਚ ਗੁਣਵੱਤਾ ਵਾਲੀਆਂ ਅਤੇ ਕਿਫਾਇਤੀ ਦਵਾਈਆਂ ਇੰਡੋਨੇਸ਼ੀਆ ਦੇ ਲੋਕਾਂ ਲਈ ਵਧੇਰੇ ਆਸਾਨੀ ਨਾਲ ਉਪਲਬਧ ਹੋਣਗੀਆਂ। ਉਨ੍ਹਾਂ ਕਿਹਾ ਕਿ ਭਾਰਤ ਇੰਡੋਨੇਸ਼ੀਆ 'ਚ ਡਾਕਟਰਾਂ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਲਈ ਸਮਰੱਥਾ ਨਿਰਮਾਣ 'ਚ ਯੋਗਦਾਨ ਦੇਵੇਗਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਵਿਕਸਿਤ ਕਣਕ ਦੇ ਬੀਜਾਂ ਦੀ ਸਪਲਾਈ ਇੰਡੋਨੇਸ਼ੀਆ ਦੀ ਖੁਰਾਕ ਸੁਰੱਖਿਆ ਨੂੰ ਮਜ਼ਬੂਤ ਕਰੇਗੀ ਅਤੇ ਦੋਵੇਂ ਦੇਸ਼ ਨਿਰੰਤਰ ਖੇਤੀਬਾੜੀ ਅਤੇ ਤਕਨਾਲੋਜੀ ਵਿੱਚ ਸਰਵਉੱਚ ਅਭਿਆਸ ਨੂੰ ਸਾਂਝਾ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਯੂਨੀਫਾਈਡ ਪੇਮੈਂਟ ਸਿਸਟਮ ਇੰਟਰਫੇਸ UPI ਜਲਦ ਹੀ ਇੰਡੋਨੇਸ਼ੀਆ ਦੀ ਅਦਾਇਗੀ ਪ੍ਰਣਾਲੀ ਨਾਲ ਜੋੜਿਆ ਜਾਵੇਗਾ।
1: ਪੀਪਲ ਟੂ ਪੀਪਲ ਟਾਈਸ ਹਮਾਰੇ ਸੰਬੰਧੋਂ ਕੀ ਸਭਸੇ ਬੜੀ ਸ਼ਕਤੀ ਹੈ। ਹਮੇ ਬਹੁਤ ਖੁਸ਼ੀ ਹੈ ਕਿ ਭਾਰਤ ਕੀ UPI ਇੰਡੋਨੇਸ਼ੀਆ ਕੇ ਪੇਮੈਂਟ ਸਿਸਟਮ ਕੇ ਸਾਥ ਇੰਟੀਗ੍ਰੇਟ ਹੋਣੇ ਜਾ ਰਹੀ ਹੈ। ਇਸਸੇ ਈਜ਼ ਆਫ ਡੂਇੰਗ ਬਿਜ਼ਨਸ ਔਰ ਈਜ਼ ਆਫ ਟ੍ਰੈਵਲ ਦੋਨੋਂ ਕੋ ਹੀ ਬਲ ਮਿਲੇਗਾ।
0: ਉਨ੍ਹਾਂ ਐਲਾਨ ਕੀਤਾ ਕਿ ਦੋਵੇਂ ਦੇਸ਼ ਗੁਰੂਦੇਵ ਰਵਿੰਦਰ ਨਾਥ ਟੈਗੋਰ ਦੀ ਇੰਡੋਨੇਸ਼ੀਆ ਦੀ ਇਤਿਹਾਸਕ ਯਾਤਰਾ ਦੀ ਸ਼ਤਾਬਦੀ ਉਤਸ਼ਾਹ ਨਾਲ ਮਨਾਉਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਇੰਡੋਨੇਸ਼ੀਆ ਦੇ ਸਰਵਉੱਚ ਨਾਗਰਿਕ ਸਨਮਾਨ ਬਿਟਾਂਗ ਆਦਿਪੂਰਨਾ ਨਾਲ ਨਵਾਜ਼ਿਆ ਗਿਆ। ਇਹ ਸਨਮਾਨ ਉਨ੍ਹਾਂ ਨੂੰ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਭਾਵੋ ਸੁਬਿਆਂਤੋ ਨੇ ਇੱਕ ਸਮਾਰੋਹ 'ਚ ਪ੍ਰਦਾਨ ਕੀਤਾ। ਸ੍ਰੀ ਮੋਦੀ ਨੇ ਇੰਡੋਨੇਸ਼ੀਆ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤੇ ਜਾਣ 'ਤੇ ਰਾਸ਼ਟਰਪਤੀ, ਇੰਡੋਨੇਸ਼ੀਆ ਦੀ ਸਰਕਾਰ ਅਤੇ ਉੱਥੋਂ ਦੇ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ।
1: ਮੈਂ ਇਸ ਗਰਮ ਜੋਸ਼ੀ ਭਰੇ ਸਵਾਗਤ ਕੇ ਲਈ ਪ੍ਰੈਜ਼ੀਡੈਂਟ ਪ੍ਰਭਾਵੋ ਕੋ ਉਨ੍ਹਾਂ ਹਿਰਦੇ ਸੇ ਆਭਾਰ ਵਿਅਕਤ ਕਰਤਾ ਹੂੰ ਔਰ ਆਜ ਇੰਡੋਨੇਸ਼ੀਆ ਕੀ ਯਾਤਰਾ ਕਰਤੇ ਹੋਏ ਮੁਝੇ ਬਹੁਤ ਖੁਸ਼ੀ ਹੋ ਰਹੀ ਹੈ। ਆਜ ਸੁਬਹ ਮੁਝੇ ਆਦਰ ਕੇ ਸਾਥ ਇੰਡੋਨੇਸ਼ੀਆ ਕਾ ਸਰਵੋੱਚ ਸਨਮਾਨ ਦਿਆ ਗਿਆ ਹੈ। ਯੇ ਸਨਮਾਨ ਕੋਟੀ ਕੋਟੀ ਭਾਰਤ ਵਾਸੀਓ ਕਾ ਹੈ, ਇੰਡੋਨੇਸ਼ੀਆ ਕੇ ਲੋਗੋ ਕੀ ਭਾਵਨਾਓ ਕਾ ਹੈ।
0: ਵਿਦੇਸ਼ ਮੰਤਰੀ ਡਾਕਟਰ ਅਜੈ ਸ਼ੰਕਰ, ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੰਡੋਨੇਸ਼ੀਆ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਨਵਾਜ਼ੇ ਜਾਣ 'ਤੇ ਵਧਾਈ ਦਿੱਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ 'ਚ ਡੁਰੰਟ ਕੱਪ ਟੂਰਨਾਮੈਂਟ 2026 ਦੀਆਂ ਟਰਾਫੀਆਂ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਨੂੰ ਰਵਾਨਾ ਕੀਤਾ। ਇਸ ਮੌਕੇ ਆਪਣੇ ਸੰਬੋਧਨ 'ਚ ਰਾਸ਼ਟਰਪਤੀ ਨੇ ਕਿਹਾ ਕਿ ਇਸ ਸਾਲ ਨਵੀਆਂ ਟੀਮਾਂ ਡੁਰੰਟ ਕੱਪ, ਰਾਸ਼ਟਰਪਤੀ ਕੱਪ ਅਤੇ ਸ਼ਿਮਲਾ ਟਰਾਫੀ ਦੇ ਚੈਂਪੀਅਨ ਬਣਨ ਵਾਸਤੇ ਮੁਕਾਬਲਾ ਕਰਨਗੀਆਂ। ਇਸ ਸਾਲ ਦੇ ਟੂਰਨਾਮੈਂਟ ਵਿੱਚ ਲੰਕਾ ਦੀ ਟੀਮ ਸ਼ਮੂਲੀਅਤ 'ਤੇ ਖੁਸ਼ੀ ਜ਼ਾਹਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਨਵੀਆਂ ਟੀਮਾਂ ਦੇ ਸ਼ਾਮਲ ਹੋਣ ਨਾਲ ਇਹ ਇਤਿਹਾਸਕ ਮੁਕਾਬਲਾ ਹੋਰ ਵੀ ਪ੍ਰਸਿੱਧ ਹੋ ਜਾਏਗਾ। ਰਾਸ਼ਟਰਪਤੀ ਨੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਦੇ ਖਿਡਾਰੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਦੀ ਸੱਚੀ ਭਾਵਨਾ ਨੂੰ ਬਰਕਰਾਰ ਰੱਖਣ ਅਤੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਕੇ ਇਤਿਹਾਸਕ ਮੁਕਾਬਲੇ ਦਾ ਮਾਣ ਹੋਰ ਵਧਾਉਣ ਦੀ ਅਪੀਲ ਕੀਤੀ।
2: हम वर्ष 2047 तक भारत को विकसित राष्ट्र बनाने के लक्ष्यों के साथ आगे बढ़ रहे हैं। मुझे विश्वास है कि जिस प्रकार फुटबॉल में खिलाड़ी एक दूसरे का सहयोग करते हुए टीम को विजेता बनाते हैं, उसी प्रकार हम सभी देशवासी एक दूसरे के साथ देते हुए विकसित भारत के लक्ष्यों को प्राप्त करने में सफल होंगे।
0: ਰਾਸ਼ਟਰਪਤੀ ਨੇ ਇਸ ਗੱਲ 'ਤੇ ਵੀ ਖੁਸ਼ੀ ਜ਼ਾਹਰ ਕੀਤੀ ਕਿ ਕੋਲਕਾਤਾ, ਗੁਹਾਟੀ, ਇੰਫਾਲ ਅਤੇ ਸ਼ਿਲਾਂਗ ਤੋਂ ਇਲਾਵਾ ਇਸ ਸਾਲ ਦਾ ਡੁਰੰਟ ਕੱਪ ਰਾਂਚੀ ਵਿੱਚ ਵੀ ਕਰਵਾਇਆ ਜਾ ਰਿਹਾ ਹੈ। 7ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ 2024-25 ਵਿੱਚ ਯੂਨੀਵਰਸਿਟੀਆਂ ਅਤੇ ਕਾਲਜਾਂ ਲਈ ਵੱਖ ਵੱਖ ਮੁਕਾਬਲਿਆਂ 'ਚ 7 ਵਿੱਚੋਂ ਪੰਜਾਬ ਦੇ 2 ਅਤੇ ਹਰਿਆਣਾ ਦੇ 1 ਵਿੱਦਿਅਕ ਅਦਾਰੇ ਨੂੰ ਜੇਤੂ ਐਲਾਨਿਆ ਗਿਆ। ਪੰਜਾਬ ਸਥਿਤ ਸੰਸਥਾਵਾਂ 'ਚ DAV ਕਾਲਜ ਜਲੰਧਰ ਅਤੇ ਬਠਿੰਡਾ ਦੀ ਕੇਂਦਰੀ ਯੂਨੀਵਰਸਿਟੀ ਪੰਜਾਬ, ਜਦਕਿ ਕੁਰੂਕਸ਼ੇਤਰ ਯੂਨੀਵਰਸਿਟੀ ਹਰਿਆਣਾ ਤੋਂ ਹੈ। ਦੇਸ਼ ਦੀਆਂ 51 ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚੋਂ ਇਸ

0: संस्थान चुने गए ने। इनाम वंड समारोह अच नवी दिल्ली च GMC बालयोगी ऑडिटोरियम संसद भवन कॉम्पलैक्स विखे करवाया जा रहा है। कानून ते न्याय मंत्री अर्जुन राम मेघवाल ते संसदीय मामलों के राज मंत्री इस समागम की प्रधानगी करनगे ते इनाम जेतू यूनिवर्सिटियां ते कॉलेजां ते विद्यार्थियों नूं मुकाबले च शानदार प्रदर्शन लई इनाम देणगे। एनफोर्समेंट डायरेक्टोरेट ईडी ने तृणमूल कांग्रेस के बैंक खात्या नाल जुड़े शक्की फंडा ते अनियमित वित्तीय लैण देण दे मामले च अज कोलकाता ते उसके आले दुआले के 5 ठिकाणियां ते छापेमारी की है। एजेंसी वालों की गई शुरुआती जांच तो पता लगे है कि 150 करोड़ रुपए तो वध की वड्डी रकम शक्की उद्देशों लई हवाबाजी ते यात्रा कंपनियां राहीं भेजी गई सी। श्री अमरनाथ यात्रा का 6वां जत्था अज सवेरे जम्मू के भगवती नगर बेस कैंप तो सख्त सुरक्षा हेठ रवाना किया गया। साढ़े पत्रकार ने दसिया कि कुल 8,815 श्रद्धालु पवित्र गुफा लिए रवाना हुए। इन्हों 3,999 श्रद्धालु बालटाल रूट राही 4,826 श्रद्धालु पहलगाम मार्ग राही रवाना हुए ने। दोवे रस्तियां से श्रद्धालुओं की सुरक्षा यात्रा को यकीनी बनाने लिए पुलिस CRPF से होर सुरक्षा एजेंसियों तैनात किया गया। ਭਾਰਤ ਕੱਲ੍ਹ ਤੋਂ ਕੇਰਲ ਦੇ ਕੋਚੀ ਵਿੱਚ ਸ਼ੁਰੂ ਹੋਣ ਵਾਲੀ 2 ਰੋਜ਼ਾ ਬ੍ਰਿਕਸ ਮਹਿਲਾ ਮੰਤਰੀ ਪੱਧਰੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਬ੍ਰਿਕਸ ਮੈਂਬਰ ਦੇਸ਼ਾਂ ਦੇ ਮੰਤਰੀ ਸਹਿਯੋਗ ਨੂੰ ਮਜ਼ਬੂਤ ਕਰਨਗੇ ਅਤੇ ਆਪੋ ਆਪਣੇ ਬ੍ਰਿਕਸ ਚੇਅਰਪਰਸਨਾਂ ਦੀ ਅਗਵਾਈ ਹੇਠ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਲਈ ਇੱਕ ਸਾਂਝੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣਗੇ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਕੁਝ ਇਲਾਕਿਆਂ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ 11 ਅਤੇ 12 ਜੁਲਾਈ ਨੂੰ ਵੀ ਇਨ੍ਹਾਂ ਖੇਤਰਾਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੌਰਾਨ ਪੰਜਾਬ ਦੇ ਜਲੰਧਰ ਸਮੇਤ ਕਈ ਥਾਵਾਂ 'ਤੇ ਅੱਜ ਦਰਮਿਆਨੀ ਬਾਰਿਸ਼ ਹੋਈ। ਪਿਛਲੇ 24 ਘੰਟਿਆਂ ਦੌਰਾਨ ਬਠਿੰਡਾ 'ਚ ਵੱਧ ਤੋਂ ਵੱਧ ਤਾਪਮਾਨ 39.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਪਰਿਵਾਰ ਸਮੇਤ ਅੱਜ ਪੰਜਾਬ ਦੇ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਵਿਸ਼ਵ ਕੱਪ ਦੇ ਸਿਖਲਾਈ ਕੈਂਪ ਲਈ ਬੈਂਗਲੁਰੂ ਰਵਾਨਾ ਹੋਣ ਤੋਂ ਪਹਿਲਾਂ ਗੁਰੂ ਘਰ ਦਾ ਆਸ਼ੀਰਵਾਦ ਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਮਨਪ੍ਰੀਤ ਸਿੰਘ ਨੇ ਕਿਹਾ,
1: ਹੁਣ ਮੇਜਰ ਟੂਰਨਾਮੈਂਟ ਵਰਲਡ ਕੱਪ ਆ, ਸਾਰੇ ਜਣੇ ਵਧੀਆ ਕਰਨ ਤੇ ਉਮੀਦ ਕਰਦੇ ਹਾਂ ਕਿ ਜਿੱਦਾਂ ਟੀਮ ਦੀ ਪਰਫਾਰਮੈਂਸ ਰਹੀ ਆ ਯੂਰਪ ਟੂਰ ਦੇ ਵਿੱਚ ਉਹਨੂੰ ਬਰਕਰਾਰ ਰੱਖਾਂਗੇ, ਉਹਨੂੰ ਹੋਰ ਵਧੀਆ ਕਰਾਂਗੇ। ਥੋੜ੍ਹਾ ਹੀ ਟਾਈਮ ਆ ਸਾਡੇ ਕੋਲ, ਹੁਣ ਸਾਡਾ ਟ੍ਰੇਨਿੰਗ ਕੈਂਪ ਸ਼ੁਰੂ ਹੋ ਰਿਹਾ ਤੇ ਉਮੀਦ ਕਰਦੇ ਹਾਂ ਕਿ ਜਿੰਨਾ ਟਾਈਮ ਆ ਸਾਡੇ ਕੋਲ ਵਧੀਆ ਯੂਟੀਲਾਈਜ਼ ਕਰੀਏ ਇਸ ਵਾਰ ਵਰਲਡ ਕੱਪ ਜਿੱਤ ਕੇ ਲੈ ਕੇ ਆਈਏ।
0: ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ 5 20-20 ਮੈਚਾਂ ਦੀ ਲੜੀ ਦਾ 3ਜਾ ਮੈਚ ਅੱਜ ਨਾਟਿੰਗਹਮ 'ਚ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਰਾਤੀ 10 ਵਜੇ ਸ਼ੁਰੂ ਹੋਵੇਗਾ। ਮੇਜ਼ਬਾਨ ਇੰਗਲੈਂਡ ਨੇ ਸ਼ਨਿਚਰਵਾਰ ਨੂੰ ਮੈਨਚੈਸਟਰ ਵਿੱਚ ਖੇਡੇ ਗਏ ਦੂਜੇ 20-20 ਮੈਚ ਵਿੱਚ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਵਿਚਕਾਰ ਪਹਿਲਾ 20-20 ਮੈਚ ਮੀਂਹ ਕਾਰਨ ਡਰਾ ਰਿਹਾ ਸੀ। ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਭਾਵੋ ਸੁਬਿਆਂਤੋ ਨਾਲ ਵਫਦ ਪੱਧਰੀ ਗੱਲਬਾਤ। ਦੋਵਾਂ ਨੇਤਾਵਾਂ ਨੇ ਆਪਸੀ ਹਿੱਤ ਦੇ ਖੇਤਰਾਂ 'ਚ ਸਹਿਯੋਗ ਵਧਾਉਣ ਲਈ ਕਈ ਸਮਝੌਤਿਆਂ 'ਤੇ ਦਸਤਖਤ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੰਡੋਨੇਸ਼ੀਆ ਦੇ ਸਰਵਉੱਚ ਨਾਗਰਿਕ ਸਨਮਾਨ ਬਿਟਾਂਗ ਆਦਿਪੂਰਨਾ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ 'ਚ ਡੂਰਾਂਟ ਕੱਪ ਟੂਰਨਾਮੈਂਟ 2026 ਦੀਆਂ ਟਰਾਫੀਆਂ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਨੂੰ ਰਵਾਨਾ ਕੀਤਾ। ਯੂਨੀਵਰਸਿਟੀਆਂ ਅਤੇ ਕਾਲਜਾਂ ਲਈ 17ਵੀਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ 2024 ਬੱਚੇ ਲਈ ਇਨਾਮ ਵੰਡ ਸਮਾਰੋਹ ਅੱਜ ਨਵੀਂ ਦਿੱਲੀ 'ਚ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਅਤੇ ਚੰਡੀਗੜ੍ਹ 'ਚ ਅੱਜ ਤੋਂ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਅਤੇ ਭਾਰਤ ਅਤੇ ਇੰਗਲੈਂਡ ਦਰਮਿਆਨ 5 20-20 ਮੈਚਾਂ ਦੀ ਲੜੀ ਦਾ 3ਜਾ ਮੈਚ ਅੱਜ ਨਾਟਿੰਗਹਮ 'ਚ ਰਾਤੀ 10 ਵਜੇ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਰਾਸ਼ਟਰ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮੀ 6:20 'ਤੇ। ਨਮਸਕਾਰ।

ਟਿਊਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ ਮਿਡ ਡੇ ਮੈਲੋਡੀਜ਼, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਗੱਲਾਂ ਕਰਦੇ ਕਰਦੇ ਇਹ ਖੂਬਸੂਰਤ ਜਿਹਾ ਜਿਹੜਾ ਸਫ਼ਰ ਹੈ ਇਹਦਾ ਪਤਾ ਹੀ ਨਹੀਂ ਚੱਲਿਆ, ਅਤੇ ਹੁਣ ਟਾਈਮ ਹੋ ਚੁੱਕਾ ਜੀ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਅਤੇ ਸਾਡੇ ਅਗਲੇ ਜਿਹੜੇ ਦੋਸਤ ਨੇ ਕੁਛ ਕੁ ਦੇਰ ਬਾਅਦ ਸਾਡਾ ਅਗਲਾ ਪ੍ਰੋਗਰਾਮ ਦਿਲ ਲਾਜ ਸ਼ਾਇਰ ਹੈ ਲੈ ਕੇ ਹਾਜ਼ਰ ਹੋਣਗੇ, ਅਤੇ ਤੁਹਾਡੇ ਨਾਲ ਆਪਣੇ ਸ਼ਾਇਰੀ ਅੰਦਾਜ਼ ਦੇ ਨਾਲ ਗੱਲਾਂ ਕਰਨਗੇ। ਅਤੇ ਅੱਜ ਦੇ ਲਈ ਮੈਨੂੰ ਸਾਕਸ਼ੀ ਨੂੰ ਦੋ ਇਜਾਜ਼ਤ। ਜਾਂਦੇ ਜਾਂਦੇ ਬਸ ਤੁਹਾਡੇ ਲਈ ਇਹੀ ਦੁਆ ਕਰਕੇ ਜਾਵਾਂਗੀ ਕਿ ਜਿਹੜੇ ਆਉਣ ਵਾਲੇ ਇਸ ਸਾਲ ਦੇ ਬਾਕੀ ਬਚੇ ਦਿਨ ਨੇ ਉਹਨਾਂ ਦੇ ਵਿੱਚ ਜੋ ਜੋ ਸੁਪਨੇ ਤੁਸੀਂ ਆਪਣੇ ਲਈ ਦੇਖੇ ਨੇ ਉਹ ਸਾਰੇ ਦੇ ਸਾਰੇ ਪੂਰੇ ਹੋਣ, ਅਤੇ ਨਾਲ ਹੀ ਨਾਲ ਹਰ ਦਿਨ ਤੁਸੀਂ ਹੋਰ ਵੀ ਜ਼ਿਆਦਾ ਸਟਰੋਂਗ ਬਣੋ। ਫਿਰ ਤੁਹਾਡੀ ਅਤੇ ਮੇਰੀ ਮੁਲਾਕਾਤ ਜਲਦੀ ਹੀ ਹੋਏਗੀ, ਕਦੋਂ ਹੋਏਗੀ ਦੇਖਦੇ ਹਾਂ, ਅਤੇ ਉਦੋਂ ਤੱਕ ਲਈ ਜੀ ਟਿਲ ਦੈਨ ਬਾਏ ਬਾਏ, ਟੇਕ ਕੇਅਰ, ਆਪਣਾ ਧਿਆਨ ਰੱਖਣਾ। ਅਤੇ ਤੁਹਾਡੇ ਲਈ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਇੱਕ ਪਿਆਰਾ ਜਿਹਾ ਮਿਊਜ਼ੀਕਲ ਟਰੈਕ ਜਾਂਦੇ ਜਾਂਦੇ ਕਰਕੇ ਜਾ ਰਹੀ ਹਾਂ ਜੀ ਪਲੇਅ।

ਹਾਂਜੀ ਹਾਂਜੀ ਹਾਂਜੀ ਦੋਸਤੋ, FM ਰੇਨਬੋ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ। ਵੈਲ ਵੈਲ ਵੈਲ, ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ, ਤੁਸੀਂ ਸੁਣ

ਇੱਕ ਤੂੰ ਹੀ ਧੰਨਵਾਦ ਇਸ਼ਕ, ਬਾਕੀ ਸਭ ਕੰਗਾਲ। ਹੈ ਤੇਰੇ ਬਿਨਾਂ ਦੁਨੀਆਂ ਦੀ ਹਰ ਖੁਸ਼ੀ ਸੁੰਨੀ ਲੱਗਦੀ ਹੈ। ਲੋਕ ਕਹਿੰਦੇ ਦੁਨੀਆਂ ਬੜੀ ਵੱਡੀ ਹੈ, ਪਰ ਮੇਰੇ ਲਈ ਤਾਂ ਤੂੰ ਬਸ ਤੇਰੀ ਗਲੀ ਹੀ ਦੁਨੀਆਂ ਹੈ। ਮਤਲਬ ਜਦੋਂ ਪਿਆਰ ਨਾ ਸੱਚਾ ਹੋਵੇ ਨਾ, ਤਾਂ ਦੁਨੀਆਂ ਦੀ ਬਾਕੀ ਸਭ ਚੀਜ਼ਾਂ ਬੇਕਾਰ ਲੱਗਦੀਆਂ ਨੇ। ਉਸ ਇੱਕ ਇਨਸਾਨ 'ਚ ਸਭ ਕੁਛ ਮਿਲ ਹੀ ਜਾਂਦਾ ਹੈ। ਦੋਸਤੋ, ਪ੍ਰੋਗਰਾਮ ਚੱਲ ਰਿਹਾ ਦਿਲਾ ਸ਼ਾਇਰ, ਅਤੇ ਸਰੋਤਿਆਂ ਨੂੰ ਰਿਕੁਐਸਟ ਕੀਤੀ ਸੀ ਕਿ ਯਾਰ ਜੋ ਲਿਖਦੇ ਹੋ ਨਾ ਅੱਜ ਸਾਨੂੰ ਭੇਜ ਹੀ ਦਿਓ, ਅਸੀਂ ਵੀ ਦੇਖ ਹੀ ਲਈਏ ਤੁਸੀਂ ਕੀ ਸੋਚਦੇ ਹੋ ਅਤੇ ਕੀ ਮਤਲਬ ਨਾ ਤੁਸੀਂ ਕਰਦੇ ਹੋ, ਲਿਖਦੇ ਹੋ, ਕੀ ਤੁਹਾਡੀ ਫੀਲਿੰਗਸ ਹੈ। ਸਰੋਤਿਆਂ ਨੇ ਸਾਨੂੰ ਭੇਜ ਦਿੱਤਾ ਹੈ। ਲਓ ਜੀ, ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਲੋਹਾ ਬਾਜ਼ਾਰ ਮਲੇਰਕੋਟਲਾ ਰਾਕੇਸ਼ ਕੁਮਾਰ ਜੀ ਲਿਖ ਰਹੇ ਨੇ,

ਸੋ ਦੋਸਤੋ ਇਹ ਸੀ ਅੱਜ ਦਾ ਪ੍ਰੋਗਰਾਮ ਦਿਲ ਆਸ਼ਾਇਰ ਹਨ। ਕੁਛ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰੋਗਰਾਮ ਸਪੋਂਸਰ ਪ੍ਰੋਗਰਾਮ ਉਮੰਗ ਜੋ ਕਿ ਸਾਡੇ ਦਿੱਲੀ ਤੋਂ ਪ੍ਰਸਾਰਿਤ ਹੋਵੇਗਾ ਦੋਸਤੋ।

0: ਜੀਟੀ ਰੋਡ ਤੇ ਜੀਟੀ ਰੋਡ ਤੇ ਦੁਹਾਈਆਂ ਪਾਵੇ ਨਿਆਰਾ ਦਾ ਟਰੱਕ ਬੱਲੀਏ ਹੋ।
1: ਹਾਂਜੀ ਹਾਂਜੀ ਦੋਸਤੋ, ਕੀ ਹਾਲ ਚਾਲ ਨੇ? ਵੈਲਕਮ ਬੈਕ ਟੂ ਅਵਰ ਸ਼ੋ ਹੈਲੋ ਜਲੰਧਰ, ਤੇ ਮੈਂ ਤੁਹਾਡਾ ਆਪਣਾ ਆਰਜੇ ਦੋਸਤ ਰਮਨੀਸ਼। ਦੋਸਤੋ, ਅੱਜ ਦਾ ਜਿਹੜਾ ਟੌਪਿਕ ਹੋਣ ਲੱਗਾ ਨਾ, ਇਹ ਪਿਓ ਤੇ ਪੁੱਤ ਦੇ ਵਿੱਚ ਹੋਣ ਲੱਗਾ ਹੈ। ਚੱਕਰ ਇਹ ਕਿ ਜਿਹੜਾ ਪੁੱਤ ਨਾ ਉਹ ਹੈਗਾ ਮਾਂ ਦਾ ਲਾਡਲਾ ਤੇ ਬਹੁਤ ਤੰਗ ਕਰਦਾ ਆਪਣੇ ਪਿਓ ਦੇ ਨੂੰ, ਤੇ ਜਿਹੜੇ ਅੱਜ ਤੁਹਾਡੇ ਜ਼ਰੂਰ ਤੇ ਸਵਾਲ ਪੁੱਛੇ ਜਾਓਗੇ ਨਾ, ਇਹੀ ਹੋਊਗੀ ਕਿ ਤੁਸੀਂ ਆਪਣੇ ਬਚਪਨ 'ਚ ਕਿੱਦਾਂ ਰਹੇ ਸੀ ਤੇ ਤੁਹਾਡੇ ਬੱਚੇ ਸ਼ਰਾਰਤੀ ਨਾ ਨਹੀਂ ਕਿਤੇ। ਵੈਲ, ਹੁਣ ਮੈਂ ਇਹੀ ਕਹੂੰਗਾ ਕਿ ਤੁਸੀਂ 0181 43 174 ਤੇ ਤੁਸੀਂ ਆਪਣਾ ਨੰਬਰ ਫੋਨ ਤੇ ਡਾਇਲ ਕਰੋ ਤੇ ਇਹਨਾਂ ਨਾਲ ਗੱਲਾਂ ਬਾਤਾਂ ਕਰੋ, ਤੇ ਬਾਕੀ ਮੈਂ ਇਹਨਾਂ ਤੇ ਛੱਡਦਾ ਹੈ ਕੀ ਕਹਿ ਰਹੇ ਨੇ। ਜ਼ਰਾ ਟੋਲ ਦੀ ਬੀਟ ਵਜਾਓ, ਜ਼ਰਾ ਟੋਲ ਦੀ ਬੀਟ ਵਜਾਓ ਤਾਂ ਕਿ ਮੈਂ ਗਾਣਾ ਗਾ ਲਾਂ ਚੱਕਵੇ।

0: ਟੁੱਟ
1: ਪਾਪਾ ਜੀ ਕੀ ਕਰਨ ਲੱਗੇ ਹੋ
0: ਗੂੰਦ ਕੇ ਤੇਰੇ ਤੇ ਫੂਕ ਮਾਰਦਾ ਪਿਆ ਦੇਖ ਨਹੀਂ ਰਿਹਾ ਮੈਂ ਗਾਣਾ ਗਾ ਰਿਹਾ
1: ਗਾਣਾ ਪਾਪਾ ਜੀ ਤੁਹਾਡੀ ਚੌਥ ਜਿਹੜੀ ਚੌਥੀ ਤਾਲ ਹੈ ਨਾ ਅਬ ਮੇਰਾ ਮਤਲਬ ਤਿੰਨ ਤਾਲਾਂ ਹੁੰਦੀਆਂ ਆ ਤੁਹਾਡੀ ਨਾ ਸਾਢੇ ਤਿੰਨ ਤਾਲ ਲੱਗ ਲੱਗੀ ਹੋਈ ਸੀਗੀ ਇਹਦਾ ਮਤਲਬ ਕਹਿਣ ਦਾ ਮਾਵੇ ਕਿ ਤੁਸੀਂ ਗਾਣਾ ਛੱਡ ਦਿਓ ਪਾਪਾ ਜੀ
0: ਤੇਰੇ ਮੂੰਹ ਨਾਲ ਗਾ ਰਿਹਾ
1: ਪਾਪਾ ਜੀ ਮੂੰਹ ਨਾਲ ਦੱਸਿਆ ਕੋਈ ਨੀ ਕਹਿੰਦਾ ਜਿਹੜਾ ਉਸਤਾਦ ਦੀ ਤਾਂ ਆਪਣੀ ਬੇਇੱਜ਼ਤੀ ਨਾ ਕਰੋ ਉਸਤਾਦ ਨਲੀ ਚੋਚੋ ਜੀ ਪਤਾ ਨੀ ਕੀ ਕੀ ਸਿਖਾਇਆ ਤਾਂ ਤੁਹਾਨੂੰ ਇੰਨਾ ਗੰਦਾ ਸੁਰ ਚੱਕਿਆ ਪਾਪਾ ਜੀ ਬਾਏ
0: ਇੱਧਰ ਆਓ ਇੱਧਰ ਉਹ ਇੰਨੀ ਬਕਵਾਸ ਕਿਹਨੇ ਸਿਖਾ ਦਿੱਤੀ ਤੈਨੂੰ ਏ
1: ਪਾਪਾ ਜੀ ਮੈਨੂੰ ਬਕਵਾਸ ਨੀ ਸਿਖਾਈ ਕਿਸੇ ਨੇ ਮੇਰਾ ਜੋ ਦਿਲ ਚਾਹੁੰਦਾ ਨਾ ਮੈਂ ਉਹੀ ਬੋਲਦਾ ਹੁੰਦਾ ਆ ਤਾਂ ਕਰਕੇ
0: ਤੇਰੀ ਮਾਂ ਨੀ ਤੈਨੂੰ ਟੋਕਦੀ ਤਾਂ ਕਰਕੇ ਆ
1: ਪਾਪਾ ਜੀ ਮਾਮਾ ਬਹੁਤ ਪਿਆਰ ਕਰਦੇ ਆ
0: ਤੇ ਮੈਂ
1: ਦੇਖ ਲਾ ਤੁਸੀਂ ਐਸੇ ਸੁਣ ਕੇ ਸੋਚ ਹੀ ਲਿਆ ਹੋਣਾ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ
0: ਨਹੀਂ ਮੈਂ ਮਤਲਬ ਨਹੀਂ ਪਿਆਰ ਕਰਨਾ
1: ਕਰਦੇ ਹੋ ਹਾਸਾ ਸੁਣਾਓ ਕਿੰਨਾ ਹਾਸਾ ਆ ਰਿਹਾ ਚਲੋ ਕੋਈ ਗੱਲ ਨੀ ਬਾਪਾ ਜੀ ਆਪਣਾ ਸ਼ੋਅ ਸ਼ੁਰੂ ਕਰੀਏ ਅੱਜ ਦਾ
0: ਅੱਜ ਦਾ ਰੇਡੀਓ ਸ਼ੋਅ ਮਿਲਿਆ ਸਾਨੂੰ ਦੋਨਾਂ ਨੂੰ ਤੇ ਜੀ ਮੈਂ ਆਪਣੇ ਆਪ ਨੂੰ ਇੰਟਰੋਡਿਊਸ ਕਰਾਉਂਦਾ ਜੀ ਮੈਂ ਹੈਗਾ ਜੀ ਸੁਸ਼ੀਲ ਚੱਪਲ
1: ਬਾਬਾ ਜੀ ਕਿੰਨੀ ਵਾਰ ਕਿਹਾ ਆਪਣੀ ਕਾਸਟ ਨਾ ਬੋਲਿਆ ਕਰੋ

0: ਤੇ ਕਿਉਂ? ਚਲੋ ਛੱਡੋ, ਆ ਮੇਰਾ ਬੇਟਾ ਆ ਲਵ ਚੱਪਲ।
1: ਪਾਪਾ ਜੀ ਕਮ ਸੇ ਕਮ ਮੇਰਾ ਤਾਂ ਨਾ ਨਾਮ ਲਓ।
0: ਤੇ ਪਤਾ ਕਿੱਦਾਂ ਲੱਗੂ ਮੇਰਾ ਮੁੰਡਾ ਆ
1: ਚੱਪਲ? ਇਹ ਦੇਖੋ ਪਾਪਾ ਜੀ, ਪਹਿਲੀ ਚੱਪਲ ਮੈਂ ਸਰੋਤਿਆਂ ਨੂੰ ਵੀ ਕਹਿ ਰਿਹਾ, ਪਹਿਲੀ ਚੱਪਲ ਇੱਦਾਂ ਦੀ ਆ ਜਿਹੜੀ ਪਿੱਛੇ ਲੱਗਦੀ ਆ, ਪੈਰਾਂ 'ਚ ਨਹੀਂ ਪੈਂਦੀ। ਤੇ ਤੁਹਾਨੂੰ ਪਤਾ ਸਰੋਤਿਓ, ਅਸੀਂ ਇੱਦਾਂ ਦੇ ਆ, ਚੱਪਲ ਹੋਣ ਦੇ ਬਾਵਜੂਦ ਵੀ ਸਾਡੇ ਪੈਰ ਨੰਗੇ ਆ।
0: ਚੱਲ ਬਹੁਤੀ ਬਕਵਾਸ ਨਾ ਕਰ, ਨੰਬਰ ਜੀ ਤੁਹਾਨੂੰ ਦੱਸ ਚੁੱਕੇ ਹਾਂ ਤੇ ਚੁੱਪ ਕਰ ਤੂੰ ਮਾਂ ਦੇ ਲਾਡ ਲਿਆ। ਪਹਿਲੀ ਗੱਲ ਤਾਂ ਬਹੁਤ ਹੀ ਖੱਪ ਨਹੀਂ ਪਾਉਣੀ, ਆਪਾਂ ਸਰੋਤਿਆਂ ਨਾਲ ਬਹੁਤ ਪਿਆਰ ਦੀ ਗੱਲਾਂ ਪੁੱਛਣੀਆਂ, ਚੰਗੀ ਪਿਆਰ ਦੀ ਪੁੱਛੂੰਗਾ, ਪੁੱਛੂੰਗਾ ਕਿੱਦਾਂ ਰਹੇ ਮੁੰਡੇ ਉਹਨਾਂ ਦੇ।
1: ਠੀਕ ਹੈ ਪਾਪਾ ਜੀ।
0: ਚਲੋ ਚਲੋ, ਕੁਛ ਨਹੀਂ ਕੁਛ ਨਹੀਂ, ਸੁਣੋ ਗਾਣਾ, ਸਟੇ ਟਿਊਨਡ ਰਹੋ ਦੋਸਤੋ, ਤੇ ਫੋਨ ਚੱਕ ਲਓ ਤੇ ਡਾਇਲ ਕਰੋ ਜੀ।

0: ਨਾ ਨਾ ਨਾ ਜੀ, ਅਸੀਂ ਤਾਂ ਨਹੀਂ ਆਪਣੇ ਮੁੰਡੇ ਨੂੰ ਘੋੜੀ 'ਤੇ ਚੜਾਉਂਦੇ ਹਾਂ ਜੀ। ਦੇਖੋ ਜੀ, ਇਹ ਜਿੱਦਾਂ ਦਾ ਹੈਗਾ ਨਾ, ਇਹਨੂੰ ਤਾਂ ਜੀ ਕੀ ਕਹਿੰਦੇ ਆ, ਗਧਾ ਨਸੀਬ ਹੋਊਗਾ। ਇੱਦਾਂ ਕਿੱਦਾਂ ਪਿਓ ਆ ਮੈਂ, ਇੱਦਾਂ ਨਹੀਂ ਜਾਣ ਦਊਂਗਾ ਗਧੇ 'ਤੇ। ਪੈਦਲ ਜਾਊਗਾ, ਤੁਰ ਕੇ ਜਾਊਗਾ, ਮੇਰੇ ਨਾਲ ਹੋਊਗਾ, ਪਿੱਛੇ ਬਰਾਤ ਹੋਊਗੀ। ਬਸ ਕਰੋ ਹੱਸਣਾ, ਬਸ ਗੁੱਡ। ਸਾਡੇ ਨਾਲ ਸਰੋਤੇ ਜੁੜੇ ਨੇ, ਗੱਲ ਕਰਦੇ ਹਾਂ ਜੀ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਤੁਹਾਡੇ ਸਰ?
1: ਠੀਕ, ਵਧੀਆ।
0: ਅੱਛਾ ਜੀ, ਬਸ
1: ਹਾਂਜੀ ਹਾਂਜੀ।
0: ਦੇਖੋ ਇੱਦਾਂ ਹੁੰਦਾ ਜੀ, ਪਹਿਲੀ ਗੱਲ ਤਾਂ ਹੁੰਦੀ ਜੇ ਕਹੋ ਨਾ ਵਧੀਆ, ਤੁਸੀਂ ਸੁਣਾਓ, ਇੱਦਾਂ ਹੋਣਾ ਚਾਹੀਦਾ ਹਨਾ।
1: ਹਾਂਜੀ,
0: ਕਦੀ ਇੱਦਾਂ ਹੋਇਆ ਸ਼ੀਸ਼ੇ ਦੇ ਸਾਹਮਣੇ ਖੜ ਕੇ ਤੁਸੀਂ ਕਿਹਾ ਹੋਵੇ ਵਧੀਆ ਤੂੰ ਸੁਣਾ? ਕਿਉਂ, ਗੱਲਾਂ ਨਹੀਂ ਕੀਤੀਆਂ ਕਦੀ ਆਪਣੇ ਨਾਲ?
1: ਨਹੀਂ, ਆਪਣੇ ਨਾਲ।
0: ਅੱਛਾ ਜੀ, ਮਨ 'ਚ ਗੱਲ ਕਰਦੇ ਹੋ?
1: ਮਨ
0: 'ਚ। ਅੱਛਾ ਜੀ, ਮਨ ਜੇ ਤੁਹਾਡਾ ਸ਼ੀਸ਼ਾ ਹੋਵੇ ਤੇ ਸ਼ੀਸ਼ਾ ਤੁਹਾਡਾ ਮਨ ਹੋਵੇ ਤੇ ਕੀ ਕਰੋਗੇ?
1: ਮਨ ਸ਼ੀਸ਼ਾ ਹੋਵੇ ਤੇ
0: ਸ਼ੀਸ਼ਾ ਮਨ ਹੋਵੇ ਕੀ ਕਰੋਗੇ? ਸਿੰਪਲ ਆਨਸਰ ਇਹਦਾ ਪਤਾ ਕੀ ਹੈ ਜੀ?
1: ਹਾਂਜੀ,
0: ਕਦੋਂ ਗੱਲ ਕਰੂੰਗਾ? ਹਾਂਜੀ ਹਾਂਜੀ, ਬਸ ਉਹੀ ਆਨਸਰ ਦੇਣਾ ਸੀ। ਸੰਦੀਪ ਜੀ, ਕੀ ਹਾਲ ਦੇ? ਪਹਿਲਾਂ ਇਹ ਦੱਸੋ, ਤੁਸੀਂ ਦੁਬਾਰਾ ਦੱਸੋ, ਹਾਲ ਠੀਕ ਨੇ ਤੁਹਾਡੇ?
1: ਹਾਂਜੀ ਹਾਂਜੀ ਠੀਕ।
0: ਓਕੇ ਜੀ, ਤੁਹਾਡਾ ਵਿਆਹ ਹੋ ਗਿਆ ਜੀ?
1: ਹਾਂਜੀ ਹੋ ਗਿਆ
2: ਅੰਕਲ। ਤੁਹਾਡਾ ਵਿਆਹ ਹੋ ਗਿਆ?
1: ਹੋ ਗਿਆ ਜੀ, ਹੋ ਗਿਆ।
0: ਹਾਂਜੀ ਹਾਂਜੀ, ਇਹਦੀ ਗੱਲ ਕਰਨ ਲੱਗਾ ਸੀ, ਦੇਖ ਲਓ ਕਿੱਦਾਂ ਟਪੂਸੀਆਂ ਮਾਰਦਾ ਹੈ। ਬਸ ਤੁਸੀਂ ਦੱਸੋ, ਤੁਹਾਡਾ ਜਵਾਕ ਕਿੱਦਾਂ ਰਹਾ ਜੀ? ਸ਼ਰਾਰਤੀ ਹੈ ਕਿ ਕਿੱਦਾਂ ਰਹਾ?
1: ਨਹੀਂ, ਸ਼ਰੀਫ ਹੀ ਹੈ।
0: ਸ਼ਰੀਫ, ਸ਼ਰੀਫ ਆ, ਮੇਰੇ ਮੁੰਡੇ ਤੋਂ ਬਿਲਕੁਲ ਆਪੋਜ਼ਿਟ ਨਾ। ਅੱਛਾ ਜੀ, ਤੁਸੀਂ ਇਹਨੂੰ ਇੱਦਾਂ ਦਾ ਤਾਂ ਨਹੀਂ ਬਣਾਉਣਾ ਚਾਹੋਗੇ ਜਵਾਕ ਨੂੰ ਆਪਣੇ?
1: ਨਾ ਨਾ, ਇੱਦਾਂ ਦਾ ਨਹੀਂ।
0: ਮਤਲਬ ਮੇਰਾ ਮੁੰਡਾ ਪਾਗਲ ਆ?
1: ਪਾਗਲ ਤਾਂ ਨਹੀਂ ਹੈਗਾ, ਸ਼ਰਾਰਤੀ ਨਹੀਂ ਬਣਾਉਣਾ ਚਾਹੁੰਦੇ।
0: ਅੱਛਾ ਜੀ, ਸ਼ਰਾਰਤੀ ਨਹੀਂ ਆ। ਅੱਛਾ ਜੀ, ਤੇ ਤੁਸੀਂ ਕਿੱਦਾਂ ਦੇ ਹੁੰਦੇ ਸੀ ਸੰਦੀਪ ਜੀ ਆਪਣੀ ਛੋਟੀ ਉਮਰ 'ਚ?
1: ਮੇਰੇ ਵਾਂਗੂ ਸ਼ਰੀਫ ਹੈ।
0: ਅੱਛਾ, ਤੁਹਾਡੇ ਵਾਂਗੂ ਸ਼ਰੀਫ ਆ। ਅੱਛਾ ਜੀ,

0: ਬਾਤ ਤੇ ਮੈਂ ਸ਼ਰੀਫੀ ਦਾ ਪਤਾ ਕਿੱਥੋਂ ਚੱਲਦਾ ਵੈਸੇ ਮੈਨੂੰ ਦੱਸੋ ਮਾੜਾ ਜਿਹਾ, ਕਿਉਂਕਿ ਮੈਨੂੰ ਨਹੀਂ ਪਤਾ, ਮੈਨੂੰ ਕੋਈ ਸਵਾਲ ਹੀ ਨਹੀਂ ਪੁੱਛਦਾ ਇੱਧਰ, ਜਾਂ ਮਤਲਬ ਮੈਂ ਚਲਾਕ ਆ ਤਾਂ ਕਰਕੇ ਨਹੀਂ ਪੁੱਛਦਾ। ਅੱਛਾ ਜੀ, ਕਹਿਣ ਦਾ ਮਤਲਬ ਜੇ ਮੈਂ ਹੁਣ ਸਾਬਿਤ ਕਰਨਾ ਹੋਵੇ ਮੈਂ ਸ਼ਰਾਰਤੀ ਨਹੀਂ ਆ ਤੇ ਰੇਡੀਓ ਇੱਕ ਘੰਟਾ ਚੁੱਪ ਰਹਾ, ਮੈਂ ਸਮਝ ਆਜੂ ਕਿ ਮੈਂ ਭੋਲਾ ਆ।
1: ਚੁੱਪ ਨਹੀਂ।
0: ਅੱਛਾ ਜੀ,
1: ਬੋਲਣਾ।
0: ਅੱਛਾ ਜੀ, ਠੀਕ ਹੈ ਸੰਦੀਪ ਜੀ, ਠੀਕ ਹੈ ਸੰਦੀਪ ਜੀ, ਠੀਕ ਹੈ ਜੀ। ਗਾਣਾ ਕਿਹੜਾ ਸੁਣਨਾ ਚਾਹੋਗੇ ਦੱਸੋ ਪਹਿਲਾਂ।
1: ਗਾਣਾ ਸਤਿੰਦਰ ਸਰਤਾਜ
0: ਦਾ। ਅੱਛਾ ਜੀ, ਸਤਿੰਦਰ ਸਰਤਾਜ ਗਾਣਾ ਕੋਈ ਓਕੇ ਜੀ, ਮੈਂ ਲਾ ਦਿੰਦਾ ਜੀ। ਥੈਂਕ ਯੂ ਸਰ, ਤੁਹਾਡੇ ਨਾਲ ਬਹੁਤ ਬਹੁਤ ਸਾਡੇ ਨਾਲ ਗੱਲ ਕਰਨ ਲਈ, ਤੇ ਤੁਸੀਂ ਵੀ ਥੈਂਕ ਯੂ ਕਹਿ ਸਕਦੇ ਹੋ, ਅਸੀਂ ਤੁਹਾਡੇ ਨਾਲ ਗੱਲ ਕੀਤੀ ਵੈਸੇ।
1: ਸ਼ੁਕਰੀਆ ਜੀ,
0: ਥੈਂਕ ਯੂ ਜੀ, ਬਾਏ ਬਾਏ। ਲਓ ਜੀ, ਸਤਿੰਦਰ ਸਰਤਾਜ ਜੀ ਦੀ ਆਵਾਜ਼ ਦੇ ਵਿੱਚ ਗਾਣਾ।

0: ਮੁੱਖ ਮਹਿਮਾਨ ਸੀ। ਮੈਂ ਕਿਹਾ ਜੀ ਸਵਾਗਤ ਨਹੀਂ ਕਰੋਗੇ ਸਾਡਾ ਢੋਲ ਦੇ ਨਾਲ? ਦੇਖੋ ਜੀ, ਉਹਦੇ ਸਵਾਗਤ ਢੋਲ ਨਾਲ ਨਹੀਂ ਕਰੋਗੇ, ਪੈਸੇ ਪੂਰੇ ਨਹੀਂ ਦਿੱਤੀ ਜਾਊਗੀ। ਇੱਥੇ ਸ਼ਬੀਲ ਪੀਣ ਆਇਆ ਤੁਸੀਂ? ਨਹੀਂ, ਸ਼ਬੀਲ ਹੀ ਪੀਣ ਆਇਆ। ਚਲੋ ਕੋਈ ਗੱਲ ਨੀ, ਇੱਕ ਸਰ ਉੱਤੇ ਜੁੜੇ, ਆਪਾਂ ਟਾਈਮ ਵੇਸਟ ਕਰਨਾ, ਉਹਨਾਂ ਨਾਲ ਗੱਲਾਂ ਬਾਤਾਂ ਕਰੀਏ। ਹੈਲੋ।
1: ਹੈਲੋ, ਨਮਸਕਾਰ ਜੀ, ਸੁਸ਼ੀਲ ਕੁਮਾਰ ਜੀ।
0: ਅੱਛਾ ਜੀ, ਸੁਸ਼ੀਲ ਕੁਮਾਰ?
1: ਹਾਂਜੀ।
0: ਕੌਣ ਬੋਲਦਾ ਸੁਸ਼ੀਲ ਕੁਮਾਰ? ਤੁਸੀਂ ਸੁਸ਼ੀਲ ਕੁਮਾਰ?
1: ਸੁਸ਼ੀਲ ਕੁਮਾਰ ਤੁਸੀਂ ਹੋ ਜੀ?
0: ਅੱਛਾ ਜੀ, ਸੁਸ਼ੀਲ? ਹਾਂਜੀ ਹਾਂਜੀ, ਮੈਂ ਕੁਮਾਰ ਨੀ ਆ ਜੀ, ਸੁਸ਼ੀਲ ਚੱਪਲ। ਦੇਖੋ ਜੀ, ਮੈਂ ਇਹਦਾ ਰੀਜ਼ਨ ਦੱਸਣਾ ਨਹੀਂ ਚਾਹੁੰਦਾ ਸੀ, ਪਰ ਕਹਿੰਦੇ ਸਾਡੇ ਦਾਦਾ ਜੀ ਨੇ ਕਿਹਾ ਕਿ ਨਾਮ ਤੋਂ ਹੀ ਪਹਿਚਾਣ ਹੁੰਦੀ ਹੈ, ਤੇ ਮੈਂ ਪੁੱਛਿਆ ਕਾਸਟ ਤੋਂ, ਕਹਿੰਦੇ ਚੱਪਲ। ਦੇਖੋ ਜੀ, ਮਤਲਬ ਕਹਿਣ ਦਾ ਭਾਵ, ਉਹਨਾਂ ਨੇ ਚੱਪਲ ਖਾਈ ਪਿੱਛੇ ਤੇ ਫਿਰ ਪਈ ਸਾਡੇ। ਦੇਖੋ, ਕਾਸਟਾਂ ਕਈ ਉੱਦਾਂ ਦੀਆਂ ਹੁੰਦੀਆਂ ਜੀ, ਆਪਾਂ ਉਹਦਾ ਕੁਛ ਕਰ ਨਹੀਂ ਸਕਦੇ। ਤੇ ਜਦੋਂ ਵੀ ਮੈਨੂੰ ਕੋਈ ਅਵਾਰਡ ਮਿਲਣਾ, ਉਹ ਤੋਂ ਮੈਂ ਪੜ੍ਹਾਈ 'ਚ ਹੁਸ਼ਿਆਰ ਹੁੰਦਾ ਸੀਗਾ, ਜਦੋਂ ਵੀ ਅਨਾਊਂਸਮੈਂਟ ਹੋਣੀ ਨਾ ਮੇਰੇ ਅਵਾਰਡ ਦੇ ਲਈ, ਮੈਡਮ ਵੀ ਸਾਡੀ ਬੜੇ ਤੇਜ਼ ਹੁੰਦੇ ਸੀਗੇ, ਉਹਨਾਂ ਨੇ ਕਹਿਣਾ ਕਿ ਹੁਣ ਨੈਕਸਟ ਅਵਾਰਡ, ਫਸਟ ਅਵਾਰਡ ਗੋਜ਼ ਟੂ

0: ਸੁਸ਼ੀਲ ਚੱਪਲ ਐ ਕਰਕੇ ਕਰਦਾ ਹੁੰਦੇ ਜੀ, ਬੜੇ ਹੱਸਦੇ ਹੁੰਦੇ ਸੀ ਲੋਕ। ਚਲੋ ਕੋਈ ਗੱਲ ਨੀ, ਸੁਸ਼ੀ ਆਪਣਾ ਆਪਣਾ ਨਾਮ ਦੱਸੋ, ਸ਼ੁਭ ਨਾਮ ਦੱਸੋ ਸਰ ਆਪਣਾ ਤੁਸੀਂ।
1: ਮੇਰਾ ਸਾਡੀ ਨਾਮ ਹੈ ਹੀਰਾ ਲਾਲ, ਗੋਪਾਲ ਨਗਰ ਜਲੰਧਰ, ਬਿਲਕੁਲ ਨੇੜੇ ਫੁੱਲਾਂ ਵਾਲੀ ਮੰਡੀ ਤੋਂ ਬੋਲ ਰਹੇ ਹਾਂ।
0: ਅੱਛਾ ਜੀ, ਕੀ ਨਾਮ ਦੱਸਿਆ?
1: ਹੀਰਾ ਲਾਲ।
0: ਉਹ ਤਾਂ ਸਿਲਵਰ ਨਹੀਂ ਹੁੰਦਾ ਜੀ?
1: ਸਿਲਵਰ ਨਹੀਂ, ਨਹੀਂ ਡਾਇਮੰਡ ਹੁੰਦਾ ਜੀ ਸਰ ਜੀ।
0: ਨਹੀਂ ਨਹੀਂ ਨਹੀਂ, ਕਲਰ ਉਹਦਾ, ਕਲਰ
1: ਕਲਰ ਸਿਲਵਰ ਥੋੜੀ ਹੁੰਦਾ।
0: ਤੁਸੀਂ ਕਿਹਾ ਹੀਰਾ ਲਾਲ?
1: ਹਾਂਜੀ, ਹੀਰਾ ਤਾਂ ਲਾਲ।
0: ਅੱਛਾ ਜੀ, ਫਿਰ ਕਿੱਦਾਂ ਦਾ ਹੁੰਦਾ ਕਲਰ ਉਹਦਾ, ਡਾਇਮੰਡ ਦਾ?
1: ਸੋਨੇ ਵਰਗਾ ਜੀ।
0: ਡਾਇਮੰਡ ਦਾ ਕਲਰ ਸੋਨੇ ਵਰਗਾ ਹੁੰਦਾ?
1: ਨਹੀਂ ਨਹੀਂ, ਉਹ
0: ਤਾਂ ਚਿੱਟਾ ਹੁੰਦਾ ਜੀ, ਡਾਇਮੰਡ ਤੇ। ਹਾਂਜੀ, ਚਿੱਟਾ ਵੀ ਨਹੀਂ ਹੁੰਦਾ, ਥੋੜਾ ਸਿਲਵਰ ਟਾਈਪ ਵੀ ਆ ਜਾਂਦਾ ਚਿੱਟਾ, ਹੈ ਨਾ? ਚਿੱਟਾ ਹੋਊਗਾ
1: ਤਾਂ
2: ਫਿਰ ਦਿਖੂਗਾ ਨੀ। ਅੰਦਰ ਕੀ ਹੈ ਜੀ? ਅੱਛਾ ਜੀ, 35 ਸਾਲ ਹੋ ਗਏ ਤੁਹਾਡੇ ਵਿਆਹ ਨੂੰ?
1: ਹਾਂਜੀ।
2: ਅੱਛਾ ਜੀ, ਕਿੰਨੇ ਅੰਕਲ ਸਾਡੇ ਬੱਚੇ?
1: 2 ਜੀ।
2: ਅੱਛਾ ਜੀ, ਤੇ 40 ਸਾਲ ਹੁੰਦੇ ਤਾਂ 3 ਹੋਣੇ ਸੀ?
1: ਮੈਨੂੰ
2: ਸ਼ਾਇਰਾਂ ਦਾ ਪਿਓ ਕਹਿੰਦੇ, ਪਰ ਹਾਂ ਵੈਸੇ ਮੇਰੀ ਉਮਰ ਘੱਟ ਆ। ਹਾਂਜੀ ਹਾਂਜੀ, ਮੈਨੂੰ ਇਹ ਦੱਸੋ ਹੀਰਾ ਲਾਲ ਜੀ, ਤੁਸੀਂ ਆਪਣੇ ਉਹ ਚੇਜ ਯੰਗ ਏਜ ਚ ਸ਼ਰਾਰਤੀ ਹੁੰਦੇ ਸੀਗੇ, ਮਤਲਬ ਠੀਕ ਠੀਕ ਹੁੰਦੇ ਸੀਗੇ ਮੇਰੇ ਵਾਂਗੂ?
1: ਨਹੀਂ ਜੀ ਨਹੀਂ, ਸ਼ਰਾਬਾਂ ਬਹੁਤ ਖਰੀਦੀਆਂ ਜੀ।
0: ਸ਼ਰਾਰਤਾਂ? ਅੱਛਾ, ਤੁਸੀਂ ਕੀ ਸ਼ਰਾਰਤਾਂ ਕਹਿ ਕੇ ਸ਼ਰਾਬਾਂ ਬਹੁਤ ਪੀਦੀਆਂ?
1: ਸ਼ਰਾਬਾਂ ਨਹੀਂ, ਸ਼ਰਾਰਤਾਂ ਜੀ।
0: ਹਾਂਜੀ ਹਾਂਜੀ ਜੀ, ਸੋਰੀ ਮਾਈ ਮਿਸਟੇਕ, ਮੇਰਾ ਲੱਗਦਾ ਸੱਜਾ ਕੰਨ ਨਾ ਉਧਰ ਨੂੰ ਜਾ ਰਿਹਾ ਤੇ ਖੱਬਾ ਕੰਨ ਮੇਰਾ ਸ਼ਰੀਫ ਬਣਿਆ ਹੋਇਆ ਇਸ ਵਕਤ।
1: ਹਾਂਜੀ ਹਾਂਜੀ
0: ਹਾਂਜੀ ਹਾਂਜੀ, ਤੇ ਤੁਸੀਂ ਅੱਛਾ, ਤੁਸੀਂ ਸ਼ਰਾਰਤੀ ਨਹੀਂ ਸੀਗੇ, ਸ਼ਰਾਰਤੀ ਸੀਗੇ? ਕਰਦੇ ਸੀਗੇ? ਅੱਛਾ ਜੀ, ਚਲੋ ਵਧੀਆ ਗੱਲ ਆ ਸਰ। ਆਖਰੀ ਮੈਂ ਦੱਸ ਦੋ, ਤੁਸੀਂ ਪੜ੍ਹਾਈ ਜੀ ਕਿੱਦਾਂ ਰਹੇ ਸੀਗੇ?
1: ਪੜ੍ਹਾਈ ਚ ਲਾਇਆ ਕੀ
0: ਸੀ? ਅੱਛਾ ਜੀ, ਚਲੋ ਫਿਰ ਗਾਣਾ ਦੱਸ ਦੋ ਅਸੀਂ ਖੁਸ਼ੀ ਵਿੱਚ। ਸਰ ਗਾਣਾ ਕਿਹੜਾ ਸੁਣੋਗੇ? ਹੈਲੋ, ਚਲੋ ਕੋਈ ਗੱਲ ਨੀ, ਮੈਂ ਤੁਹਾਡਾ ਗਾਣਾ ਚਲਾ ਦਿੰਦਾ, ਕੋਈ ਗੱਲ ਨੀ। ਵੈਸੇ ਵੀ ਤੁਹਾਨੂੰ ਸਰ ਉੱਥੇ ਦੱਸ ਕੇ ਕਿਹਾ ਹੁੰਦੇ ਕਿਹੜਾ ਗਾਣਾ ਸੁਣਦਾ ਵੀ, ਕੋਈ ਚੱਕਰ ਨੀ, ਚੱਕੋ ਗਾਣਾ ਵੀ।

0: ਦੇ ਨਾਲ।
1: ਆਪਣਾ ਨਾਮ ਚੱਪਲ ਕਿਉਂ ਨੀ ਲੈਂਦਾ ਬੇਟੇ? ਆਪਣੀ ਪਹਿਚਾਣ ਆ ਚੱਪਲ ਤੋਂ।
0: ਪਾਪਾ ਜੀ ਚੱਪਲ ਖਾਓ ਫਿਰ ਤੁਸੀਂ।
1: ਬੇਟੇ ਖਾਣ ਵਾਲੀ ਨੀ, ਸਾਡੇ ਪਾਉਣ ਵਾਲੀ ਆ।
0: ਪਾਉਣ ਵਾਲੀ? ਚਲੋ ਠੀਕ ਹੈ ਪਾਪਾ ਜੀ, ਮੇਰਾ ਨਾਮ ਹੈ ਜੀ ਲਵ, ਪਾਉਣ ਵਾਲੀ ਚੱਪਲ। ਪਾਪਾ ਜੀ ਇੱਕ ਸਿਰ ਉੱਤੇ ਆਇਆ ਗੱਲ, ਚੱਕ ਲਾ ਫੋਨ, ਚੱਕ ਲਾ
1: ਚੱਕ ਲਾ ਚੱਕ ਲਾ ਚੱਕ ਲਾ।
0: ਹੈਲੋ।
2: ਹੈਲੋ
0: ਹਾਂਜੀ ਅੰਕਲ, ਨਮਸਤੇ।
2: ਨਮਸਤੇ ਜੀ, ਨਮਸਤੇ
0: ਅੰਕਲ, ਕੀ ਕਰਦੇ?
2: ਬਸ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ, ਤੁਹਾਡੀਆਂ ਗੱਲਾਂ ਬਾਤਾਂ ਸੁਣ ਲਏ, ਮਜ਼ੇਦਾਰ।
0: ਅੱਛਾ ਜੀ ਅੰਕਲ, ਸਾਨੂੰ ਨੀ ਸੁਣਦਾ ਪਿਆ ਸਾਡਾ ਪ੍ਰੋਗਰਾਮ, ਏਦਾਂ ਕਿਉਂ? ਤੁਸੀਂ ਆਪਣਾ ਨਾਮ ਦੱਸੋ ਅੰਕਲ, ਪਹਿਲਾਂ ਰਿਸਪੈਕਟ ਇਨ ਅੰਕਲ, ਤੁਸੀਂ ਆਪਣਾ ਨਾਮ ਦੱਸੋ। ਮੇਰੇ ਮੰਮਾ ਨੇ ਸਿਖਾਇਆ ਹਮੇਸ਼ਾ ਨਾ ਇੱਜ਼ਤ ਕਰਨੀ ਚਾਹੀਦੀ ਸਾਰਿਆਂ ਦੀ,
1: ਤਾਂ ਮੈਂ ਕੀ ਸਿਖਾਇਆ?
0: ਤੁਸੀਂ ਚੱਪਲ ਕਹਿਣਾ। ਹਾਂਜੀ ਅੰਕਲ, ਤੁਸੀਂ ਆਪਣਾ ਨਾਮ ਦੱਸੋ, ਛੱਡੋ ਮੇਰੇ ਪਾਪਾ ਨੂੰ, ਛੱਡੋ ਕੋਈ ਨਾ।
2: ਰਵਿੰਦਰ ਕੁਮਾਰ ਕੈਂਬੋ ਬੋਲ ਰਿਹਾ ਜੀ, ਬੁਰਾਇਆ ਤੋਂ।
0: ਰਵਿੰਦਰ ਮੈਮ ਕੈਂਬੋ?
2: ਹਾਂਜੀ
0: ਅੰਕਲ, ਤੁਸੀਂ ਰੈਪਰ ਹੋ?
2: ਹਾਂਜੀ
0: ਹਾਂਜੀ। ਰੈਪ ਤਾਂ ਸੁਣਾ ਦਿਓ ਮੈਨੂੰ। ਚੱਪਲ ਪਿੱਛੇ ਲੱਗਦਾ ਨਾ, ਪਰ ਸਾਡੇ ਤੋਂ ਪੈਰਾਂ ਚ ਪਾਉਣ ਨੂੰ ਚੱਪਲ ਨੀ ਹੈਗੀ। ਹਾਂਜੀ ਹਾਂਜੀ। ਅਜੇ ਕੋਈ ਏਦਾਂ ਕਹਿੰਦੇ, ਮਤਲਬ ਸਾਨੂੰ ਕੋਈ ਚੱਪਲ ਦਿੰਦਾ ਹੀ ਨੀ ਆ, ਕਹਿੰਦੇ ਦੂਜੇ ਪਹਿਲੀ ਚੱਪਲ ਤਰ ਤੂੰ ਤਾਂ ਪਹਿਲੀ ਚੱਪਲ, ਅਸੀਂ ਕੋ ਮਤਲਬ ਚੱਪਲ ਦੀਏ ਅਸੀਂ ਨਾ, ਐਕਚੁਅਲੀ ਸਾਨੂੰ ਚੱਪਲ ਦਾ ਹਾਂ ਲੱਗ ਜਾਂਦੇ, ਪਰ ਅਸੀਂ ਗੁੱਸਾ ਕਰ ਦਿੰਦੇ ਜਦੋਂ ਸਾਨੂੰ ਕੋਈ ਏਦਾਂ ਬੋਲਦਾ ਨਾ। ਏਦਾਂ ਤੁਰ ਪਹੁੰਚ ਸਾਨੂੰ ਮਜ਼ਾਕ ਕਰਦੇ, ਕਹਿੰਦੇ ਤੁਹਾਡੇ ਤੋਂ ਪਹਿਲੀ ਚੱਪਲ ਅਸੀਂ ਕੋ ਐਵੀ ਅੱਗੇ ਗੱਲਾਂ ਥੋੜੀ ਹੋਈਆਂ ਦੱਸੋ। ਚੱਕਰ ਪਤਾ ਕੀ ਹੈ, ਮੇਰੇ ਬਾਪੂ ਜੀ ਗੁੱਸਾ ਕਰ ਦਿੰਦੇ, ਮੈਂ ਤਾਂ ਨੀ ਕਰਦਾ ਜੀ।
2: ਚਲੋ ਬਾਪੂ ਜੀ ਸਿਆਣੇ ਹੋਏ ਆ, ਗੁੱਸਾ ਆਉਂਦਾ ਹੀ ਆ ਸਿਆਣੇ
0: ਬੰਦੇ। ਅੱਛਾ ਜੀ, ਮੈਂ ਤਾਂ ਹੀ ਵਿਚਾਰੇ ਮੈਨੂੰ ਬਹੁਤ ਬੋਲਦੇ ਰਹਿੰਦੇ ਆ ਸਰ। ਚਲੋ ਕੋਈ ਗੱਲ ਨੀ ਸਰ, ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਤੁਹਾਡੇ ਕੋਈ ਬੇਟਾ ਹੈਗਾ, ਬੇਟਾ ਹੈ ਬੇਟੀ?
2: ਹਾਂਜੀ ਹੈਗਾ ਜੀ।
0: ਠੀਕ ਹੈ ਜੀ ਅੰਕਲ, ਸ਼ਰਾਰਤੀ ਹੈ ਕਿੱਦਾਂ ਆ?
2: ਨਹੀਂ ਸ਼ਰਾਰਤੀ ਨਹੀਂ।
0: ਅੱਛਾ ਜੀ, ਵੈਸੇ ਮੈਂ ਤੁਹਾਨੂੰ ਦੱਸਾਂ ਅੰਕਲ, ਸਾਰੇ ਮਾਂ ਬਾਪ ਨੂੰ ਨਾ ਆਪਣਾ ਮੁੰਡਾ ਸ਼ਰੀਫ ਹੀ ਲੱਗਦਾ ਹੁੰਦਾ।
2: ਹਾਂ ਬਿਲਕੁਲ ਹੈ, ਲੱਗਦਾ ਤਾਂ ਸ਼ਰੀਫ ਹੀ ਆ, ਲੇਕਿਨ ਬਾਹਰੋਂ ਪਤਾ ਲੱਗ ਜਾਂਦਾ ਕਿ ਸ਼ਰੀਫ ਹੈ ਕਿ ਨਹੀਂ।
0: ਅੱਛਾ ਜੀ, ਬਾਹਰੋਂ ਕਿੱਦਾਂ, ਮਤਲਬ ਕੱਪੜੇ ਦੇਖ ਕੇ ਜਾਂ ਮੁੱਛਾ ਮੁੱਛਾ ਦੇਖ ਕੇ? ਹੈ ਜੀ
2: ਸ਼ਰੀਫ ਆ ਜਾਂ ਸ਼ਰਾਰਤੀ, ਲੋਕ ਇਹ ਦੱਸਦੇ ਆ, ਮਾਂ ਬਾਪ ਆਪੇ ਤਾਂ ਸ਼ਰੀਫ ਹੈ ਸਾਰੇ।
0: ਅੱਛਾ ਜੀ, ਅੱਛਾ ਜੀ ਅੰਕਲ ਜੀ, ਤੁਹਾਨੂੰ ਪਤਾ ਭੋਲੇ ਬੰਦੇ ਤੇ ਸ਼ਰਾਰਤੀ ਬੰਦੇ ਚ ਇੱਕ ਚੀਜ਼ ਕਾਮਨ ਹੁੰਦੀ ਆ, ਜੇ ਤੁਸੀਂ ਗੱਲ ਨੂੰ ਸਮਝੋ ਮੈਂ ਦੱਸਦਾ ਕਿੱਦਾਂ। ਦੇਖੋ ਜੀ, ਆ ਦੇਖੋ, ਕਹਿੰਦੇ ਅਸੀਂ ਨਾ ਸ਼ਰੀਫ ਬੰਦੇ ਤੇ ਤਲਾਕ ਬੰਦੇ ਨੂੰ ਅਸੀਂ ਕਹੀਏ ਨਾ, ਤੂੰ ਫੋਟੋ ਖਿਚਾ ਜੇਬੀ ਛੱਤ ਪਾ ਕੇ, ਦੋਨੇ ਵਿਚਾਰੇ ਇੰਨੇ ਤੇਜ਼ ਹੁੰਦੇ, ਇੱਕ ਭੋਲ ਆਉਂਦਾ ਹੱਥ ਜੇਬ ਉੱਪਰ ਰੱਖ ਲੈਂਦੇ ਜੀ, ਤਾਂ ਕਰਕੇ ਜੀ। ਹਾਂਜੀ ਹਾਂਜੀ, ਮੈਂ ਤਾਂ ਜੀ ਮੈਂ ਤਾਂ ਭੋਲਾ, ਮੈਂ ਤਾਂ ਆਪਣੀ ਉੱਪਰਲੀ ਜੇਬੀ ਛੱਤ ਪਾ ਲਿਆ, ਮੈਂ ਕਹਿ ਲੈ ਜੇਬੀ ਛੱਤ ਪਾ ਕੇ ਫੋਟੋ ਖਿਚਾ ਲਈ। ਹਾਂਜੀ ਹਾਂਜੀ ਅੰਕਲ, ਤੁਹਾਡੀ ਤੁਸੀਂ ਗਾਣਾ ਕਿਹੜਾ ਸੁਣਨਾ ਚਾਹੋਗੇ ਮੈਨੂੰ ਇਹ ਦੱਸ ਦਿਓ ਪਹਿਲਾਂ। ਪਾਪਾ ਤਾਂ ਗਏ ਹੋਏ ਨੇ, ਤਾਂ ਆ ਕੇ ਉਹਨਾਂ ਨੇ ਫਾਲਤੂ ਗੱਲਾਂ ਸ਼ੁਰੂ ਕਰ ਲੈਣੀਆਂ ਸਾਡੇ ਨਾਲ, ਤੁਸੀਂ ਮੈਨੂੰ ਦੱਸ ਦਿਓ ਕਿਹੜਾ ਗਾਣਾ ਲਾਣਾ।
2: ਅੱਛਾ
0: ਜੀ, ਕਿਹੜਾ ਗਾਣਾ ਸੁਣਾਂਗੇ?
2: ਹਾਏ
0: ਹਾਏ, ਕਿਆ ਬਾਤ ਹੈ ਜੀ, ਸ਼ੀਸ਼ਾ ਹੋ ਜਾ ਦਿਲ ਹੋ। ਪਰ ਅੰਕਲ ਮੇਰਾ ਤਾਂ ਖਿਲਾਉਣਾ ਵੀ ਟੁੱਟ ਗਿਆ ਸੀ, ਦਿਲ ਤਾਂ ਠੀਕ ਹੈ।
2: ਚਲੋ ਦਿਲ ਕਾਇਮ ਰਹਿਣਾ ਚਾਹੀਦਾ, ਖਿਲਾਉਣਾ ਤਾਂ ਹੋ ਵੀ ਆ ਜਾਊਗਾ।
0: ਅੱਛਾ ਜੀ,
2: ਜਿਹੜਾ ਔਖਾ ਫਿਰ ਜੋਰ ਨਾਲ ਔਖਾ ਹੋ ਜਾਂਦਾ
0: ਅੰਕਲ, ਸ਼ੀਸ਼ਾ ਵੀ ਦੁਬਾਰਾ ਆ ਜਾਂਦਾ, ਨਵਾਂ ਆ ਜਾਂਦਾ ਸ਼ੀਸ਼ਾ ਅੰਕਲ?
2: ਹਾਂਜੀ ਹਾਂ, ਮੇਰਾ ਆ ਤਾਂ ਜਾਂਦਾ ਆ।
0: ਅੱਜ ਕੱਲ੍ਹ ਤੇ ਦਿਲ ਵੀ ਟ੍ਰਾਂਸਪਲਾਂਟ ਹੋ ਜਾਂਦੇ ਜੀ।
2: ਬਿਲਕੁਲ
0: ਹਾਂਜੀ ਹਾਂਜੀ, ਠੀਕ ਹੈ ਅੰਕਲ, ਥੈਂਕ ਯੂ, ਬਾਏ ਬਾਏ।
2: ਓਕੇ ਜੀ,
0: ਓਕੇ ਜੀ। ਸ਼ੀਸ਼ਾ ਹੋ ਜਾਂ ਦਿਲ ਹੋ, ਆਖੀ ਟੂਟ ਜਾਤਾ ਹੈ, ਟੂਟ ਜਾਤਾ ਹੈ, ਟੂਟ ਜਾਤਾ ਹੈ, ਟੂਟ ਜਾਤਾ ਹੈ।
1: ਗਾਣਾ ਚਲਾ ਦੇ।

0: ਇਹ ਗੱਲ ਬਿਲਕੁਲ ਠੀਕ ਹੈ ਕਿ ਸ਼ੀਸ਼ਾ ਹੋ ਜਾ ਦਿਲ ਹੋ ਟੁੱਟ ਜਾਤਾ ਹੈ, ਢੋਲ ਵਜਾਓ ਵੀ ਢੋਲ ਫਾੜ ਨਾ ਜਾਵੇ। ਢੋਲੇ ਨਾਲ ਸਾਡੇ ਸਰੋਤੇ ਦੀ ਐਂਟਰੀ ਤੇ ਤੁਹਾਡਾ ਸਵਾਗਤ ਹੈ ਪਿਆਰੇ ਸਰੋਤੇ। ਹੈਲੋ
1: ਹੈਲੋ, ਨਮਸਕਾਰ ਜੀ।
0: ਨਮਸਕਾਰ ਜੀ ਅੰਕਲ, ਕੀ ਨਾਮ ਤੁਹਾਡਾ?
1: ਮੇਰਾ ਬੇਟੇ ਪ੍ਰਵੀਨ ਹੈ, ਗੋਪਾਲ ਨਗਰ ਜਲੰਧਰ ਤੋਂ ਜੀ।
0: ਅੱਛਾ ਜੀ, ਪ੍ਰਵੀਨ ਹੈ। ਤੁਸੀਂ ਮੈਨੂੰ ਇਹ ਦੱਸੋ ਅੰਕਲ ਜੀ, ਤੁਸੀਂ ਮਤਲਬ ਕਿਹੜੀ ਕਿਹੜੀ ਚੀਜ਼ਾਂ ਚ ਪ੍ਰਵੀਨ ਹੋ ਜੇ ਤੁਸੀਂ ਆਪਣੇ, ਤੁਹਾਡਾ ਨਾਮ ਪ੍ਰਵੀਨ ਹੈ?
1: ਬਸ ਜਿਹੜਾ ਇਹ ਕੰਮ ਫੜ ਲਿਆ ਪੂਰਾ ਕਰਕੇ ਛੱਡੀਦਾ ਜੀ।
0: ਅੱਛਾ ਜੀ, ਕਹਿਣ ਦਾ ਮਤਲਬ ਕੁੱਤਾ ਫੜ ਲਿਆ ਉਹਦਾ ਕੰਮ ਕੀ ਕਰੋਗੇ?
1: ਹਾਂਜੀ,
0: ਕਹਿਣ ਦਾ ਮਤਲਬ ਕੁੱਤੇ ਨੂੰ ਫੜ ਲਿਆ ਉਹਦਾ ਕੰਮ ਕੀ ਕਰੋਗੇ ਤੁਸੀਂ ਅੰਕਲ?
1: ਰੋਟੀ ਖਵਾ ਲਿਆਂਗੇ ਫਿਰ।
0: ਅੱਛਾ ਜੀ, ਉਹਦਾ ਕੰਮ ਬਸ ਇੰਨਾ ਕੀ ਹੈ?
1: ਬਸ
0: ਮੈਂ ਦੇਖਿਆ ਉਹਦੇ ਕਿਵੇਂ ਨਾ ਪੂੰਛ ਤੋਂ ਉੱਪਰ ਬੜੀ ਖਾਰਿਸ਼ ਹੁੰਦੀ ਹੁੰਦੀ, ਕੋਈ ਕਾਰਨ ਨੀ ਹੁੰਦੀ ਉਹਦਾ, ਕੀ ਕਰੀਏ ਆਪਾਂ?
1: ਆਪ ਹੀ ਕਰ ਲੈਂਦਾ ਲੰਮੇ ਪੈ ਕੇ ਜੀ।
0: ਅੱਛਾ, ਆਪ ਹੀ ਕਰ ਲੈਂਦਾ ਜੀ?
1: ਹਾਂਜੀ।
0: ਅੱਛਾ ਜੀ, ਦੇਖੋ ਜੀ ਪੁੱਠਾ ਜੇ ਹੋ ਗਿਆ ਉਹ, ਬੈਲੈਂਸ ਕਿੱਦਾਂ ਬਣੂਗਾ ਅੰਕਲ ਜੀ? ਉਹਦੇ ਕਿਹੜਾ ਮੈਂ ਫੱਟਾ ਲੱਗਾ ਹੋਇਆ ਥੱਲੇ, ਮੇਰਾ ਮਤਲਬ ਉੱਪਰ
1: ਬੈਲੈਂਸ ਬਣਾਉਣਾ ਹੁੰਦਾ ਜੀ।
0: ਅੱਛਾ ਜੀ, ਬੈਲੈਂਸ ਆਉਂਦਾ ਆ?
1: ਹਾਂਜੀ।
0: ਮੈਨੂੰ ਲੱਗਾ ਸੀ ਯਾਰ ਖਾਰਿਸ਼ ਦੀ ਆਦਤ ਹੀ ਪੈ ਗਈ ਹੋਊਗੀ ਤਾਂ ਕਰਕੇ ਨਾ, ਐਵੇਂ ਬੰਦਾ ਖਾਰਿਸ਼ ਹੋਣ ਦਿੰਦਾ ਰਹੂਗਾ, ਉਹਨੂੰ ਲੱਗਾ ਹੋਊਗਾ ਇੱਕ ਵਾਰ ਜੇ ਇਨਸਾਨ ਨੇ ਖਾਰਿਸ਼ ਕਰਤੀ ਨਾ ਉਹਨੇ ਫਿਰ ਉਹਦੇ ਕੋਲ ਹੀ ਆਉਣਾ ਅੰਕਲ ਜੀ, ਤੁਹਾਨੂੰ ਪਤਾ?
1: ਨਹੀਂ ਇੰਦਾ ਦੀ ਗੱਲ ਨੀ।
0: ਅੱਛਾ ਜੀ,
1: ਉਹਨਾਂ ਦੇ ਦੋਸਤ ਵੀ ਬਹੁਤ ਹੁੰਦੇ, ਉਹ ਕਰ ਦਿੰਦੇ ਆ।
0: ਕਿਆ ਬਾਤ ਹੈ ਪ੍ਰਵੀਨ ਜੀ, ਕਿਆ ਬਾਤ ਹੈ, ਸਾਰੀ ਨੌਲੇਜ ਰੱਖਦੇ। ਅੱਛਾ, ਤੁਸੀਂ ਇਸ ਗੱਲ ਚ ਤਾਂ ਪ੍ਰਵੀਨ ਹੋ, ਪਰ ਤੁਹਾਨੂੰ ਪਤਾ ਤੁਸੀਂ ਇੱਕ ਹੋਰ ਗੱਲ ਚ ਪ੍ਰਵੀਨ ਹੋ?
1: ਦੱਸੋ,
0: ਤੁਹਾਡਾ ਹਰ ਵਾਰੀ ਫੋਨ ਲੱਗਦਾ ਸਾਡੇ ਕੋਲ।
1: ਨਹੀਂ
0: ਨਹੀਂ, ਬੜੀ ਮੁਸ਼ਕਿਲ ਨਾਲ
1: ਲੱਭਦਾ।
0: ਦੇਖੋ ਖੁਸ਼ੀ ਹੁੰਦੀ ਹੈ ਹਮੇਸ਼ਾ। ਦੇਖੋ ਪ੍ਰਵੀਨ ਜੀ ਕਿੰਨਾ ਔਖਾ ਹੁੰਦਾ ਨਾ ਫੋਨ ਲਗਾਉਣਾ, ਹੈਨਾ?
1: ਹਾਂਜੀ, ਤੁਸੀਂ ਵੀ ਲਾ ਕੇ ਦੇਖਿਓ।
0: ਹਾਂਜੀ, ਤੁਹਾਨੂੰ ਪਤਾ
1: ਬੜੀ ਮੁਸ਼ਕਿਲ ਨਾਲ ਲੱਗਦਾ।
0: ਹਾਂਜੀ, ਪਰ ਸਾਡੇ ਲਈ ਕੋਈ ਮੁਸ਼ਕਿਲ ਨਹੀਂ, ਅਸੀਂ ਬੰਦ ਕਰਕੇ ਆਪਣਾ ਫੋਨ ਕਨੈਕਟ ਕਰ ਲਈਦਾ ਜੀ। ਹਾਂਜੀ ਹਾਂਜੀ, ਕੋਈ ਚੱਕਰ ਨੀ, ਐਫ ਐਮ ਦਾ ਕੋਈ ਫਾਇਦਾ ਤਾਂ ਹੋਵੇ।
1: ਬਹੁਤ ਆਈ ਹੈ ਨਾ, ਬਿਮਾਰੀਆਂ ਨਹੀਂ ਹੁੰਦੀਆਂ।
0: ਹਾਂਜੀ ਹਾਂਜੀ, ਬਿਮਾਰੀ ਕਿੱਦਾਂ ਅੰਕਲ? ਮਤਲਬ
1: ਜਿੱਦਾਂ ਬੁਖਾਰ ਆਵੇ, ਰੇੜੀਓ ਸੁਣ ਲਓ।
0: ਹਾਂਜੀ,
1: ਬੁਖਾਰ,
0: ਵਾਹ ਸਹੀ ਕਿਹਾ ਜੀ।
1: ਹਾਂਜੀ,
0: ਜੇ ਜ਼ਿਆਦਾ ਬਿਲਕੁਲ ਜ਼ਿਆਦਾ ਬਿਮਾਰ ਆ ਫਿਰ ਰਮਨੀਸ਼ ਦਾ, ਆਰਜੇ ਰਮਨੀਸ਼ ਦਾ ਸ਼ੋਅ ਸੁਣ ਲਓ।
1: ਬਿਲਕੁਲ ਬਿਲਕੁਲ ਜੀ।
0: ਆ ਦੇਖ ਲਓ ਅੰਕਲ, ਜੇ ਹੱਸਣ ਵਾਲੀ ਗੱਲ ਥੋੜੀ ਸੀ, ਮੇਰਾ ਹਾਸਾ ਨਿਕਲ ਗਿਆ ਇੱਥੋਂ।
1: ਕੋਈ ਗੱਲ ਨੀ ਬੇਟਾ, ਹੱਸਦੇ, ਮਾਫ ਹੈ ਉਹਨਾਂ ਨੂੰ।
0: ਥੈਂਕ ਯੂ ਅੰਕਲ ਜੀ। ਮੇਰੇ ਪਾਪਾ ਜੀ ਨਾਲ ਗੱਲ ਕਰ ਲਓ, ਮੇਰੇ ਦੋ ਚਮੇੜਾ ਮਾਰ ਚੁੱਕੇ, ਤੁਹਾਨੂੰ ਆਵਾਜ਼ ਨਹੀਂ ਆਈ ਹੋਊਗੀ ਕਿਉਂਕਿ ਮੈਂ ਫੇਟਰ ਥੱਲੇ ਕਰਤਾ ਹੀ ਆ, ਗੱਲ ਕਰੋ।
1: ਹਾਂਜੀ
2: ਅੰਕਲ, ਹਾਂਜੀ ਨਮਸਤੇ ਜੀ।
1: ਹਾਂਜੀ ਹਾਂਜੀ ਅੰਕਲ ਜੀ, ਨਮਸਕਾਰ ਜੀ।
2: ਹਾਂਜੀ, ਤੁਸੀਂ ਅੰਕਲ ਕਿ ਮੈਂ ਅੰਕਲ?
1: ਤੁਸੀਂ, ਮੈਂ ਅੰਕਲ ਤੁਹਾਡਾ ਜੀ।
2: ਅੱਛਾ ਜੀ, ਫਿਰ ਤੁਸੀਂ ਮੈਨੂੰ ਅੰਕਲ ਨਾ, ਮੈਨੂੰ ਤੁਸੀਂ ਭਾਵੇਂ ਛੋਟਾ ਬ੍ਰਦਰ ਕਹਿ ਸਕਦੇ ਹੋ, ਕੁਛ ਵੀ ਕਹਿ ਸਕਦੇ ਹੋ। ਹਾਂਜੀ ਜੀ, ਆਪਣਾ ਪ੍ਰਵੀਨ ਜੀ, ਮਾਈ ਸੈਲਫ ਸੁਸ਼ੀਲ ਚੱਪਲ।
1: ਅੱਛਾ,
2: ਹਾਂਜੀ ਹਾਂਜੀ, ਕੁਛ ਕਹਿਣਾ, ਟਿੱਪਣੀ ਕਰਨਾ ਚਾਹੋਗੇ? ਤੁਸੀਂ ਚੁੱਪ ਹੋ ਗਏ, ਕਦਮ ਕੁਛ ਬੋਲਣ ਲੱਗੇ ਹੀ ਲੱਗਦਾ।
1: ਨਹੀਂ ਨਹੀਂ, ਮੈਂ ਕਹਿੰਦਾ ਜੋ ਕਾਸਟ ਹੈਗੀ ਪਰਮਾਤਮਾ ਨੇ ਬਣਾਈ, ਬਹੁਤ ਵਧੀਆ ਬਣਾਈ ਜੀ।
2: ਕੀ ਬਾਤ ਹੈ ਜੀ।
1: ਹਾਂਜੀ,
2: ਤੇ ਤੁਸੀਂ, ਮੈਂ ਜਿੱਦਾਂ ਮੇਰਾ ਮੁੰਡਾ ਪੁੱਛ ਰਿਹਾ, ਤੁਸੀਂ ਕਿਹੜੀ ਕਿਹੜੀ ਚੀਜ਼ਾਂ ਚ ਪ੍ਰਵੀਨ ਹੋ, ਤੁਹਾਡਾ ਕੰਮ ਕੀ ਹੈ ਸਰ?
1: ਮੇਰਾ ਕੰਮ ਜੀ ਇਹ ਏਜੰਟੀ ਕਰਦਾ ਬਿੱਲ ਬੁੱਕਾਂ ਦੀ।
2: ਠੀਕ ਹੈ ਜੀ, ਤੁਸੀਂ ਉਹਦੇ ਵਿੱਚ ਪ੍ਰਵੀਨ ਨਹੀਂ ਹੋ?
1: ਬਿਲਕੁਲ ਜੀ, ਇਹ ਕੰਮ ਹੈਗਾ ਪੜ੍ਹੇ ਲਿਖੇ ਦਾ।
2: ਅੱਛਾ ਜੀ,
1: ਤੇ ਮੈਂ 6 ਫੇਲ ਆ।

0: ਨੌਲੇਜ ਬੜੀ ਹੁੰਦੀ ਹੈ ਜੀ ਕੰਮ ਦੀ।
1: ਅੱਛਾ ਜੀ, ਅੱਛਾ ਜੀ,
0: ਹਾਂਜੀ,
1: ਚਲੋ ਵਧੀਆ ਸਰ। ਇਹ ਗੱਲ ਤਾਂ ਬਹੁਤ, ਇਹ ਵੀ ਗੱਲ ਤੋਂ ਤੁਸੀਂ ਪ੍ਰਵੀਨ ਕਿ ਤੁਸੀਂ ਸੱਚ ਬੋਲਿਆ
0: ਜੀ। ਦੇਖੋ 35 ਰੁਪਏ ਜੀ ਮੈਂ ਕੰਮ ਸਿੱਖਿਆ ਜੀ।
1: ਅੱਛਾ ਜੀ,
0: ਤੇ ਉਹ ਚ ਫਿਰ ਮੈਂ ਪ੍ਰਿੰਟਿੰਗ ਦਾ ਹੀ ਕੰਮ ਸਿੱਖਿਆ।
1: ਅੱਛਾ ਜੀ,
0: ਹੁਣ ਕਾਮਯਾਬ ਹੈਗੇ ਬਿਲਕੁਲ, ਜੋ ਇੰਗਲਿਸ਼ ਪ੍ਰੂਫ ਪੜ੍ਹੀ ਜੇ ਜੀ।
1: ਅੱਛਾ ਜੀ, ਤੁਹਾਨੂੰ ਕੀ ਲੱਗਦਾ ਤੁਹਾਡੀ ਇੰਨੀ ਕੁ ਨੌਲੇਜ ਨਾਲ ਦੂਜਾ ਬੰਦਾ ਕੰਮ ਖੋਲ ਸਕਦਾ ਆਪਣਾ?
0: ਦੇਖੋ ਜੀ, ਦਿਮਾਗ ਆਪਣਾ ਆਪਣਾ ਹੈਗਾ ਜੀ।
1: ਅੱਛਾ ਜੀ,
0: ਇੱਕ ਬੰਦਾ ਕੰਮ ਸਿੱਖਦਾ 2 ਸਾਲਾਂ ਚ, ਇੱਕ ਸਿੱਖਦਾ 5 ਸਾਲਾਂ ਚ ਸਿੱਖਦਾ ਜੀ।
1: ਠੀਕ ਹੈ ਜੀ, ਵਧੀਆ ਗੱਲ ਆ ਜੀ। ਜਿੱਦਾਂ ਬਾਕੀਆਂ ਦਾ ਦਿਮਾਗ ਆ ਤੇ ਮੇਰੇ ਤਾਂ ਹੱਥ ਪੈਰ ਆ ਜੀ, ਮੈਂ ਤਾਂ ਉਹਦੇ ਨਾਲ ਕਰੂੰਗਾ ਜੀ। ਹੈਨਾ ਜੀ,
0: ਹਾਂਜੀ
1: ਹਾਂਜੀ ਸਰ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਗਾਣਾ ਦੱਸ ਦਿਓ ਵਧੀਆ ਜਿਹਾ, ਫਿਰ ਆਪਾਂ ਲਾਈਏ ਸਰ।
0: ਗਾਣਾ ਦੇਸ਼ਕ ਪ੍ਰੇਮੀ ਦਾ ਲਾ ਦਿਓ, ਅਮਿਤ ਕੁਮਾਰ ਦੀ ਤੇ ਕਿਸ਼ੋਰ ਕੁਮਾਰ ਦੀ ਆਵਾਜ਼।
1: ਹਾਂਜੀ ਹਾਂਜੀ, ਠੀਕ ਹੈ ਸਰ, ਜਾ ਜਲਦੀ ਭਾਗ ਜਾ।
0: ਹਾਂਜੀ
1: ਠੀਕ ਹੈ ਸਰ, ਥੈਂਕ ਯੂ ਸੋ ਮਚ ਜੀ ਸਾਡੇ ਨਾਲ ਜੁੜਨ ਦੇ ਲਈ। ਓਕੇ ਜੀ, ਚਲੋ ਜੀ, ਦੇਖੋ ਜੀ, ਮੇਰੇ ਵਰਗਾ ਕਾਲ ਤੇ ਹੁੰਦਾ ਤੇ ਪ੍ਰਵੀਨ ਜੀ ਮੈਨੂੰ ਕਹਿੰਦੇ ਜੀ, ਮਤਲਬ ਨਾ

0: ਕਮੀਜ਼ ਦਾ ਲਾ ਦਿਓ, ਅਮਿਤ ਕੁਮਾਰ ਦੀ ਤੇ ਕਿਸ਼ੋਰ ਕੁਮਾਰ ਦੀ ਆਵਾਜ਼।
1: ਹਾਂਜੀ ਹਾਂਜੀ ਠੀਕ ਹੈ ਸਰ, ਜਾ ਜਲਦੀ ਭਾਗ ਜਾ।
0: ਹਾਂਜੀ
1: ਠੀਕ ਹੈ ਸਰ, ਥੈਂਕ ਯੂ ਸੋ ਮਚ ਜੀ ਸਾਡੇ ਨਾਲ ਜੁੜਨ ਦੇ ਲਈ। ਓਕੇ ਜੀ, ਚਲੋ ਜੀ, ਦੇਖੋ ਜੀ ਮੇਰੇ ਵਰਗਾ ਕਾਲ ਤੇ ਹੁੰਦਾ ਤੇ ਪ੍ਰਵੀਨ ਜੀ ਮੈਨੂੰ ਕਹਿੰਦੇ ਜੀ, ਮਤਲਬ ਨਾ ਚਲੋ ਮੈਂ ਪ੍ਰਵੀਨ ਜੀ ਨੂੰ ਕਹਿੰਦਾ ਜੀ ਗਾਣਾ ਲਾ ਦੋ, ਤੇ ਆ ਫਿਰ ਆਹ ਗਾਣਾ ਲਾਣਾ ਸੀ, ਜਾ ਜਲਦੀ ਭਾਗ ਜਾ। ਫਿਰ ਤਾਂ ਗੱਲ ਇਹ ਹੋਏ ਨਹੀਂ ਕਿ ਤੁਸੀਂ ਮੈਨੂੰ ਕਹਿ ਰਹੇ ਜੀ, ਪਰ ਕੋਈ ਚੱਕਰ ਨਹੀਂ ਗਾਣਾ ਲਾਓ ਜੀ।

0: ਬਸ ਗੁਰੂ ਜੀ ਢੋਲ ਵਜਾ ਕੇ ਨਾ ਐਵੇਂ ਪੂਰੀ ਸਟਾਰਟਿੰਗ ਤੋਂ ਜਿਹੜੀ ਤੁਸੀਂ ਧੁੰਨ ਚੱਕਦੇ ਨਾ, ਜਿਹੜੇ ਤੁਸੀਂ 4-5 ਸੈਕਿੰਡ ਤਾਂ ਨਹੀਂ ਤੇ 10 ਸੈਕਿੰਡ ਐਟਲੀਸਟ ਵੇਸਟ ਕਰਦੇ ਉਹਨਾਂ ਨਾਲ ਕੀ ਹੁੰਦਾ, ਸਾਨੂੰ ਪੇਸ਼ੈਂਸ ਰੱਖਣੀ ਪੈਂਦੀ ਤੁਹਾਡੇ ਐਵੇਂ ਢੋਲ ਦੇ ਧਮਾਕਿਆਂ ਦੀ ਨਾਲ ਦੀ। ਚੱਕੋ ਜੀ ਫੋਨ ਆ ਰਿਹਾ ਜੀ ਕਿਸੇ ਦਾ। ਹੈਲੋ
1: ਹੈਲੋ ਸਰ, ਮੁੱਲਾਪੁਰ ਜਾਖਾ ਮੰਡੀ ਤੋਂ ਰਜੇਸ਼ਨ ਗੁੱਟੂ ਬੋਲ ਰਿਹਾ ਜੀ।
0: ਕੋਈ ਚੱਕਰ ਨਹੀਂ ਜੀ, ਮੈਂ ਕੋਈ ਫੋਨ ਨਹੀਂ ਕੱਟਣ ਲੱਗਾ, ਤੁਹਾਡੀ ਗੱਲ ਆਰਾਮ ਨਾਲ ਸੁਣੀ ਜਾਊਗੀ ਜੀ।
1: ਠੀਕ ਹੈ ਜੀ।
0: ਹਾਂਜੀ ਹਾਂਜੀ, ਹੁਣ ਦੁਬਾਰਾ ਬੋਲ ਸਕਦੇ ਹੋ ਨਾਮ ਜੀ, ਮੈਨੂੰ ਮੁੱਲਾਪੁਰ ਪਹਿਲਾਂ ਸੁਣ ਗਿਆ ਜੀ।
1: ਜ਼ਿਲ੍ਹਾ ਲੁਧਿਆਣਾ, ਮੁੱਲਾਪੁਰ ਜਾਖਾ ਮੰਡੀ ਤੋਂ ਰਜੇਸ਼ ਜੈਨ ਬਿੱਟੂ ਜੀ।
0: ਰਜੇਸ਼ ਜੈਨ ਜੀ, ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
1: ਸਰ 42 ਸਾਲ ਪੁਰਾਣਾ ਲਿਸਨਰ ਹੈ ਜੀ ਮੈਂ, ਬਹੁਤ ਪੁਰਾਣਾ।
0: ਕੀ ਬਾਤ ਹੈ ਸਰ। ਦੇਖੋ ਮੈਂ ਤੁਹਾਡੀ ਜਗ੍ਹਾ ਹੁੰਦਾ ਨਾ ਇਹ ਕਹਿੰਦਾ ਮੈਂ,
1: ਤੁਹਾਡੇ ਸ਼ੋਅ ਦੇ ਵਿੱਚ ਪਹਿਲੀ ਵਾਰੀ ਗੱਲ ਹੋ ਰਹੀ ਹੈ, ਕਿਉਂਕਿ
0: ਬਾਕੀ ਸਰੋਤੇ ਹੋ ਪਰ ਪਿਆਰ ਫੇਰ ਵੀ ਕਰਦੇ ਰਹਿਣਾ ਤੁਸੀਂ, ਹੈ ਨਾ ਜੀ। ਬਸ ਇਹ ਹੈ ਜੀ। ਚਲੋ ਕੋਈ ਗੱਲ ਨੀ ਸਰ, ਤੁਸੀਂ ਕੀ ਨਾਮ ਦੱਸਿਆ ਆਪਣਾ? ਰਾਜੇਸ਼ ਜੈਨ।
1: ਰਾਜੇਸ਼ ਜੈਨ ਬਿੱਟੂ ਜੀ।
0: ਠੀਕ ਹੈ ਜੀ। ਬਿੱਟੂ ਜੀ ਕੀ ਕਹਿੰਦੇ, ਬੜੇ ਤੁਸੀਂ ਹੋਏ ਪਏ ਆ, ਮਤਲਬ ਮੈਨੂੰ ਇਦਾਂ ਵੈਸੇ ਵਧੀਆ ਲੱਗ ਰਿਹਾ ਤੁਹਾਡੀ ਸਾਡੇ ਨਾਲ ਗੱਲ ਹੋਈ ਅੱਜ।
1: ਹਾਂਜੀ।
0: ਤੇ ਤੁਸੀਂ ਕੀ ਕਹਿੰਦੇ ਆ, ਤੁਹਾਡੇ ਵਿਆਹ ਤਾਂ ਕਿੰਨੇ ਸਾਲ ਹੋ ਗਏ ਤੇ ਤੁਸੀਂ 42 ਸਾਲ ਤੇ ਇਹਦੇ ਨਾਲ ਹੋ ਗਏ?
1: ਹਾਂਜੀ, ਵਿਆਹ ਮੇਰੇ ਨੂੰ ਹੋਏ ਜੀ 30-32 ਸਾਲ ਹੋ ਗਏ ਜੀ, ਮੇਰੇ 2 ਬੇਟੇ ਆ।
0: ਅੱਛਾ ਜੀ।
1: ਹਾਂਜੀ
0: ਠੀਕ ਆ ਜੀ।
1: ਤੇ ਇੱਕ ਬੇਟਾ ਮੇਰਾ ਹੈਂਡੀਕੈਪ ਆ, ਇੱਕ ਬੇਟਾ ਮੇਰਾ ਨਿਊਜ਼ੀਲੈਂਡ ਸ਼ਰਾਰਦਾ ਕਰਦਾ ਜੀ, ਮੈਂ ਫੈਂਟਾ ਚੜ੍ਹਦਾ, ਉਹ ਬਾਹਰ ਚਲਿਆ ਗਿਆ।
0: ਅੱਛਾ, ਜਿਹਦੇ ਕੁੱਟ ਪੈਂਦੀ ਸੀ ਉਹ ਬਾਹਰ ਚਲੇ ਗਿਆ ਨਾ?
1: ਬਾਹਰ ਚਲੇ ਗਿਆ, ਉਹ ਕਹਿੰਦਾ ਮੈਨੂੰ ਅਕਲ ਆ ਗਈ ਜੀ ਬਾਹਰ ਜਾ।
0: ਅੱਛਾ ਜੀ। ਤੇ ਵਿਚਾਰੇ ਦੂਸਰੇ ਨੂੰ ਨਾ ਕੁੱਟਿਆ ਤੁਸੀਂ?
1: ਨਹੀਂ ਨਹੀਂ, ਉਹ ਵਿਚਾਰਾ ਭਗਤ ਹੈ ਜੀ, ਉਹ ਵਿਚਾਰਾ ਲੱਤਾਂ ਤੋਂ ਬਾਹਰ ਜਾ ਜੀ।
0: ਓਕੇ ਜੀ, ਚਲੋ ਜੀ, ਮਾਫੀ ਪਰ ਫੇਰ ਵੀ ਉਹ ਬਹੁਤ ਵਧੀਆ ਜ਼ਿੰਦਗੀ ਜੀ ਕੇ ਜਾਵੇ ਆਪਣੀ ਇਸ ਦੁਨੀਆ 'ਚ, ਤੇ ਪਿਆਰ ਕਰਨ ਵਾਲੇ ਨੂੰ ਖੂਬ ਮਿਲਣ, ਹੈ ਨਾ ਜੀ।
1: ਸਰ ਸਾਰੀ ਵਾਲ ਪੋਲਸੀ ਬਿਮਾਰੀ ਤੋਂ ਪੀੜਿਤ ਹੈ ਜੀ ਉਹ।
0: ਅੱਛਾ, ਕਿਹੜੀ?

0: ਕਿਹੜੀ ਜੀ?
1: ਸੈਰੇਵਲ ਪਾਲਿਸੀ।
0: ਅੱਛਾ ਜੀ, ਓਕੇ। ਹਾਂਜੀ ਹਾਂਜੀ ਹਾਂਜੀ ਸਰ, ਤੇ ਉਹਦਾ ਇਲਾਜ ਕਿੱਦਾਂ ਹੁਣ ਹੋ ਗਿਆ ਜੀ?
1: ਇਲਾਜ ਚੱਲ ਰਿਹਾ ਜੀ, ਮੂੰਹ ਠੀਕ ਆ, ਬਹੁਤ ਚਸਤਾ, ਗੱਲਾਂ ਵਧੀਆ ਮਾਰਦਾ, ਸਰ ਲੱਤਾਂ ਨਹੀਂ ਕੰਮ ਕਰ ਰਹੀਆਂ।
0: ਅੱਛਾ ਜੀ, ਚਲੋ ਓਦਾਂ ਉਹਨੂੰ ਜ਼ਰੂਰ ਤੁਸੀਂ ਘੁਮਾਓ ਬਾਹਰ ਅੰਦਰ, ਹੈ ਨਾ ਜੀ, ਉਹਨੂੰ ਰੌਣਕ ਤਾਂ ਪੂਰੀ ਦਿਖਾਓ। ਵੈਸੇ ਤਾਂ
1: ਉਹਦੀ ਮੈਮਰੀ ਬੜੀ ਸ਼ਾਰਪ ਆ, ਸਾਰੇ ਪ੍ਰੋਗਰਾਮ ਸੁਣਦਾ ਜੀ, ਸਾਰੇ ਸਰੋਤਾਂ ਦੇ, ਸਾਰੇ ਅਨਾਉਂਸਰਾਂ ਦੇ ਨਾਮ ਯਾਦ ਆ ਨੂੰ।
0: ਅੱਛਾ ਜੀ, ਤੁਸੀਂ ਮੈਨੂੰ ਇਹ, ਤੁਸੀਂ ਮੁੱਲਾਪੁਰ ਕਿਹਾ, ਇਹ ਦੱਖਣ ਦਾ ਬਾਗ ਆ ਕਿ ਨੱਖਣ ਦਾ ਬਾਗ ਆ ਜੀ? ਮੁੱਲਾਪੁਰ
1: ਦਾਖਾ ਮੰਡੀ ਹੈ ਜੀ, ਦਾਖਾ ਪਿੰਡ ਹੈ ਸਾਡੇ ਨਾਲ।
0: ਅੱਛਾ ਜੀ,
1: ਨਾਲ ਵੱਜਦਾ ਮੁੱਲਾਪੁਰ ਦਾਖਾ ਮੰਡੀ।
0: ਅੱਛਾ ਜੀ, ਤੇ ਮੁੱਲਾਪੁਰ ਦੀ ਖਾਸੀਅਤ ਕੀ ਕੀ ਹੈ ਸਰ?
1: ਮੁੱਲਾਪੁਰ ਬਹੁਤ ਵਧੀਆ ਲੁਧਿਆਣਾ ਜ਼ਿਲ੍ਹੇ ਦਾ ਨੰਬਰ 1 ਇਲਾਕਾ ਜੀ ਸਾਡਾ ਇਹ।
0: ਅੱਛਾ ਜੀ, ਕੀ ਬਾਤ ਹੈ ਸਰ।
1: ਮਸਕੀਆਣਾ ਸਾਹਿਬ ਗੁਰਦੁਆਰਾ ਵਾ।
0: ਅੱਛਾ ਜੀ,
1: ਮੀਰ ਬੰਨੂ ਨੇ ਇੱਥੇ ਸ਼ਹੀਦ ਕੀਤੇ ਸੀਗੇ ਜੀ।
0: ਅੱਛਾ ਜੀ,
1: ਬਹੁਤ ਇਤਿਹਾਸਕ। ਹਾਂਜੀ
0: ਠੀਕ ਹੈ, ਮੁੱਲਾਪੁਰ ਦੀ ਅਸੀਂ ਉਦਾਂ ਸੁਣਿਆ, ਇੱਥੇ ਸਟੇਡੀਅਮ ਵੀ ਬਣਿਆ ਤਾਂ ਹੁਣ ਤਾਂ, ਹੈ ਨਾ ਜੀ?
1: ਹਾਂਜੀ ਹਾਂਜੀ, ਗਰਾਊਂਡ ਬਹੁਤ ਵਧੀਆ ਬਣਿਆ।
0: ਹਾਂਜੀ ਬਹੁਤ ਵਧੀਆ ਜੀ, ਸਾਡੇ ਤਾਂ ਬਹੁਤ ਨੇੜੇ ਹੋ ਗਏ ਜੀ, ਹੈ ਨਾ ਜੀ?
1: ਹਾਂਜੀ ਹਾਂਜੀ,
0: ਚਲੋ ਸਹੀ ਹੈ ਸਰ। ਬਾਕੀ ਕੋਈ ਨਾ, ਗਾਣਾ ਦੱਸੋ ਸਰ, ਸੋਹਣਾ ਜਿਹਾ ਫਿਰ ਆਪਾਂ ਲਾਈਏ।
1: ਗਾਣਾ ਲਾਲ ਦੁਪੱਟੇ ਵਾਲੀ, ਜਰਾ ਨਾਮ ਤੋਂ ਪਤਾ।
0: ਠੀਕ ਹੈ ਜੀ, ਪਰ ਉਸ ਤੋਂ ਪਹਿਲਾਂ ਇਹ ਦੱਸ ਦਿਓ ਕਿ ਸੰਤ ਸਿੰਘ ਸੇਖੋਂ ਦਾ ਨਾਮ ਸੁਣਿਆ ਤੁਸੀਂ ਉੱਥੋਂ?
1: ਜੀ ਜੀ ਸਰ, ਸਾਡੇ ਉਹ ਬਹੁਤ ਸਤਿਕਾਰਯੋਗ ਨੇ, ਕਹਾਣੀਕਾਰ ਸੀਗੇ ਸਾਡੇ, ਅਸੀਂ ਕਿਤਾਬਾਂ ਵਿੱਚ ਵੀ ਪੜ੍ਹਦੇ ਰਹੇ।
0: ਅੱਛਾ ਜੀ,
1: ਨਾਲ ਹੀ 2 ਕਿਲੋਮੀਟਰ ਦੇ ਪਿੰਡ ਆ, ਉਹਨਾਂ ਦੇ ਨਾਮ ਜੀ ਸੰਤ ਸਿੰਘ ਸੇਖੋਂ।
0: ਕਿਆ ਬਾਤ ਹੈ ਸਰ। ਸਰ ਵੈਸੇ ਤਾਂ ਤੁਹਾਡੀ ਵੀ ਸ਼ਾਬਾਸ਼ੀ ਆ, ਤੁਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਜਾਣਦੇ ਹੋ। ਕੋਈ ਕਹਾਣੀ ਯਾਦ ਹੈ ਵੈਸੇ ਉਹਨਾਂ ਦੀ? ਕੋਈ
1: ਉਹਨਾਂ ਦੀ ਕਹਾਣੀ ਹੁਣ ਇਸ ਟਾਈਮ ਦਾ ਯਾਦ ਨਹੀਂ ਜੀ, ਹੁਣ 10ਵੀਂ ਕਿਸੇ ਨੂੰ 84 ਦੀ ਕੀਤੀ ਹੋਈ ਹੈ ਜੀ ਮੇਰੀ।
0: ਅੱਛਾ ਜੀ, ਜੇ ਤੁਹਾਨੂੰ
1: ਕਬੀਲਦਾਰੀ ਚ ਫਸ ਗਏ ਜੀ ਹੁਣ ਤਾਂ,
0: ਹਏ ਇਹ ਤਾਂ ਹੈ ਜੀ, ਮਤਲਬ ਥੋੜਾ ਹੋ ਜਾਂਦਾ ਨਾ ਜੀ। ਚਲੋ ਕੋਈ ਗੱਲ ਨੀ ਸਰ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ।
1: ਪਾਲੀ ਦੇਸ ਵਾਲੀ ਆ ਸਾਡੇ ਇੱਧਰ ਇਲਾਕੇ ਦਾ, ਬਲਵੀਰ ਬੋਪਰ ਹੈ ਗੀਤਕਾਰ ਇੱਧਰ, ਇੰਦਰਜੀਤ ਹਸਨਪੁਰੀ ਇੱਥੋਂ ਦੇ ਆ।
0: ਅੱਛਾ ਜੀ,
1: ਆਪਣੇ ਜਵਾਰ ਸੰਧੂ ਜੀ ਇੱਥੋਂ ਦੇ, ਸਾਡੇ ਨਾਲ ਹੀ ਪਿੰਡਾਂ ਦੇ ਆ।
0: ਅੱਛਾ ਜੀ,
1: ਬਹੁਤ ਕਲਾਕਾਰ ਇੱਧਰ ਹੋਏ ਸਾਡੇ ਜੀ।
0: ਠੀਕ ਹੈ ਜੀ, ਤੇ ਕੰਮ ਧੰਦਾ ਕੀ ਕਰਦੇ ਸਰ ਤੁਸੀਂ ਉਦਾਂ?
1: ਮੇਰਾ ਸਰ ਕਢਾਈ ਦਾ ਕੰਮ ਹੈ ਜੀ, ਐਮਬਰਾਇਡਰੀ ਸ਼ੋਪ ਆ ਮੇਰੀ।
0: ਕਢਾਈ ਦਾ ਕੰਮ ਹੈ, ਐਮਬਰਾਇਡਰੀ ਸ਼ੋਪ ਆ, ਤੇ ਹੁਣ ਕਿੱਥੇ ਬੈਠੇ ਤੁਸੀਂ?
1: ਮੈਂ ਦੁਕਾਨ ਤੇ ਪ੍ਰੋਗਰਾਮ ਸੁਣਦਾ ਸਾਰੇ ਕੰਮ ਦੇ ਨਾਲ ਨਾਲ।
0: ਆਏ ਕੀ ਬਾਤ ਹੈ, ਤੇ ਹੁਣ ਜਿੱਦਾਂ ਕੰਮ ਵੀ ਕਰ ਰਹੇ, ਪ੍ਰੋਗਰਾਮ ਵੀ ਸੁਣਦੇ ਤੇ ਗੱਲ ਵੀ ਕਰ ਰਹੇ ਆ, ਕਿੱਦਾਂ ਮੈਨੇਜ ਕਰ ਰਹੇ ਹੋ?
1: ਬਸ ਜੀ, ਮੈਂ ਫੋਨ ਲਗਾ ਰਿਹਾ ਜੀ, ਮੈਂ ਕਿਹਾ ਲੱਗ ਜਾਵੇ ਤੇ ਦੁਆ ਕਿਸੇ ਲੱਗ ਗਈ।
0: ਤੁਸੀਂ ਕੋਈ ਬੰਦਾ ਤਾਂ ਨਹੀਂ ਰੱਖਿਆ ਤੀਜਾ, ਜਿਹੜਾ ਕੰਨ ਤੇ ਫੋਨ ਏਦਾਂ ਹੱਥ ਰੱਖ ਕੇ ਬੈਠਾ ਹੋਵੇ?
1: ਨਹੀਂ ਜੀ ਨਹੀਂ, ਮੈਂ ਨਾ ਉਹ ਡੱਬੇ ਨਾਲ ਆਇਆ, ਮੋਬਾਈਲ ਨਾਲ ਅਟੈਚ ਕੀਤਾ ਆ।
0: ਅੱਛਾ ਜੀ, ਠੀਕ ਹੈ ਜੀ। ਐਦੀ ਜੀ
1: ਬਾਹਰ ਲੱਗ ਆਵਾਜ਼ ਜਾਂਦੀ ਪ੍ਰੋਗਰਾਮ ਬਾਹਰ ਤੱਕ ਗਲੀ ਵਿੱਚ ਹੁੰਦਾ।
0: ਵਾਹ ਜੀ ਵਾਹ, ਕਹੇ ਇੱਕ ਵਾਰ ਅੱਧੀ ਹੋਇਆ ਜੀ, ਮੈਂ ਵੀ, ਮੈਨੂੰ ਮੇਰਾ ਦਿਮਾਗ ਨਹੀਂ ਚੱਲਿਆ, ਮੈਂ ਤਾਂ ਕੰਧ ਨਾਲ ਹੀ ਮੂੰਹ ਲਾ ਲਿਆ ਤੇ ਕੰਨ ਜਿਹੜਾ ਕੰਧ ਨੂੰ ਲਾ ਕੇ ਫੋਨ ਟਕਾਇਆ ਸੀ ਜੀ ਇੱਕ ਵਾਰ ਮੈਂ।
1: ਅੱਛਾ ਜੀ,
0: ਬਾਹਲਾ ਹੀ ਔਖਾ ਹੋ ਗਿਆ ਜੀ ਮੇਰਾ ਸਮਝ ਜੀ। ਬਾ ਦੇਖੋ ਕਈ ਵਾਰ ਨਾ ਕਰ ਲੈਣੀ ਚਾਹੀਦੀ, ਸੀਰੀਅਸ ਹੋ ਗਈ, ਜਿਹੜਾ ਮਜ਼ਾਕ ਨਿਕਲਦਾ ਨਾ ਅੰਕਲ ਜੀ, ਮਜ਼ਾ ਆਇਆ। ਆਪਣੇ ਮੁੰਡੇ ਨਾਲ ਗੱਲ ਕਰੋ ਜੀ। ਹੈਲੋ ਅੰਕਲ ਜੀ, ਨਮਸਤੇ।
1: ਨਮਸਤੇ ਜੀ
0: ਅੰਕਲ ਜੀ, ਮੈਂ ਸੁਣਿਆ ਤੁਸੀਂ ਪਹਿਲੀ ਵਾਰ ਆਏ ਇੱਥੇ। ਮੈਂ ਸੁਣਿਆ ਤੁਸੀਂ ਪਹਿਲੀ ਵਾਰ ਆਏ ਇਸ ਕਾਲ ਦੇ ਵਿੱਚ
1: ਜੀ। ਸਰ ਬਹੁਤ ਔਖੇ ਆ ਜੀ।
0: ਅੱਛਾ ਜੀ ਅੰਕਲ ਜੀ, ਮੈਂ ਨਾ ਤੁਹਾਡੀ, ਮੈਂ ਸਬੂਤ ਮੰਗਣਾ ਚਾਹੁੰਦਾ, ਜਿਹੜੀ ਤੁਸੀਂ ਕਢਾਈ ਕਰਦੇ ਹੋ, ਤੁਸੀਂ ਮੈਨੂੰ ਪਲੀਜ਼ ਫੋਟੋ ਭੇਜੋ ਇਸ ਨੰਬਰ ਤੇ। ਲਿਖੋ ਨੰਬਰ, ਲਿਖੋ ਅੰਕਲ ਜੀ। 9855 1010027। ਅੰਕਲ ਜੀ, ਮੇਰੇ ਰੇਡੀਓ ਨੰਬਰ ਆ, ਮੈਂ ਦੇਖਣਾ ਚਾਹੁੰਦਾ ਤੁਸੀਂ ਕਢਾਈ ਕਿਹੜੀ ਕਰਦੇ ਹੋ ਜੀ। ਹਾਂਜੀ ਹਾਂਜੀ, ਇੱਥੇ ਤੁਸੀਂ ਵਟਸਐਪ ਤੇ ਮੈਸੇਜ ਵੀ ਕਰ ਸਕਦੇ ਹੋ ਅੰਕਲ ਜੀ, ਆਪਣੀ ਸ਼ਾਇਰੀ ਭੇਜ ਸਕਦੇ ਹੋ ਅਗਰ ਤੁਸੀਂ ਸ਼ਾਇਰੀ ਸੁਣਾਉਂਦੇ ਹੋ।
1: ਠੀਕ ਹੈ ਜੀ।
0: ਓਕੇ ਸਰ, ਗਾਣ ਫਾਈਨਲੀ, ਗਾਣਾ ਦਾ ਨਾਮ ਦੱਸ ਦਿਓ ਤੁਸੀਂ, ਤੁਹਾਡੇ ਨਵੇਂ ਕਾਲਰ ਸੀ ਇਸ ਲਈ ਅਸੀਂ ਤੁਹਾਡੇ ਨਾਲ 2 ਮਿੰਟ ਐਕਸਟਰਾ ਗੱਲ ਕੀਤੀ। ਦੇਖ ਲੋ ਕਿਸੇ ਨੇ ਦੇਖ ਲਿਆ ਨਾ, ਅੱਜ ਔਖਾ ਹੋਇਆ ਨਾ ਜੇ ਤੁਸੀਂ ਏਦਾਂ ਆਪਣੀ ਫੀਲਿੰਗ ਚੱਕ ਕੇ ਗਾਣਾ ਗਾ ਰਹੇ ਅੰਕਲ ਤੁਸੀਂ। ਬਹੁਤ ਧੰਨਵਾਦ ਜੀ, ਲਾ ਫਿਰ।

0: ਜ਼ਰੂਰ ਬਤਾ ਕੇ ਜਾਇਓ ਅਗਰ ਤੁਸੀਂ ਇੱਦਾਂ ਦੀ ਕੋਈ ਹਰਕਤ ਕਰੋਗੇ ਵੀ ਨਾ, ਜੇ ਕਿਸੇ ਨੇ ਤੁਹਾਨੂੰ ਦੇਖ ਲਿਆ ਨਾ ਤੁਹਾਨੂੰ ਮੈਂ ਦੱਸ ਦਿੱਤਾ, ਜੇ ਤੁਸੀਂ ਕਿਸੇ ਇੱਦਾਂ ਕਹੋਗੇ ਨਾ ਨਾਮ ਤੋਂ ਬਿਨਾਂ ਕੇ, ਅੱਜ ਕੱਲ੍ਹ ਉਹ ਜ਼ਮਾਨਾ ਨਹੀਂ ਹੈ, ਸਿੱਧਾ ਥੱਪੜ ਜਾਊਗਾ। ਨੈਕਸਟ ਕਾਲਰ ਜੀ, ਤੋਂ ਪਹਿਲਾਂ ਇੱਕ ਢੋਲ ਦੀ ਸੁਰ ਚੱਕੀ ਜਾਵੇ ਤੇ ਹੁਣ ਰਿੰਗ ਚੱਕੀ ਜਾਵੇ, ਹੁਣ ਸਪੀਕਰ ਬੋਲੇ ਜੀ। ਹੈਲੋ,
1: ਹਾਂ ਹੈਲੋ ਵੀਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਸਰ ਤੁਹਾਡਾ?
1: ਜੀ
0: ਸੋਨੂ ਗੱਲ ਕਰ ਰਿਹਾ, ਬਲਦੇਵ ਨਗਰ ਜਲੰਧਰ ਤੋਂ। ਦੇਖੋ ਜੀ ਸੋਨੂ ਜੀ, ਦੇਖੋ ਤੁਹਾਡਾ ਨਾਮ ਇੱਦਾਂ ਦਾ, ਤੁਸੀਂ ਬੋਲੇ ਬੜੇ ਗਲਤ ਸਟਾਈਲ ਨਾਲ, ਮਤਲਬ ਅਲੱਗ ਸਟਾਈਲ ਨਾਲ, ਗਲਤ ਨੀ, ਗਲਤ ਤਾਂ ਕੋਈ ਨੀ ਹੁੰਦਾ ਜੀ, ਹੈਨਾ ਜੀ, ਗਲਤ ਦੂਸਰਾ ਬੰਦਾ ਹੁੰਦਾ, ਆਪਾਂ ਤਾਂ ਆਪਣੇ ਵੱਲੋਂ ਸਹੀ ਹੁੰਦੇ ਜੀ, ਹੈਨਾ ਜੀ। ਹਾਂਜੀ ਹਾਂਜੀ
1: ਹਾਂਜੀ,
0: ਵਧੀਆ ਜੀ, ਚੱਲੀ ਜਾਂਦਾ ਜੀ, ਬੈਠੇ ਹੋਏ ਆ, ਬੂਟ ਗਿੱਲੇ ਪਏ ਆ, ਠੰਡ ਬੜੀ ਲੱਗਦੀ ਹੈ ਜੀ। ਹਾਂਜੀ ਹਾਂਜੀ, ਪੈਰ ਬੜੇ ਭਿੱਜ ਗਏ ਸੀ ਨਾ, ਹੁਣ ਦੇਖੋ ਬੰਦਾ ਹੁਣ ਬ੍ਰੇਕ ਤਾਂ ਲਾਉਂਦਾ ਹੀ ਹੈ ਜੀ, ਨੀਚੇ ਹੁਣ ਜੇ ਸਾਹਮਣੇ ਜਾਮ ਪਿਆ ਹੋਵੇ ਤੇ ਨੀਚੇ ਪਾਣੀ ਖੜਾ ਹੋਵੇ, ਬੰਦਾ ਕੀ ਕਰੇ, ਤੇ ਉੱਤੋਂ ਦੋ ਟਾਇਰ ਵਾਲੇ ਮੋਟਰਸਾਈਕਲ ਤੇ ਖੜੇ ਹੋਵੇ, ਹੈਨਾ ਜੀ, ਆਪਣੇ ਥਰਮਾਕੋਲ ਲਾ ਲਈ ਸੀ ਅੰਕਲ ਜੀ, ਥਰਮਾਕੋਲ ਨਾ ਪਾਣੀ ਚ ਬਹਿ ਗਈ। ਹਾਂਜੀ ਹਾਂਜੀ ਅੰਕਲ ਜੀ, ਤੁਸੀਂ ਮੈਨੂੰ ਇਹ ਦੱਸੋ ਤੁਹਾਡਾ ਵਿਆਹ ਹੋ ਗਿਆ?
1: ਹਾਂਜੀ ਹਾਂ ਵਿਆਹ ਹੋ ਗਿਆ ਜੀ।
0: ਅੱਛਾ ਜੀ, ਖੁਸ਼ ਹੋ?
1: ਹਾਂ ਜੀ, ਬਹੁਤ
0: ਖੁਸ਼ੀ। ਅੱਛਾ ਜੀ, ਕਿਆ ਬਾਤ ਜੀ, ਮੇਰੇ ਪਾਪਾ ਬੜੇ ਖੁਸ਼ ਨੇ।
2: ਅੱਛਾ ਜੀ,
0: ਨਹੀਂ ਦੱਸੋ ਮੰਮੀ ਨੂੰ।
2: ਉਹ ਨਹੀਂ, ਮੈਂ ਕਿਹਾ ਮੈਂ ਤਾਂ ਉਦਾਂ ਮਤਲਬ ਹੁਣ ਖੁਸ਼ ਹਾਂ ਮੰਮੀ।
1: ਹਾਂਜੀ, ਤੁਸੀਂ ਇਹ ਦੱਸੋ ਤੁਸੀਂ ਸਾਡੇ ਬਾਰੇ ਤਾਂ ਪੁੱਛ ਲਿਆ, ਕਿਸੇ ਵਿਆਹ ਕਰਾਇਆ ਕਿ ਨਹੀਂ?
2: ਹਾਂਜੀ ਮਾਂ, ਦੇਖੋ ਜੀ ਤਾਂ ਹੀ ਆ ਜਿਹੜਾ ਬੋਲੀ ਜਾਂਦਾ ਕਰਦਾ, ਤਾਂ ਹੀ ਪੈਦਾ ਹੋਇਆ ਜੀ। ਹਾਂਜੀ ਹਾਂਜੀ, ਬੜਾ ਤੇਜ਼ ਆ, ਕੀ ਕੀਤਾ ਜਾਵੇ ਇਹਦਾ ਜੀ, ਬੜਾ ਸ਼ਰਾਰਤੀ ਹੈ ਇਹਦਾ, ਕੀ ਕੀਤਾ ਜਾਵੇ? ਦੇਖੋ ਜੀ ਮੈਨੂੰ ਕਹਿੰਦਾ ਡਾਕਟਰ ਬਣਨਾ, ਮੈਂ ਕਿਹਾ ਵੱਡਾ ਹੋ ਜਾ ਤਾਂ ਬਣ ਜੀ, ਉਹ ਕਹਿੰਦਾ ਮੈਂ ਛੋਟਾ ਆ ਤਾਂ ਬੱਚਿਆਂ ਦਾ ਡਾਕਟਰ ਬਣ ਜੂਗਾ ਜੀ। ਹਾਂਜੀ ਹਾਂਜੀ, ਦੇਖੋ ਜੀ ਕਿੱਦਾਂ ਦੀ ਗੱਲਾਂ ਕਰਦਾ, ਤੇ ਮੂੰਹ ਨਾਲ ਸੀਟੀ ਮਾਰ ਕੇ ਕਹਿੰਦਾ ਜੀ ਐਂਬੂਲੈਂਸ ਵੀ ਆਪ ਹੀ ਬੁਲਾ ਲੈਂਦਾ ਮਾਰ ਕੇ ਦਾ ਕਰਕੇ। ਥੈਂਕ ਯੂ ਅੰਕਲ, ਤੁਸੀਂ ਗੱਲ ਕਰੋ ਕੰਟੀਨਿਊ। ਦੇਖ ਲਓ ਜੀ ਕੀ ਕੀਤਾ ਜਾਵੇ ਇਹਦਾ, ਪੜਦਾ ਵੀ ਨਹੀਂ ਆ ਜੀ, ਉਹ ਜਿਹੜੇ ਆ ਫੀਫਾ ਚੱਲ ਰਿਹਾ ਅੱਜ ਕੱਲ ਨਾ, ਉਹ ਫੁੱਟਬਾਲ, ਉਹ ਮਤਲਬ ਉਹ ਆ, ਤੇ ਉਸ ਦਿਨ ਹੁਣ ਹਾਰ ਗਈ ਇਹਦੀ ਟੀਮ ਪੱਕੀ, ਤੇ ਬਾਹਰ ਦੋ ਮਿੰਟ ਲਈ ਗਿਆ, ਮੈਂ ਕਿਹਾ ਪਤਾ ਨੀ ਕੀ ਕਰਨ ਗਿਆ, ਸੁਸੂ ਸੁਸੂ ਕਰਨ ਗਿਆ ਹੋਊਗਾ, ਮਾਮਾ ਇੱਟ ਚੱਕ ਲਿਆ, ਐਲਈਡੀ ਤੇ ਮਾਰਨ ਲੱਗਾ ਸੀ, ਥੱਪੜ ਮਾਰਿਆ ਜੀ ਮੈਂ। ਦੱਸੋ ਜੀ ਇਹ ਕੋਈ ਗੱਲ ਹੋਈ ਆ, ਦੱਸੋ, ਮੈਂ ਕਿਹਾ ਪੁੱਤ ਟੀਵੀ ਤਾਂ ਆਪਣਾ ਆ, ਅੰਦਰ ਥੋੜੀ ਚੱਲ ਜਾਣਾ। ਹੋਰ ਕੀ ਜੀ, ਤਾਂ ਕਰਕੇ ਸੋਨੂ ਜੀ ਕੀ ਗਾਣਾ ਸੁਣਨਾ ਚਾਹੋਗੇ ਤੁਸੀਂ ਅੱਜ, ਕਿਹੜਾ ਗਾਣਾ ਸੁਣਨਾ ਚਾਹੋਗੇ?
1: ਤੁਸੀਂ

0: ਅੱਛਾ
1: ਜੀ, ਅੱਖੀਆਂ ਨਾਲ ਗੋਲੀ ਮਾਰ ਗਈ
0: ਤੇ
1: ਪਿਸਤੌਲਾ ਲੈਣੀਆਂ ਛੱਡ ਦੀਏ ਆਪਾਂ? ਦੱਸੋ ਜੀ ਕੋਈ ਨਾ, ਤੇ ਫੇਰ ਮਤਲਬ ਦੂਰੋਂ ਤਾਂ ਫੇਰ ਅੱਖਾਂ ਗੋਲੀਆਂ ਹੀ ਹੁੰਦੀਆਂ, ਅੱਖਾਂ ਚ ਗੋਲੀਆਂ ਵੱਜ ਜਾਂਦੀਆਂ ਜੇ? ਧੁਨੀ ਕੰਮ ਕਰੇ ਫੇਰ। ਸਹੀ ਆ ਜੀ, ਸਹੀ ਆ, ਕਿਉਂਕਿ ਮੈਂ ਤਾਂ ਬੋਲਿਆ ਧੁਨੀ ਵੀ ਤਾਂ ਸਾਹਮਣੇ ਦੇਖਦੀ ਹੁੰਦੀ ਜੀ, ਜਿਦਾਂ ਅੱਖਾਂ ਤੇ ਦਿਲ ਸਾਹਮਣੇ ਹੁੰਦੇ ਨੇ ਤੇ ਧੁਨੀ ਵੀ ਸਾਹਮਣੇ ਹੁੰਦੀ ਜੀ। ਚਲੋ ਗਾਣਾ ਲਾਈਏ ਫਿਰ, ਵਧੀਆ ਤੁਹਾਡਾ ਸਰ, ਥੈਂਕ ਯੂ ਬਹੁਤ ਬਹੁਤ ਜੁੜਨ ਦੇ ਲਈ। ਹਾਂਜੀ ਜੀ, ਸੋਨੂੰ ਗਾਣਾ ਦੱਸਤਾ ਜੀ, ਆਪਣਾ ਕਮਾਲ ਦਾ ਗਾਣਾ ਦੱਸਿਆ ਸੋਨੂੰ ਜੀ ਨੇ, ਕਿਆ ਬਾਤ ਹੈ ਜੀ, ਅੱਖੀਂ ਉਸੇ ਗੋਲੀ ਮਾਰੇ। ਲਾ ਦਿਓ ਜੀ ਫਿਰ।

0: ਤੁਹਾਡੀ ਆਉਂਦੀ ਅੱਜ ਆਕਾਸ਼ਵਾਣੀ ਜਲੰਧਰ ਤੇ। ਮੈਂ ਮਾਂ ਤੁਹਾਡੀ ਬੋਲਣ ਡਈ ਆ, ਜਰੂਰ ਸੁਣਿਓ ਅੱਜ ਮੈਨੂੰ। ਆਹੋ ਲਾਗੇ ਚਿੰਟੂ ਪਿੰਟੂ ਪਿੰਕੀ ਰਿੰਕੀ ਸਾਰਿਆਂ ਨੂੰ ਇਕੱਠੇ ਕਰ ਲਓ, ਸਾਰੇ ਜਣੇ ਸੁਣੋ ਮੈਨੂੰ। ਆਹੋ ਹੈਲੋ, ਮੈਂ ਆਉਣ ਡਈ ਆ ਅੱਜ ਰੇਡੀਓ ਤੇ, ਸੁਣ ਲਿਓ ਚੰਗੀ ਤਰ੍ਹਾਂ। ਹਾਂ ਹੋਰ ਨਾ ਕੁਝ ਲਾ ਲੂ ਕੇ ਵਹਿੰਦੇ ਰਹੋ, ਲਾਗੇ ਆਪਣੇ ਦੋਸਤਾਂ ਨੂੰ ਵੀ ਫੋਨ ਲਾਓ, ਉਹਨਾਂ ਦੱਸੋ ਭਾਬੀ ਤੁਹਾਡੀ ਆਉਣ ਡਈ ਆ। ਹਾਂ ਮੰਮੀ ਜੀ, ਤੁਸੀਂ ਪਿੰਡ ਫੋਨ ਲਾ ਦੋ, ਸਾਰੇ ਟੱਬਰ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਪੂਰੇ ਪਾਸੇ ਖੱਪ ਪਾ ਦੋ, ਤੁਹਾਡੀ ਨੂੰਹ ਆਉਣ ਡਈ ਅੱਜ ਆਕਾਸ਼ਵਾਣੀ ਜਲੰਧਰ ਤੇ। ਆਹੋ
1: ਹਾਂਜੀ ਹਾਂਜੀ ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ, ਤੇ ਮੈਂ ਤੁਹਾਡਾ ਆਪਣਾ ਆਰ ਜੇ ਦੋਸਤ ਰਮਨੀਸ਼। ਵੈਲ ਤੁਸੀਂ ਇੰਜੋਏ ਤਾਂ ਕਰ ਰਹੇ ਹੋਵੋਗੇ ਇਹਨਾਂ ਨੂੰ ਪਿਓ ਪੁੱਤ ਨੂੰ, ਕਿਉਂਕਿ ਨਾ ਮੈਂ ਬਸ ਇਹ ਕਹਿਣਾ ਆਇਆ ਸੀ ਕਿ ਬਸ ਥੋੜ੍ਹਾ ਵੇਲਾ ਰਹਿ ਗਿਆ ਅਤੇ ਸਾਡੇ ਬਸ ਹੁਣ ਕੁਝ ਹੀ ਕਾਲਰ ਸਾਡੇ ਨਾਲ ਜੁੜ ਹੀ ਪਾਉਣਗੇ, ਅਤੇ ਸਭ ਤੋਂ ਪਹਿਲਾਂ ਅਸੀਂ ਨੈਕਸਟ ਕਾਲਰ ਨੂੰ ਜੁਆਇਨ ਕਰਦੇ ਅਤੇ ਸਿੱਧਾ ਇਹਨਾਂ ਨਾਲ ਗੱਲਬਾਤ ਕਰੂਗੇ। ਹੈਲੋ
2: ਹੈਲੋ,
1: ਰਾਮ ਰਾਮ ਜੀ। ਰਾਮ ਰਾਮ ਜੀ, ਹਾਂਜੀ ਬੋਲੀਓ ਜੀ, ਕਿੱਦਾਂ ਸਰ, ਠੀਕ ਹੋ? ਬਸ ਵਧੀਆ ਜੀ, ਚੱਲੀ ਜਾਂਦਾ ਜੀ ਆਪਾਂ ਬਸ। ਕਿੱਦਾਂ ਮੌਸਮ, ਕਿੱਦਾਂ ਤੁਹਾਡੇ ਉੱਥੇ ਜੀ?
2: ਮੌਸਮ ਚਾਰੇ ਪਾਸੇ ਅੱਜ ਮੇਰਾ ਫੋਨ ਲੱਗਿਆ, ਔਰ ਇੱਧਰ ਚਾਰੇ ਪਾਸੇ ਬੱਦਲ ਪਹਿਲੀ ਵਾਰ ਉਮਰ ਕਿਹੜੀਆਂ ਪਾ ਰਿਹਾ, ਵੇਖੋ ਬਰਸਾਤ ਆ ਜੇ ਜਾਂ ਨਾ ਆਵੇ ਕਹਿ ਨਹੀਂ ਸਕਦੇ।
1: ਅੱਛਾ ਜੀ, ਤੇ ਮੈਨੂੰ ਉਦਾਂ ਕੋ ਲੱਗਦਾ ਤੁਹਾਡੀ ਆਵਾਜ਼ ਮੈਂ ਜਾਣੀ ਪਛਾਣੀ ਲੱਗ ਰਹੀ ਹੈ ਜੀ।
2: ਬਿਲਕੁਲ ਜਾਣੀ ਪਛਾਣੀ ਹੈ ਜੀ।
1: ਅੱਛਾ ਜੀ, ਤੇ ਤੁਸੀਂ ਵੀ ਆਵਾਜ਼ ਚੇਂਜ ਕਰਕੇ ਬੋਲਦੇ ਹੋ?
2: ਨਹੀਂ ਜੀ, ਮੈਂ ਤਾਂ ਚੇਂਜ ਨਹੀਂ।
1: ਅੱਛਾ ਜੀ, ਦੇਖ ਲਓ ਜੇ ਮੈਂ ਤੁਸੀਂ ਫੜੇ ਗਏ ਹੋਣੀ ਇੱਕ ਮਿੰਟ ਦੇ ਅੰਦਰ ਫੇਰ ਆਪਣਾ ਇੱਕ ਅੰਗੂਠਾ ਆਪਣੇ ਇੱਕ ਨੱਕ ਤੇ ਰੱਖੋ ਜੀ।
2: ਪਹਿਲਾਂ ਹੀ ਰੱਖੀ ਬੈਠਾ ਜੀ।

0: ਅੱਛਾ ਜੀ, ਅੱਛਾ ਤਾਂ ਹੀ ਆਵਾਜ਼ ਚੇਂਜ ਕਰ ਰਿਹਾ ਜੀ।
1: ਹਾਂ ਮੈਂ ਪਹਿਲਾਂ ਹੀ ਰੱਖ ਲਿਆ ਸੀ।
0: ਅੱਛਾ ਜੀ,
1: ਪਤਾ ਸੀ ਐਵੇਂ ਕਹਿਣਗੇ।
0: ਤੇ ਕਹਿਣ ਦਾ ਭਾਵ ਮੈਂ ਇਹ ਪੁੱਛਣਾ ਚਾਹੁੰਦਾ, ਤੇ ਗਾਉਂ ਦੇ ਅੰਗੂਠਾ ਕੌਣ ਰੱਖਦਾ ਜੀ ਵੀ ਉਹਦੀ ਇੱਦਾਂ ਦੀ ਆਵਾਜ਼ ਹੋ ਜਾਂਦੀ?
1: ਹਾਂਜੀ
0: ਕੁਛ ਨੀ ਜੀ, ਤੇ ਮੈਂ ਇਹ ਕਹਿਣਾ ਜੀ ਚਲੋ ਤੁਸੀਂ ਅੰਗੂਠਾ ਰੱਖ ਲਿਆ ਜੀ, ਹੁਣ ਵੱਡਾ ਸਾਹ ਭਰੋ ਅੰਦਰ ਨੂੰ, ਠੀਕ ਆ ਜੀ, ਛੱਡਣਾ ਵੀ ਆ ਭਰਿਆ ਤੇ ਬੋਲ ਹੀ ਨੀ ਹੁੰਦਾ, ਤੁਸੀਂ ਸਾਹ ਛੱਡ ਕੇ ਬੋਲ ਕਿੱਦਾਂ ਸਕਦੇ ਹੋ ਸਰ?
1: ਮੈਂ
0: ਬੋਲ ਸਕਦਾ ਸਰ ਜੀ, ਤੁਸੀਂ ਦੋ ਤਿੰਨ ਵਜੇ ਖੜ ਸਕਦੇ ਹੋ।
1: ਅੱਛਾ,
0: ਇੱਕ ਮਿੰਟ ਮੁੰਡੇ ਨਾਲ ਗੱਲ ਕਰੋ।
2: ਹੈਲੋ, ਹਾਂਜੀ ਅੰਕਲ,
1: ਕੀ ਹਾਲ ਹੈ?
2: ਹਾਂਜੀ ਵਧੀਆ ਅੰਕਲ ਜੀ, ਵਧੀਆ ਜੀ। ਅੰਕਲ ਏਦਾਂ ਕਰੋ ਤੁਸੀਂ ਕੰਨ ਤੇ ਹੱਥ ਰੱਖੋ ਦੋਨੋਂ। ਤੁਸੀਂ ਨਾ ਮਤਲਬ ਬਹੁਤ ਜਿਆਦਾ ਨਾ ਸਿੱਟ ਰਹੇ ਆ, ਤੁਸੀਂ ਫੇਂਕਦੇ ਜਿਹਨੂੰ ਕਹਿੰਦੇ ਨਾ ਹਵਾ ਵਾਲੀ, ਉਹ ਕਰਦੇ ਹੋ ਬਈ ਤੁਸੀਂ। ਤੁਸੀਂ ਏਦਾਂ ਨਾ ਕਰੋ, ਮੇਰੇ ਪਾਪਾ ਨੂੰ ਤੁਸੀਂ ਬੇਫੂਮ ਨਾ ਸਮਝੋ, ਤਾਂ ਆਇਆ ਮੈਂ, ਮੈਂ ਕਿਹਾ ਉਹਨਾਂ ਦੀ ਬੇਇੱਜ਼ਤੀ ਨਾ ਹੋ ਰੇਡੀਓ 'ਚ, ਤਾਂ ਕਰਕੇ ਮੈਂ ਆ ਗਿਆ ਜੀ।
1: ਹਾਂਜੀ
2: ਇਹ ਵੀ ਮੰਨਦੇ ਆ ਪਰ ਅਸੀਂ ਨੀ ਮੰਨਦੇ ਜੀ। ਅੱਛਾ ਜੀ, ਇੰਟੈਲੀਜੈਂਟ ਨੇ? ਅੰਕਲ ਜੀ ਤੁਸੀਂ ਕਿਹਾ ਮੈਂ ਕੰਨ ਤੇ ਵੀ ਹੱਥ ਰੱਖੇ, ਨੱਕ ਤੇ ਵੀ ਹੱਥ ਰੱਖਿਆ ਆ,
1: ਦੋ ਹੱਥ ਹੈਗੇ ਮੇਰੇ।
2: ਅੱਛਾ ਜੀ, ਮੈਂ ਕੰਨ ਤੁਹਾਡੇ ਇੱਕ ਲੱਗਾ,
1: ਫੋਨ ਦੇ ਨਾਲ ਲੱਗੇ ਹੋਏ ਇੱਕ ਬਿੱਲ ਹੈਗੇ।
2: ਅੱਛਾ ਜੀ, ਤੇ ਦੂਜਾ ਨੱਕ ਕਿੱਥੇ?
1: ਨੱਕ ਮੇਰੇ ਕੋਲ ਹੈਗਾ,
2: ਨੱਕ ਅੰਦਰ ਤਾਂ ਨੀ ਪਾ ਲਿਆ ਕੰਨ ਦੇ ਜੀ, ਲੱਗਦਾ ਤਾਂ ਹੀ ਤਾਂ ਬੰਦ ਹੋ ਸਕਦਾ ਸਾਰਾ ਕੁਛ, ਓਦਾਂ ਤਾਂ ਨੀ ਹੋ ਸਕਦਾ ਜੀ। ਹੁਣ ਮੈਂ ਕੋਈ ਤੀਜੀ ਚੀਜ਼ ਕਹੂੰਗਾ, ਉਹ ਵੀ ਨਾ ਕੰਨ ਤੱਕ ਲੈ ਜਾਈਏ ਜੀ, ਕਿਉਂਕਿ ਬਹੁਤ ਨੀਚੇ ਹੋ। ਹਾਂਜੀ ਹਾਂਜੀ, ਚਲੋ ਕੋਈ ਨਾ ਅੰਕਲ ਜੀ, ਇਹ ਦੱਸੋ ਗਾਣਾ ਕਿਹੜਾ ਸੁਣਨਾ ਚਾਹੋਗੇ ਤੁਸੀਂ?
1: ਗਾਣਾ ਸਰ ਜੀ ਸੁਣਾ ਦਿਓ, 20 ਸਾਲ ਫਿਲਮ ਦਾ ਗੀਤ ਹੈਗਾ, ਹਮ ਤੁਮ ਇਤਨਾ ਪਿਆਰ ਕਰੇ।
2: ਅੱਛਾ ਜੀ, ਤੁਸੀਂ ਮੈਨੂੰ ਇਹ ਦੱਸੋ ਤੁਸੀਂ ਓਮ ਦਾ ਜਾਪ ਕਰਦੇ ਹੋ? ਤੁਸੀਂ ਨਾਮ ਓਮ ਰੱਖਿਆ ਹੋਇਆ ਆਪਣਾ?
1: ਹਾਂਜੀ ਕਰਦਾ।
2: ਮੈਨੂੰ ਕਰਕੇ ਦੱਸ ਦਿਓ ਫਿਰ, ਤੁਸੀਂ ਬਾਏ ਬਾਏ ਕਹਿ ਦਿਓ ਮੈਨੂੰ। ਅੱਛਾ ਜੀ, ਬਸ ਹੋ ਗਿਆ ਅੰਕਲ ਜੀ। ਹੈਲੋ ਹੈਲੋ, ਚਲੋ ਕੋਈ ਗੱਲ ਨੀ, ਮੈਂ ਤਾਂ ਜੀ ਉਹ ਚੁੰਬੀ ਚਲਾਉਣ ਲੱਗਾ ਸੀ ਅੰਕਲ ਜੀ, ਤਾਂ ਕਿ ਉਹ ਆਰਾਮ ਨਾਲ ਕਰ ਸਕਣ ਜਾਪ। ਵੈਸੇ ਤਾਂ ਕੋਈ ਚੱਕਰ ਨੀ ਹੈਗਾ ਜੀ, ਇੱਦਾਂ ਦੀ ਗੱਲ ਨੀ ਹੈਗੀ, ਪਰ ਕੋਈ ਗੱਲ ਨੀ, ਚਲੋ ਜੀ ਆਪਾਂ ਗਾਣਾ ਚਲਾਉਂਦੇ ਹਾਂ ਅੰਕਲ ਜੀ ਦਾ, ਬਹੁਤ ਸਾਨੂੰ ਫੋਨ ਆ ਰਹੇ ਆ, ਤੇ ਤੁਸੀਂ ਘੰਟੇ ਦੀ ਆਵਾਜ਼ ਸੁਣਨੀ ਲਈ ਹੋਊਗੀ, ਗਾਣਾ ਚਲਾ ਦਿੱਤਾ ਜਾਵੇ, ਔਨ ਕਰ ਦਿੱਤਾ ਜਾਵੇ।

0: ਹਾਂਜੀ ਹਾਂਜੀ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ ਵਿਦ ਆਰ ਜੇ ਰਮੇਸ਼। ਦੇਖੋ ਜੀ, ਬੇਚਾਰੇ ਉਹਨਾਂ ਨੇ, ਦੋਨਾਂ ਨੇ ਵੀ ਸਾਹ ਲੈਣੇ ਹੁੰਦੇ, ਤਾਂ ਕਰਕੇ ਵਿੱਚ ਵਿੱਚ ਮੈਂ ਆ ਜਾਂਦਾ ਹੁੰਦਾ, ਕਿਉਂਕਿ ਨਾ ਪਿਓ ਪੁੱਤ ਦੀ ਨਾ ਯਾਰ ਬੜੀ ਲੜਾਈ ਹੁੰਦੀ ਆ ਆਪਸ 'ਚ, ਸੁਣਨੀ ਹੋਣੀ ਤੁਹਾਡੇ ਤੋਂ, ਇਸ ਲਈ ਮੈਂ ਆ ਜਾਂਦਾ। ਲਓ ਜੀ, ਤੁਸੀਂ ਇਹਨਾਂ ਨੂੰ ਜੁਆਇਨ ਕਰ ਸਕਦੇ ਹੋ ਵਿਦ ਢੋਲ ਦੀ ਬੀਟ, ਐਂਡ ਸਾਡੇ ਸਰੋਤੇ ਵੀ ਨਾਲ ਜੁੜਨਗੇ। ਹੈਲੋ,
1: ਨਾ ਕਭੀ ਸ਼ਿਕਵਾ ਕਰਤੇ ਹੈ ਨਾ ਕਭੀ ਸ਼ਿਕਾਇਤ ਕਰਤੇ ਹੈ,
0: ਅੱਛਾ ਜੀ,
1: ਜੋ ਆਕਾਸ਼ਵਾਣੀ ਸੇ ਸੱਚੀ ਮੁਹੱਬਤ ਕਰਤੇ ਹੈ।
0: ਕਿਆ ਬਾਤ ਹੈ ਸਰ,
1: ਨਮਸਕਾਰ।
0: ਕਿਆ ਬਾਤ ਹੈ ਸਰ, ਕਿਆ ਬਾਤ ਹੈ ਸਰ, ਨਮਸਕਾਰ ਜੀ। ਕੀ ਨਾਮ ਸਰ ਤੁਹਾਡਾ?
1: ਸਤੀਸ਼ ਕੁਲਿਆਣੀ, ਦਿਲਕੁਸ਼ਾ ਮਾਰਕੀਟ ਜਲੰਧਰ।
0: ਅੱਛਾ ਜੀ,
1: ਆਪਣੇ ਦੋਸਤਾਂ ਦੇ ਦਿਲ ਦੇ ਅੰਦਰ।
0: ਆਏ ਹਾਏ ਹਾਏ, ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ। ਦੇਖੋ ਜੀ, ਜਿਸ ਦਿਨ ਨਾ, ਮਤਲਬ ਇਹ ਤਾਂ ਹੈ ਦਿਲ ਦੇ ਅੰਦਰ ਹੀ ਅਸੀਂ ਹੁੰਦੇ ਹਾਂ ਜ਼ਿਆਦਾਤਰ, ਦੋਸਤੀ ਹੈ ਹੀ ਇੱਦਾਂ ਦੀ ਚੀਜ਼, ਹੈਨਾ ਜੀ।
1: ਸੱਚੀ ਮਿਲ ਜੇ ਤਾਂ
0: ਕਿਆ ਬਾਤ ਹੈ, ਇਹ ਵੀ ਗੱਲ ਹੈ ਜੀ। ਤਾਂ ਤੁਹਾਨੂੰ ਲੱਗਦਾ ਪੁਰਾਣੇ ਦੋਸਤ ਜ਼ਿਆਦਾ ਬੈਟਰ ਹੁੰਦੇ ਜਿਹੜੇ ਨਵੇਂ ਬਣਦੇ ਆ?
1: ਨਹੀਂ, ਪੁਰਾਣੇ ਬਹੁਤ ਵਧੀਆ ਹੁੰਦੇ ਜੀ, ਵਾਈਫ ਤੋਂ ਜ਼ਿਆਦਾ ਤੁਹਾਡਾ ਸੱਚਾ ਸਾਥੀ ਕੋਈ ਨਹੀਂ ਹੁੰਦਾ।
0: ਹਾਏ, ਇਹ ਦੇਖੋ, ਇਹ ਡਰ ਕਰਕੇ ਬੋਲੇ ਕਿ ਮਤਲਬ ਪਿਆਰ ਕਰਕੇ ਬੋਲਿਆ ਜੀ?
1: ਨਹੀਂ, ਪਤਾ ਕੀ ਹੋਇਆ, ਵਾਈਫ ਕਹਿੰਦੀ ਤੁਸੀਂ ਪਹਿਲੇ ਵਿਆਹ ਤੋਂ ਪਹਿਲੇ ਬੜਾ ਮਿੱਠਾ ਬੋਲਦੇ ਸੀ।
0: ਅੱਛਾ ਜੀ,
1: ਤੇ ਹੁਣ ਤੁਹਾਨੂੰ ਕੀ ਹੋ ਗਿਆ?
0: ਅੱਛਾ, ਫੇਰ ਜੀ,
1: ਮੈਂ ਕਿਹਾ ਵਿਆਹ ਤੋਂ ਪਹਿਲੇ ਤੂੰ ਵੀ ਬੜਾ ਮਿੱਠਾ ਬੋਲਦੇ ਸੀ,
0: ਬਾਅਦ ਵਿੱਚ ਤੈਨੂੰ ਕੀ ਹੋ ਗਿਆ? ਅੱਛਾ ਜੀ, ਠੀਕ ਹੈ,
1: ਬਹੁਤ ਖਾਣਾ ਤੇ ਪਹਿਲੇ ਕਰ ਲੈਂਦੇ, ਵਿਆਹ ਹੀ ਨਾ ਹੁੰਦਾ।
0: ਕਿਆ ਬਾਤ ਹੈ ਸਰ, ਕਿਆ ਬਾਤ ਹੈ ਸਰ, ਤੁਹਾਡਾ ਮਤਲਬ ਵਿਆਹ ਹੋਣ ਨੂੰ ਕਿੰਨੇ ਸਾਲ ਹੋ ਗਏ ਪਹਿਲੇ ਦੱਸੋ ਜੀ?
1: ਮੇਰੇ ਜੀ 31 ਸਾਲ।
0: ਅੱਛਾ ਜੀ,
1: ਪੁੱਛੋ ਵੀ ਕਿੱਦਾਂ ਕੱਟੇ 31 ਸਾਲ।
0: ਅੱਛਾ, ਹਾਂਜੀ ਹਾਂਜੀ ਹਾਂਜੀ ਸਰ,
1: ਬਹੁਤ ਵਧੀਆ, ਬਹੁਤ ਵਧੀਆ ਜੀ।
0: ਅੱਛਾ ਜੀ, ਅੱਛਾ ਜੀ, ਤੁਸੀਂ ਤੁਹਾਡਾ ਨਾਮ ਜਿੱਦਾਂ ਤੁਸੀਂ ਕਿਹਾ ਗੁਲਿਆਣੀ, ਹਨਾ, ਸਤੀਸ਼ ਗੁਲਿਆਣੀ, ਗੁਲਿਆਣੀ, ਤੁਸੀਂ ਗੁੱਲੀ ਡੰਡਾ ਜ਼ਿਆਦਾ ਖੇਲਿਆ ਤਾਂ ਕਰਕੇ ਜੀ? ਅੱਛਾ ਜੀ,
1: ਸਾਡੇ ਟਾਈਮ ਤੇ ਹੁੰਦੇ ਗੁੱਲੀ ਡੰਡਾ ਸੀ, ਬੰਟੇ ਗੁੱਲੀ ਡੰਡਾ।
0: ਅੱਛਾ ਜੀ, ਸੁਸ਼ੀਲ ਚੱਪਲ, ਮਤਲਬ ਮੈਂ ਚੱਪਲ ਜ਼ਿਆਦਾ ਖਾਦੀ ਤਾਂ ਕਰਕੇ ਜੀ?
1: ਬਿਲਕੁਲ ਬਿਲਕੁਲ ਜੀ।
0: ਯਾਰ ਦੇਖੋ ਜੀ, ਮਤਲਬ ਕੀ ਯਾਰ ਦੱਸੋ ਨਾ, ਜ਼ਿੰਦਗੀ ਚੱਪਲ ਚੱਪਲ, ਹੁਣ ਨਾਮ ਥੋੜੀ, ਸਾਨੂੰ ਤਾਂ ਅਸੀਂ ਚੱਪਲ ਦੇਖਦੇ ਹਾਂ, ਸਾਨੂੰ ਆਪਣੀ ਯਾਦ ਆ ਜਾਂਦੀ ਹੈ, ਚੱਪਲ ਪੈਂਦੀ ਸਾਨੂੰ ਯਾਦ ਆਉਂਦੀ ਰਹਿੰਦੀ ਹੈ, ਮਤਲਬ ਪਿੱਛੇ ਚੱਪਲ ਲੱਗੀ, ਸਾਰਾ ਦਿਨ ਚੱਪਲ ਚੱਪਲ ਚੱਪਲ ਆ ਸਾਡੇ ਜੀ। ਚਲੋ,
1: ਪ੍ਰੋਗਰਾਮ ਵਧੀਆ ਕਰ ਰਹੇ ਹੋ, ਮਜ਼ਾ ਆ ਰਿਹਾ।
0: ਥੈਂਕ ਯੂ ਸਰ, ਮੈਂ ਮੁੰਡੇ ਨਾਲ ਗੱਲ ਕਰ ਲਾ। ਹੈਲੋ ਅੰਕਲ ਜੀ,
2: ਤੁਸੀਂ
0: ਬੜੇ ਦੇਰ ਬਾਅਦ ਆਏ ਆ, ਤੁਸੀਂ ਇੱਧਰ ਹੀ ਆਵਾਜ਼ ਨਾ ਕਰੋ ਯਾਰ, ਬੜਾ ਹਾਸਾ ਆਉਂਦਾ, ਤੁਸੀਂ ਨਾ ਕੱਢੋ ਇੱਧਰ ਹੀ ਆਵਾਜ਼, ਮੈਂ ਕੱਢ ਰਿਹਾ ਨਾ ਅੰਕਲ।
1: ਆਖਰੀ ਕਾਲ ਆ ਜੀ ਮੇਰੀ?
0: ਹਾਂਜੀ ਹਾਂਜੀ, ਤੁਹਾਡੀ ਆਖਰੀ ਕਾਲ ਆ।
1: ਕਹਿੰਦਾ ਜੀ, ਹਮੇ ਤੋ ਆਪਣਾ ਲੈ ਲੂਟਾ ਕਹਿ ਰਹਾ ਹੂੰ, ਕਹਾਂ ਦਮ ਥਾ, ਹਮਾਰੀ ਫੋਨ ਕੋਲੀ ਤਬ ਲਗੀ, ਜਬ ਆਪਕੇ ਪਾਸ ਸਮੇਂ
0: ਕਮੇ ਕਮ ਥਾ। ਕਿਆ ਬਾਤ ਹੈ ਅੰਕਲ ਜੀ, ਕਿਆ ਬਾਤ ਹੈ, ਕਲੈਪਿੰਗ ਫੋਰ, ਇੱਕ ਮਿੰਟ ਅੰਕਲ ਜੀ, ਅੰਕਲ ਜਿਹੜੀ ਚੌਥੀ ਕਲੈਪਿੰਗ ਸੀ ਨਾ, ਮੇਰੀ ਆਵਾਜ਼ ਸੀਗੀ ਉਹ, ਜਿਹੜੀ ਟਕ ਟਕ ਟਕ ਤੋਂ ਬਾਅਦ ਚੌਥੀ ਕਲੈਪਿੰਗ ਵੱਜਦੀ ਨਾ, ਮੇਰੀ ਕਲੈਪਿੰਗ ਸੀਗੀ। ਅੱਛਾ ਜੀ, ਅੰਕਲ ਜੀ, ਅੱਜ ਏਦਾਂ ਨਾ ਕਰੋ, ਦੇਖ ਲਓ ਵੀ ਨਿਆਣੇ ਦਾ ਮਜ਼ਾਕ ਕਰਦੇ ਸੀ। ਅੱਛਾ ਜੀ, ਮਜ਼ਾਕ ਕਰਦੇ ਪਏ ਅੰਕਲ ਜੀ ਮੇਰੇ ਨਾਲ? ਹਾਂਜੀ, ਕਰਾਓ ਜੀ ਆਂਟੀ ਨਾ, ਅੱਜ ਤੁਸੀਂ ਆਂਟੀ ਹੋ? ਹਾਂਜੀ ਆਂਟੀ, ਨਮਸਤੇ, ਨਮਸਕਾਰ ਜੀ, ਨਮਸਕਾਰ, ਕੀ ਹਾਲ ਨੇ? ਬਸ ਅੰਕਲ ਜੀ, ਸਾਡੀ ਆਂਟੀ ਜੀ ਵਧੀਆ ਜੀ। ਹਾਂਜੀ ਅੰਕਲ ਜੀ, ਤੁਹਾਡੀ ਆਂਟੀ ਤੁਹਾਡੀ ਏਦਾਂ ਰਹੀ ਆ? ਅੱਛਾ ਜੀ, ਕਿਆ ਬਾਤ ਹੈ, ਸੱਚੀ ਗੱਲ ਕਰਾ ਤੀ ਤੁਸੀਂ? ਸੋਰੀ ਅੰਕਲ, ਮੈਂ ਕਿਹਾ ਤੁਸੀਂ ਕੱਢ ਰਹੇ ਵਿਆਜ, ਤਾਂ ਕਰਕੇ ਅੰਕਲ ਮੈਂ ਬੱਚਾ ਨਾ, ਤਾਂ ਕਰਕੇ ਮੈਨੂੰ ਪਤਾ ਨੀ ਲੱਗਦਾ। ਅੰਕਲ ਜੀ, ਗਾਣਾ ਕਿਹੜਾ ਸੁਣੋਗੇ ਦੱਸ ਦਿਓ ਫਿਰ, ਗਾਣਾ ਕਿਹੜਾ ਸੁਣੋਗੇ?
1: ਅੰਮ੍ਰਿਤ ਪ੍ਰੇਮ ਦਾ।
0: ਅੱਛਾ ਜੀ, ਗਾਣੇ ਦਾ ਨਾਮ?

0: ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਦੋਸਤੋ। ਸਟੂਡੀਓ ਦੀ ਘੜੀ ਤੇ ਠੀਕ 5 ਵੱਜ ਗਏ ਆ ਤੇ ਪ੍ਰੋਗਰਾਮ ਦਾ ਵੇਲਾ ਹੋ ਗਿਆ ਯੁਵਾਣੀ ਤੇ ਯੁਵਾਣੀ ਪ੍ਰੋਗਰਾਮ ਲੈ ਕੇ ਹਾਜ਼ਰ ਆ ਮੈਂ ਤੁਹਾਡਾ ਦੋਸਤ ਬਾਗੇਸ਼ਵਰ
1: ਤੇ ਮੈਂ ਤੁਹਾਡੇ ਦਿਲਾਂ ਦੀ ਧੜਕਣ ਤੇ ਚਿਹਰੇ ਤੇ ਮੁਸਕਾਨ ਲਿਆਉਣ ਵਾਲੀ ਤੁਹਾਡੀ ਆਪਣੀ ਆਰਜ਼ੂ ਦੋਸਤ ਦੀਕਸ਼ਾ।
0: ਤੇ ਦੀਕਸ਼ਾ, ਅਸੀਂ ਅੱਜ ਫਿਰ ਸਾਡੇ ਸਰੋਤਿਆਂ ਨੂੰ ਦੱਸ ਦਈਏ, ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋਣਗੇ ਸਾਡੇ ਲਿਸਨਰਸ ਕਿ ਅੱਜ ਕਿਹੜੇ ਕਿਹੜੇ ਸੈਗਮੈਂਟਸ ਹੋਣਗੇ ਤੇ ਅੱਜ ਕਿਹੜੀਆਂ ਖਾਸ ਗੱਲਾਂ ਕਰਨੀਆਂ ਨੇ।
1: ਬਿਲਕੁਲ, ਤੇ ਅੱਜ ਬੜੇ ਹੀ ਇੰਟਰਸਟਿੰਗ ਸੈਗਮੈਂਟਸ ਨੇ ਤੇ ਦੱਸਦੇ ਤੁਹਾਨੂੰ ਸਭ ਨਾਲ ਪਹਿਲੇ ਆਏਗਾ ਜੀ ਸਾਡਾ ਵਰਡ ਐਕਸਪ੍ਰੈਸ, ਜਿਹਦੇ ਵਿੱਚ ਅਸੀਂ ਇੱਕ ਖਾਸ ਤੇ ਇੱਕ ਸੋਹਣਾ ਜਿਹਾ ਸ਼ਬਦ ਲੈ ਕੇ ਆਏ ਹਾਂ, ਤੇ ਫਿਰ ਆਏਗਾ ਜੀ ਸਾਡਾ ਚੱਕ ਦੇ ਇੰਡੀਆ ਸੈਗਮੈਂਟ, ਜਿਹਦੇ ਵਿੱਚ ਤੁਹਾਨੂੰ ਸਪੋਰਟਸ ਦੀ ਅਪਡੇਟਸ ਮਿਲਣਗੀਆਂ, ਫਿਰ ਲਾਸਟ ਸਾਡਾ
0: ਲਾਸਟ ਹੋਏਗਾ ਫਿਟ ਐਂਡ ਫਾਈਨ ਸੈਗਮੈਂਟ, ਜਿਸ ਦੇ ਵਿੱਚ ਅਸੀਂ ਗੱਲ ਕਰਨੀ ਹੈ ਤੁਹਾਡੇ ਨਾਲ। ਸਾਉਣ ਦਾ ਮਹੀਨਾ ਆ ਰਿਹਾ ਹੈ, ਮੌਨਸੂਨ ਤੇ ਆਲਰੇਡੀ ਦਸਤਕ ਦੇ ਚੁੱਕਾ ਹੈ ਸਾਡੇ ਵਿਹੜੇ, ਤੇ ਉਸ ਦੇ ਵਿੱਚ ਆਪਣਾ ਖਿਆਲ ਕਿਵੇਂ ਰੱਖ ਸਕਦੇ ਹਾਂ, ਸਾਡਾ ਆਪਣੀ ਸਿਹਤ ਦਾ ਖਿਆਲ ਕਿੱਦਾਂ ਰੱਖਣਾ ਹੈ, ਕਿਹੜੇ ਕਿਹੜੇ ਟਿਪਸ ਨੇ, ਉਸ ਬਾਰੇ ਕੁਝ ਗੱਲਾਂ ਕਰਾਂਗੇ।
1: ਤੇ ਅੱਜ ਬਹੁਤ ਸਾਰੇ ਖਾਸ ਦਿਨ ਹੈ, ਹੈ ਨਾ?
0: ਬਿਲਕੁਲ, ਅੱਜ ਇੱਕ ਤਾਂ ਮੈਨੂੰ ਯਾਦ ਆ ਰਿਹਾ ਇੱਕ ਹਫ਼ਤੇ ਪਹਿਲਾਂ ਇੱਕ ਪੂਰੇ ਫੈਸਟੀਵਲ ਦੀ ਸ਼ੁਰੂਆਤ ਕੀਤੀ ਸੀ ਆਪਾਂ, ਅੱਜ ਉਹ ਫੈਸਟੀਵਲ ਭਾਵੇਂ ਤੇ ਪੂਰਾ ਮੌਨਸੂਨ ਹੀ ਚੱਲਦਾ ਹੈ, ਵਨ ਮਹੋਤਸਵ ਕਹਿੰਦੇ ਜਿਹਨੂੰ, ਦ ਗ੍ਰੇਟ ਫੋਰੈਸਟ ਫੈਸਟੀਵਲ।
1: ਇਹ ਬਿਲਕੁਲ ਇੱਕ ਜੁਲਾਈ ਤੋਂ ਲੈ ਕੇ 7 ਜੁਲਾਈ ਤੱਕ ਹੈ ਜਿਹੜਾ ਇੱਕ ਵੀਕ ਚਲਾਇਆ ਜਾਂਦਾ ਹੈ ਵਨ ਮਹੋਤਸਵ ਦਾ, ਜਿਹਦੇ ਵਿੱਚ ਅਸੀਂ ਤੁਹਾਡੇ ਸਾਰੇ ਨਾਲ ਗੱਲਬਾਤ ਕਰਦੇ ਹਾਂ, ਅਵੇਅਰਨੈਸ ਫੈਲਾਉਂਦੇ ਹਾਂ ਕਿ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਪੇੜ ਲਗਾਉਣੇ ਚਾਹੀਦੇ ਆ। ਅਗਰ ਅਸੀਂ ਗੱਲ ਕਰੀਏ ਤਾਂ ਸਾਨੂੰ ਜਿਹੜੇ ਪੇੜ ਹੈ ਸਭ ਕੁਝ ਦਿੰਦੇ ਆ, ਆਕਸੀਜਨ ਤੋਂ ਲੈ ਕੇ ਫਲ ਫਰੂਟ ਤੋਂ ਲੈ ਕੇ ਐਵਰੀਥਿੰਗ ਅਸੀਂ ਉਹਨਾਂ ਤੋਂ ਲੈ ਸਕਦੇ ਹਾਂ, ਅਤੇ ਮੈਨੂੰ ਲੱਗਦਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਇੱਕ ਬੜਾ ਹੀ ਵੱਡਾ ਰੋਲ ਹੈ।
0: ਬਿਲਕੁਲ, ਰੁੱਖਾਂ ਨੂੰ ਵਨ ਮਹੋਤਸਵ 'ਤੇ ਜ਼ਰੂਰ ਲਗਾਉਣਾ ਚਾਹੀਦਾ, ਲੇਕਿਨ ਉਸ ਤੋਂ ਇਲਾਵਾ ਭਾਵੇਂ ਅੱਜ ਆਖਰੀ ਦਿਨ ਹੈ ਵਨ ਮਹੋਤਸਵ ਦਾ, ਲੇਕਿਨ ਜੁਲਾਈ ਦਾ ਪੂਰਾ ਮਹੀਨਾ ਹੀ ਜਿਹੜਾ ਬੜਾ ਹੀ ਕਮਾਲ ਦਾ ਮਹੀਨਾ ਹੈ ਰੁੱਖ ਲਗਾਉਣ ਵਾਸਤੇ, ਖਾਸ ਕਰਕੇ ਪੂਰੇ ਉੱਤਰ ਭਾਰਤ ਜਾਂ ਪੂਰੇ ਭਾਰਤ ਦੀ ਗੱਲ ਕਰੀਏ, ਕਿਉਂਕਿ ਬੜਾ ਇੱਕ ਮੌਨਸੂਨ ਦੇ ਨਾਲ ਹਰ ਇੱਕ ਚੀਜ਼ ਨਵੀਂ ਹੋ ਜਾਂਦੀ ਹੈ, ਇੱਕ ਗਰੋਥ ਸੀਜ਼ਨ ਹੁੰਦਾ, ਅਤੇ ਉਸ ਦੇ ਵਿੱਚ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਸਾਨੂੰ ਲੱਗਦਾ ਇੱਥੇ ਰੁੱਖ ਲੱਗ ਸਕਦੇ ਨੇ ਅਤੇ ਕਿਉਂ ਨਾ ਲਗਾ ਦਈਏ।
1: ਅਤੇ ਮੈਨੂੰ ਇੱਦਾਂ ਲੱਗਦਾ ਕਿ ਵਨ ਮਹੋਤਸਵ ਲਈ ਸਿਰਫ ਇੱਕ ਵੀਕ ਨਹੀਂ ਹੈ, ਅਸੀਂ ਪੂਰਾ ਸਾਲ ਵੀ ਹੈ ਜਿਹੜਾ ਹੈਗਾ ਇਹ ਮਨਾ ਸਕਦੇ ਹਾਂ ਵਨ ਮਹੋਤਸਵ। ਤੁਸੀਂ

0: ਜਦੋਂ ਮਰਜ਼ੀ, ਕਿਉਂਕਿ ਮੈਨੂੰ ਤਾਂ ਭਾਗੇਸ਼ਵਰ ਜਿਹੜਾ ਪੇੜ ਪੌਦਿਆਂ ਨਾਲ ਬੜਾ ਹੀ ਜ਼ਿਆਦਾ ਪਿਆਰ ਹੈ। ਮੈਂ ਪਹਿਲੇ ਵੀ ਕਹਿੰਦੀ ਪਈ ਸੀਗੀ,
1: ਬਿਲਕੁਲ ਹੋਣਾ ਵੀ ਚਾਹੀਦਾ ਹੈ।
0: ਹਾਂ, ਕਿ ਮਤਲਬ ਘਰ ਦੇ ਵਿੱਚ ਮੈਨੂੰ ਜਦੋਂ ਵੀ ਕੋਈ ਇੱਕ ਨਵਾਂ ਬੂਟਾ ਲੈ ਆਉਂਦੇ ਨਾ ਮੰਮਾ, ਸਭ ਨਾਲ ਜ਼ਿਆਦਾ ਐਕਸਾਈਟਮੈਂਟ ਹੋ ਜਾਂਦੀ, ਕਦੋਂ ਇਹ ਵੱਡਾ ਹੋਏਗਾ, ਇਹ ਕੀ ਦਊਗਾ, ਮਤਲਬ ਮੈਂ ਨਾ A to Z ਸਭ ਕੁਝ ਪੁੱਛਣ ਲੱਗ ਜਾਂਦੀ ਹਾਂ।
1: ਬਿਲਕੁਲ, ਮੈਨੂੰ ਤਾਂ ਇੰਝ ਲੱਗਦਾ ਹੈ ਕਿ ਸਾਨੂੰ ਰੁੱਖਾਂ ਨੂੰ ਲਗਾਉਣਾ ਤਾਂ ਚਾਹੀਦਾ ਹੀ ਹੈ, ਲੇਕਿਨ ਉਸ ਦੇ ਨਾਲ ਰੁੱਖਾਂ ਦੇ ਨਾਲ ਆਪਣੀ ਸਾਂਝ ਪੈਦਾ ਕਰਨੀ ਬਹੁਤ ਜ਼ਰੂਰੀ ਹੈ ਕਿ ਇੱਕ ਵਾਰੀ ਥੋੜ੍ਹਾ ਦੇਖੀਏ ਕਿ ਰੁੱਖ 'ਤੇ ਕੌਣ ਕੌਣ ਆਉਂਦਾ ਹੈ, ਕੌਣ ਵਿਜ਼ਿਟ ਕਰਦਾ ਹੈ, ਕਿਹੜੇ ਕਿੰਨੇ ਤਰ੍ਹਾਂ ਦੇ ਤੋਤੇ ਆਉਂਦੇ ਨੇ। ਮੈਂ ਤਾਂ ਦੇਖਿਆ ਕਿ ਜੇ ਘਰ ਡੇਕ ਦਾ ਰੁੱਖ ਹੋਵੇ ਤਾਂ ਘੱਟੋ ਘੱਟ 2 ਤਰ੍ਹਾਂ ਦੇ ਉੱਥੇ ਤੋਤੇ ਆ ਜਾਂਦੇ ਆ, ਫਿਰ 3-4 ਤਰ੍ਹਾਂ ਦੀਆਂ ਚਿੜੀਆਂ ਆਉਂਦੀਆਂ, ਫਿਰ ਕਾਂ ਵੀ ਆਉਂਦੇ ਆ, ਇੱਕ ਮਾਦੀ ਕੁੱਕੜ ਵੀ ਆ, ਇੰਨੇ ਸਾਰੇ ਪੰਛੀ ਆ ਕਿ ਪੰਛੀਆਂ ਨੂੰ ਦੇਖਦੇ ਰਹੋ, ਆਪਣਾ ਮਨ ਲੱਗਾ ਰਹਿੰਦਾ।
0: ਇੰਨੀ ਡੀਪ ਸਟੱਡੀ ਤਾਂ ਮੈਂ ਨਹੀਂ ਕੀਤੀ, ਬਟ ਮੈਨੂੰ ਇਹ ਕੁਛ ਇੰਟਰਸਟਿੰਗ ਸੁਣਨ ਨੂੰ ਮਿਲਿਆ, ਅਤੇ ਮੈਨੂੰ ਲੱਗਦਾ ਕਿ ਇਹ ਇੱਕ ਅੱਛਾ ਹੈ, ਇਹ ਜਿਹੜਾ ਵੀਕ ਹੈ ਸਾਨੂੰ ਪੂਰਾ ਸਾਲ ਮਨਾਉਣਾ ਚਾਹੀਦਾ, ਅਤੇ ਮੈਂ ਤਾਂ ਲਗਾ ਲਿਆ ਜੀ ਆਪਣੇ ਘਰ ਇੱਕ ਨਵਾਂ ਪੌਦਾ। ਤੁਸੀਂ ਲਗਾਇਆ?
1: ਮੈਂ ਲਗਾਇਆ ਵੀ ਹੈ, ਅਤੇ ਮੈਂ ਤਾਂ ਹਰ ਸਾਲ ਲਗਾਉਂਦਾ, ਅਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਵੇਂ ਮੈਂ ਕਹਿ ਰਿਹਾ, ਸਾਂਝ ਜ਼ਰੂਰ ਬਣੀ ਰਹੇ ਹਰ ਇੱਕ ਰੁੱਖ ਦੇ ਨਾਲ।
0: ਜੀ ਬਿਲਕੁਲ, ਅਤੇ ਤੁਸੀਂ ਵੀ ਸਾਨੂੰ ਦੱਸ ਸਕਦੇ ਹੋ ਅਗਰ ਤੁਸੀਂ ਇਸ ਵਨ ਮਹਾਉਤਸਵ ਦੇ ਪੂਰੇ ਵੀਕ ਦੇ ਵਿੱਚ ਅਗਰ ਤੁਸੀਂ ਪੌਦਾ ਲਗਾਇਆ, ਜੇ ਨਹੀਂ ਲਗਾਇਆ ਤਾਂ ਲਗਾਓ। ਪਰ ਫਿਲਹਾਲ ਮੈਨੂੰ ਲੱਗਦਾ ਹੈ ਕਿ ਹੁਣ ਵਿਹਲਾ ਹੋ ਗਿਆ ਕਿ ਅਸੀਂ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰੀਏ, ਅਤੇ ਇੱਕ ਪਿਆਰਾ ਜਿਹਾ ਗੀਤ ਤੁਹਾਨੂੰ ਸੁਣਾ ਦਈਏ।

0: ਦੋਸਤੋ, ਕੁਝ ਸ਼ਖਸ ਐਸੇ ਹੁੰਦੇ ਨੇ ਜਿਹੜੇ ਜੰਗ ਦੇ ਮੈਦਾਨ ਤੋਂ ਭਾਵੇਂ ਵਾਪਸ ਆਉਂਦੇ ਨੇ, ਲੇਕਿਨ ਉਹ ਹਰ ਇੱਕ ਦਿਲਾਂ ਦੇ ਵਿੱਚ ਵੱਸ ਜਾਂਦੇ ਨੇ। ਅਤੇ ਅੱਜ ਐਸੇ ਹੀ ਸ਼ਖਸ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ ਜਿਹੜੇ 1999 ਦੀ ਕਾਰਗਿਲ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਸੀ, ਕੈਪਟਨ ਵਿਕਰਮ ਬਤਰਾ। ਅਤੇ ਅੱਜ ਦੇ ਦਿਨ ਹੀ ਅਤੇ ਅੱਜ ਉਹਨਾਂ ਨੂੰ ਯਾਦ ਕਰ ਰਹੇ, ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਹਾਂ। ਅਤੇ ਉਹਨਾਂ ਦੀ ਜਿਹੜੀ ਇੱਕ ਬਹੁਤ ਹੀ ਕਮਾਲ ਦੀ, ਜਿਹੜੀ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਇੱਕ ਨਿਭਾਇਆ, ਇੱਕ ਆਪਣੀ ਡਿਊਟੀ ਨਿਭਾਈ, ਇੱਕ ਦੇਸ਼ ਦੇ ਪ੍ਰਤੀ ਕਹਿ ਸਕਦੇ ਹਾਂ, ਆਪਣੀ ਕੰਪਨੀ ਦੇ ਪ੍ਰਤੀ ਜਿਹੜੀ ਡਿਊਟੀ ਨਿਭਾਈ, ਉਸ ਨੂੰ ਅੱਜ ਅਸੀਂ ਯਾਦ ਕਰਦੇ ਹਾਂ, ਪਰਮਵੀਰ ਚੱਕਰ ਕੈਪਟਨ ਵਿਕਰਮ ਬਤਰਾ।
1: ਵੈਸੇ ਤਾਂ ਬਾਗੇਸ਼ਵਰ, ਸਾਡੇ ਦੇਸ਼ ਦੇ ਲਈ ਬਹੁਤ ਸਾਰੇ ਇੱਦਾਂ ਦੇ ਵੀਰ ਨੌਜਵਾਨ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ, ਪਰ ਉਹਨਾਂ ਦੇ ਵਿੱਚ ਹੀ ਇੱਕ ਆਉਂਦੇ ਨੇ ਵਿਕਰਮ, ਕੈਪਟਨ ਵਿਕਰਮ ਬਤਰਾ। ਅਤੇ ਦੱਸ ਦਈਏ, ਅੱਜ 7 ਜੁਲਾਈ ਨੂੰ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਾਂ, ਕਿਉਂਕਿ ਇਸ ਦਿਨ ਉਹ ਸਾਨੂੰ ਛੱਡ ਕੇ ਚਲ ਗਏ ਸੀਗੇ। ਪਰ ਇਹ ਵੀ ਦੱਸ ਦਈਏ, 9 ਸਤੰਬਰ 1900

0: 1974 ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ ਅਤੇ ਫੌਜ ਦੀ 13 ਜੰਮੂ ਐਂਡ ਕਸ਼ਮੀਰ ਰਾਈਫਲ ਦਾ ਹਿੱਸਾ ਨੇ ਉਹ ਅਤੇ ਉਹਨਾਂ ਨੇ ਇਸ ਦੇਸ਼ ਦੇ ਲਈ ਬਹੁਤ ਕੁਛ ਕੀਤਾ ਜਿਵੇਂ ਕਿ ਤੁਸੀਂ ਪਹਿਲੇ ਵੀ ਦੱਸਿਆ ਅਤੇ ਮੈਨੂੰ ਲੱਗਦਾ ਕਿ ਇੱਕ ਮੂਵੀ ਵੀ ਆਈ ਸੀਗੀ ਤੁਹਾਨੂੰ ਉਹ ਮੂਵੀ ਅਗਰ ਤੁਸੀਂ ਹੋਰ ਉਹਨਾਂ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਉਸ ਮੂਵੀ ਨੂੰ ਦੇਖ ਸਕਦੇ ਹੋ ਮੂਵੀ ਦਾ ਨਾਮ ਹੈ ਸ਼ੇਰ ਸ਼ਾਹ
1: ਬਿਲਕੁਲ ਅਤੇ ਉਹਨਾਂ ਦੀ ਲਾਈਫ ਤੋਂ ਜਾਂ ਉਹਨਾਂ ਦੀ ਸ਼ਹਾਦਤ ਤੋਂ ਉਹਨਾਂ ਦੇ ਸੈਕਰੀਫਾਈਸ ਤੋਂ ਹਮੇਸ਼ਾ ਮੈਨੂੰ ਲੱਗਦਾ ਇੱਕ ਇਹ ਚੀਜ਼ ਜ਼ਰੂਰ ਯਾਦ ਰਹਿੰਦੀ ਹੈ ਕਿ ਜਿਹੜੀ ਸ਼ਹਾਦਤ ਉਹਨਾਂ ਨੇ ਦੇਸ਼ ਲਈ ਦਿੱਤੀ ਸੀ ਅਤੇ ਹਮੇਸ਼ਾ ਜਦੋਂ ਵੀ ਧਿਆਨ ਆਉਂਦਾ ਹੈ ਕਾਰਗਿਲ ਦਾ ਜੇ ਉਹ ਲੈਂਡਸਕੇਪ ਦੇਖੀਏ ਤਾਂ ਕਿੰਨੀ ਕੁ ਔਖੀ ਜਗ੍ਹਾ ਹੈ ਕਿੰਨਾ ਕੁ ਔਖਾ ਰਿਹਾ ਹੋਏਗਾ ਉੱਥੇ ਜਿੱਥੇ ਸਾਹ ਲੈਣਾ ਵੀ ਇੰਨਾ ਔਖਾ ਹੁੰਦਾ ਹੈ ਆਕਸੀਜਨ ਘੱਟ ਹੁੰਦੀ ਹੈ ਉਸ ਉਹਨਾਂ ਪਹਾੜਾਂ ਦੇ ਉੱਤੇ ਇੰਨੀ ਉੱਚਾਈ ਦੇ ਉੱਤੇ ਹੈ ਅਤੇ ਉਸ ਜਗ੍ਹਾ 'ਤੇ ਜੰਗ ਲੜਨੀ ਆਪਣੇ ਆਪ ਦੇ ਵਿੱਚ ਹੀ ਉਸ ਤੋਂ ਬਾਅਦ ਜੰਗ 'ਤੇ ਉੱਤੋਂ ਜਿੱਤਣਾ ਅਤੇ ਹੋਰ ਜਿਹੜਾ ਹੈ ਉੱਥੇ ਆਪਣੇ ਆਪ ਨੂੰ ਸਾਬਤ ਕਰਨਾ ਜਿਹੜਾ ਜਜ਼ਬਾ ਜਿਹੜਾ ਹੈ ਉੱਥੇ ਦਾ ਸਾਬਤ ਕਰਨਾ ਕਿ ਜਿਹੜਾ ਇੱਕ ਐਨੀਮੀ ਹੈ ਉਸ ਦੇ ਅਗੇਂਸਟ ਬਹੁਤ ਹੀ ਜਿਹੜੀ ਵੱਡੀ ਗੱਲ ਹੁੰਦੀ ਹੈ ਅਤੇ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਅਤੇ ਸ਼ਰਧਾਂਜਲੀ ਭੇਟ ਕਰ ਰਹੇ ਹਾਂ।

0: ਵੈਲਕਮ ਬੈਕ ਦੋਸਤੋ, ਪ੍ਰੋਗਰਾਮ ਚੱਲ ਰਿਹਾ ਯੁਵਾਣੀ ਤੇ ਮੈਂ ਹਾਂ ਤੁਹਾਡੀ ਆਰਜੇ ਦੀਕਸ਼ਾ
1: ਤੇ ਮੈਂ ਤੁਹਾਡਾ ਦੋਸਤ ਬਾਗੇਸ਼ਵਰ
0: ਜੀ। ਦੋਸਤੋ, ਹੁਣ ਵੇਲਾ ਹੋ ਗਿਆ ਸਾਡੇ ਪਹਿਲੇ ਸੈਗਮੈਂਟ ਦਾ, ਤੇ ਸੈਗਮੈਂਟ ਦਾ ਨਾਮ ਹੈ ਜੀ ਵਰਡ ਐਕਸਪ੍ਰੈਸ, ਜਿੱਥੇ ਅਸੀਂ

0: ਲੈ ਕੇ ਆਉਂਦੇ ਹਾਂ ਇੱਕ ਹਰ ਰੋਜ਼ ਨਵਾਂ ਸ਼ਬਦ ਅਤੇ ਉਸ ਸ਼ਬਦ ਦੇ ਪਿੱਛੇ ਲੁਕੀ ਹੋਈ ਹੈ ਕਹਾਣੀ।
1: ਬਿਲਕੁਲ, ਅਤੇ ਅੱਜ ਦਾ ਵਰਡ ਜਿਹੜਾ ਹੈ ਹਮੇਸ਼ਾ ਹੀ ਤਰ੍ਹਾਂ ਬੜਾ ਵੱਖਰਾ ਅਤੇ ਬੜਾ ਖਾਸ ਲਫ਼ਜ਼ ਹੋਏਗਾ। ਅਤੇ ਇੱਕ ਤਾਂ ਮੈਨੂੰ ਲੱਗਦਾ ਸਾਡੀ ਮਾਂ ਬੋਲੀ ਪੰਜਾਬੀ ਦੀ ਵਿਸ਼ੇਸ਼ ਗੱਲ ਇਹ ਹੈਗੀ ਆ ਕਿ ਹਰ ਇੱਕ ਵਰਡ ਦੇ ਪਿੱਛੇ ਡੂੰਘਾਈ ਬੜੀ ਹੁੰਦੀ ਹੈ। ਜਿਵੇਂ ਤੁਸੀਂ ਇੱਕ ਤਾਂ ਹੈ ਕਿਤਾਬ ਪੜ੍ਹ ਰਹੇ ਹੋ ਅਤੇ ਕਿਤਾਬ ਨੂੰ ਦੇਖੀ ਜਾ ਰਹੇ ਹੋ, ਲੇਕਿਨ ਜਦੋਂ ਕਿਸੇ ਚੀਜ਼ ਨੂੰ ਬੜੇ ਗੌਰ ਨਾਲ ਦੇਖਣਾ ਹੋਵੇ ਤਾਂ ਕੀ ਕਹਿੰਦੇ ਉਹਨੂੰ? ਦੀਕਸ਼ਾ,
0: ਤੱਕਣਾ।
1: ਬਿਲਕੁਲ, ਤੱਕਣਾ, ਕਿਸੇ ਚੀਜ਼ ਨੂੰ ਤੱਕਦੇ ਰਹਿਣਾ ਜਾਂ ਤੱਕਣਾ ਜਾਂ ਬੜੇ ਗੌਰ ਦੇ ਨਾਲ ਦੇਖਣਾ, ਬੜੇ ਧਿਆਨ ਨਾਲ ਦੇਖਣਾ, ਅਤੇ ਉਸ ਉਹੀ ਅੱਜ ਵਰਡ ਐਕਸਪ੍ਰੈਸ ਦਾ ਵਰਡ ਹੈ, ਤੱਕਣਾ।
0: ਜੀ ਦੋਸਤੋ, ਇਹ ਵੀ ਦੱਸ ਦਈਏ ਕਿ ਇਹ ਸ਼ਬਦ ਆਇਆ ਕਿੱਥੋਂ ਹੈ। ਇਹ ਸ਼ਬਦ ਪੰਜਾਬੀ ਦੀ ਜਿਹੜੀਆਂ ਪੁਰਾਣੀਆਂ ਸਾਡੀਆਂ ਬੋਲੀਆਂ, ਹੁਣ ਤਾਂ ਇਹ ਸ਼ਬਦ ਮੈਨੂੰ ਲੱਗਦਾ ਕਿ ਬੜਾ ਘੱਟ ਸੁਣਿਆ ਜਾਂਦਾ, ਬਟ ਜਿਹੜਾ ਸਾਡੀ ਪੁਰਾਤਨ ਪੰਜਾਬੀ ਹੈ, ਜਿਹੜੀ ਸਾਡੀ ਪੁਰਾਣੀ ਮਾਂ ਬੋਲੀ ਹੈ, ਉਹਦੇ ਵਿੱਚ ਲੋਕ ਇਹ ਜਿਹੜਾ ਸ਼ਬਦ ਸੀਗਾ ਨਾ ਕਾਫੀ ਵਰਤਦੇ ਸੀਗੇ, ਅਤੇ ਇਹ ਪੂਰਾ ਪ੍ਰੋਪਰ ਸਾਡਾ ਠੇਠ ਪੰਜਾਬੀ ਦਾ ਸ਼ਬਦ ਆਉਂਦਾ, ਅਤੇ ਜੋ ਕਿ ਹੁਣ ਮੈਨੂੰ ਲੱਗਦਾ ਕਿ ਲੁਪਤ ਹੋ ਗਿਆ।
1: ਬਿਲਕੁਲ, ਲੁਪਤ ਤੇ ਉਦੋਂ ਹੁੰਦਾ ਜਦੋਂ ਅਸੀਂ ਲੁਪਤ ਹੋਣ ਦਿੰਦੇ ਹਾਂ, ਪਰ ਇਸੇ ਲਈ ਤੇ ਅਸੀਂ ਕੋਈ ਨਵਾਂ ਵਰਡ ਲੈ ਕੇ ਆਉਂਦੇ ਕਿ ਜੇ ਤੁਸੀਂ ਨਹੀਂ ਸੁਣਿਆ ਤੇ ਹੁਣ ਤੋਂ ਹੀ ਆਪਣੀ ਸ਼ਬਦਾਵਲੀ ਦੇ ਵਿੱਚ ਇਹਨੂੰ ਰੱਖ ਸਕਦੇ ਹੋ, ਕਿਉਂਕਿ ਇਹ ਕਈ ਕਈ ਐਸੇ ਵਰਡ ਹੁੰਦੇ ਜਿਹੜੇ ਨਾ ਜੇਬ ਦੇ ਵਿੱਚ ਰੱਖੀਦੇ ਆ ਕਿ ਜਦੋਂ ਲੋੜ ਪਵੇ ਤੇ ਉਹ ਵਰਤ ਲਈਏ। ਕੀ ਲੱਗਦਾ, ਕਿਉਂਕਿ ਸ਼ਬਦਾਵਲੀ 'ਚ ਕੋਈ ਨਾ ਕੋਈ ਨਵਾਂ ਵਰਡ ਆਉਂਦਾ ਹੈ ਅਤੇ ਉਹ ਇੱਕ ਮੋਤੀਆਂ ਵਾਂਗ ਸੋਹਣਾ ਲੱਗਦਾ। ਭਾਵੇਂ ਹੁਣ ਤੁਸੀਂ ਜਦੋਂ ਬੱਦਲ ਦੇਖਦੇ ਹੋ ਅੱਜ ਕੱਲ੍ਹ ਤਾਂ ਬੜੇ ਸੋਹਣੇ ਸੋਹਣੇ ਨਾ, ਸ਼ਾਮ ਦੇ ਵੇਲੇ ਬੱਦਲ ਵੱਲ ਤੱਕੋ ਤਾਂ ਬੜਾ ਸੋਹਣਾ ਲੱਗਦਾ, ਬੜਾ ਸਵਾਦ ਆਉਂਦਾ, ਕਿਉਂਕਿ ਪਤਾ ਨਹੀਂ ਕਿੱਦਾਂ ਦੀ ਸ਼ੇਪ ਲਈ ਹੁੰਦੀ ਹੈ। ਇੱਕ ਵਾਰੀ ਮੈਂ ਦੇਖ ਰਿਹਾ ਸੀ, ਇੱਦਾਂ ਲੱਗਦਾ ਸੀ ਅਸਮਾਨ 'ਚ ਖਰਗੋਸ਼ ਬੈਠਾ ਹੋਇਆ।
0: ਔਰ ਕਦੇ ਕਦੇ ਅਸੀਂ ਇਸ ਲਈ ਵੀ ਤੱਕਦੇ ਹਾਂ, ਪਤਾ ਨਹੀਂ ਕਦੋਂ ਹੈ ਬੱਦਲਾਂ ਤੋਂ ਸਾਨੂੰ ਬਾਰਿਸ਼ ਦਾ ਨਜ਼ਾਰਾ ਦੇਖਣ ਨੂੰ ਮਿਲ ਜਾਣਾ।
1: ਬਿਲਕੁਲ, ਅਤੇ ਕਈ ਵਾਰੀ ਫਿਰ ਜਦੋਂ ਕਿਸੇ ਦੇ ਚਿਹਰੇ ਵੱਲ ਤੱਕਣਾ ਹੋਵੇ, ਕਿਸੇ ਕੋਈ ਪਸੰਦ ਹੋਵੇ ਤਾਂ ਉਹਦੇ ਚਿਹਰੇ ਵੱਲ ਅਤੇ ਉਹਦਾ ਮੁਖੜਾ ਤੱਕ ਕੇ, ਕਈ ਵਾਰੀ ਜਾਂ ਕੋਈ ਸੂਫੀ ਪੋਇਟਰੀ ਹੋਵੇ ਤਾਂ ਉਸਦੇ ਵਿੱਚ ਰੱਬ ਨੂੰ ਤੱਕਣ ਦਾ ਵੀ ਜਿਹੜਾ ਇੱਕ ਜਜ਼ਬਾਤ ਆਉਂਦੇ ਨੇ।
0: ਇਹ ਜ਼ਰੂਰੀ ਨਹੀਂ ਹੈ ਕਿ ਇਹ ਸ਼ਬਦ ਸਿਰਫ ਅਸੀਂ ਤੱਕਣ ਲਈ, ਕਿਸੇ ਨੂੰ ਦੇਖਣ ਲਈ ਹੈ ਇਸ ਸ਼ਬਦ ਨੂੰ ਯੂਜ਼ ਕਰਦੇ ਹਾਂ, ਕਦੇ ਕਦੇ ਅਸੀਂ ਕਹਿ ਦਿੰਦੇ ਹਾਂ ਨਾ ਮੈਂ ਉਹਦਾ ਰਾਹ ਤੱਕ ਰਹੀ ਹਾਂ।
1: ਬਿਲਕੁਲ, ਇਹ ਵੀ ਹੁੰਦਾ,
0: ਇਹ ਵੀ ਇੱਥੇ ਵੀ ਅਸੀਂ ਯੂਜ਼ ਕਰਦੇ ਹਾਂ ਕਿ ਅਸੀਂ ਕਿਸੇ ਦੀ ਉਡੀਕ ਕਰ ਰਹੇ ਹਾਂ ਤਾਂ ਵੀ ਅਸੀਂ ਇਸ ਸ਼ਬਦ ਨੂੰ ਜਿਹੜਾ ਯੂਜ਼ ਕਰ ਸਕਦੇ ਹਾਂ।
1: ਬਿਲਕੁਲ, ਅਤੇ ਅੱਜ ਕੱਲ੍ਹ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਜੇ ਆਪਣੇ ਲਈ ਜੇ ਕੋਈ ਸਮਾਂ ਕੱਢਣਾ ਹੋਵੇ ਤਾਂ ਕੁਦਰਤ ਦੇ ਇਸ ਹਸੀਨ ਮੌਸਮ ਦੇ ਵਿੱਚ ਦੋ ਪਲ ਕੱਢ ਕੇ ਜ਼ਰੂਰ ਤੱਕਿਓ, ਭਾਵੇਂ ਉਹ ਕਿਸੇ ਚੀਜ਼ ਵੱਲ ਤੱਕਣਾ ਹੋਵੇ, ਕਿਸੇ ਰੁੱਖ ਵੱਲ ਤੱਕਣਾ ਹੋਵੇ ਅਤੇ ਜਾਂ ਕਿਸੇ ਆਪਣੇ ਪਸੰਦੀਦਾ ਜਿਹੜੇ ਮਨੁੱਖ ਹੈਗਾ ਉਹਦੇ ਵੱਲ ਤੱਕਣਾ ਹੋਵੇ।

0: ਦੋਸਤੋ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ 102.7 ਮੈਗਾਹਰਟਸ ਤੇ, ਤੁਹਾਡੇ ਦੋਸਤ ਬਾਗੇਸ਼ਵਰ ਤੇ
1: ਆਰਜੀ ਦੀਕਸ਼ਾ ਦੇ ਨਾਲ।
0: ਤੇ ਹੁਣ ਵੇਲਾ ਹੋ ਗਿਆ ਅਗਲੇ ਸੈਗਮੈਂਟ ਚੱਕ ਦੇ ਇੰਡੀਆ ਦਾ, ਤੇ ਚੱਕ ਦੇ ਇੰਡੀਆ ਸੈਗਮੈਂਟ ਦੇ ਵਿੱਚ ਅਸੀਂ ਅੱਜ ਇੱਕ ਬਹੁਤ ਹੀ ਖਾਸ ਸ਼ਖਸੀਅਤ ਜਿਹਨੂੰ ਇੰਡੀਆ ਕ੍ਰਿਕਟ ਨੂੰ ਜਦੋਂ ਵੀ ਅਸੀਂ ਨਾਲ ਲੈਂਦੇ ਹਾਂ ਤੇ ਕ੍ਰਿਕਟ ਦੇ ਵਿੱਚ ਸਭ ਤੋਂ ਪਹਿਲਾਂ ਉਹ ਸ਼ਖਸੀਅਤ ਸਾਡੇ ਸਾਹਮਣੇ ਆਉਂਦੀ ਹੈ, ਬੜੇ ਹੀ ਕਮਾਲ ਦੇ ਕਪਤਾਨ ਜਿਹੜੇ ਰਹੇ ਨੇ, ਅੱਜ ਉਹਨਾਂ ਦਾ ਜਨਮ ਦਿਨ ਹੈ।
1: ਜੀ ਬਿਲਕੁਲ, ਦੱਸ ਦਈਏ, ਨਾਮ ਰਿਵੀਲ ਕਰ ਦਈਏ ਅਸੀਂ, ਮਹਿੰਦਰ ਸਿੰਘ ਧੋਨੀ ਜੀ। 7 ਜੁਲਾਈ 1981 ਦੇ ਵਿੱਚ ਝਾਰਖੰਡ ਦੇ ਵਿੱਚ ਹੋਇਆ ਸੀਗਾ ਉਹਨਾਂ ਦਾ ਜਨਮ। ਅਤੇ ਜਿਵੇਂ ਕਿ ਅਸੀਂ ਕਹਿ ਦਈਏ ਕਿ ਉਹਨਾਂ ਨੇ ਆਪਣੀ ਸ਼ੁਰੂਆਤ ਕੀਤੀ ਸੀਗੀ ਇੰਡੀਅਨ ਰੇਲਵੇ ਵਿੱਚ ਟਿਕਟ ਕਲੈਕਟਰ ਦੇ ਰਾਹੀਂ। ਫਿਰ ਉਹਨਾਂ ਨੇ ਆਪਣੇ ਜਿਹੜੇ ਸੁਪਨੇ ਸੀਗੇ ਉਹ ਨਹੀਂ ਛੱਡੇ, ਅਤੇ ਫਿਰ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ, ਪੂਰੇ ਮੈਨੂੰ ਲੱਗਦਾ ਕਿ ਦੇਸ਼ ਦੇ ਜਿਹੜੇ ਸਪੋਰਟਸ ਲਵਰ ਉਹਨਾਂ ਦੀ ਧੜਕਣ ਹੀ ਹੈ ਐਮ ਐਸ ਧੋਨੀ।
0: ਬਿਲਕੁਲ, ਦੁਨੀਆ ਦੇ ਵਿੱਚ ਧੋਨੀ ਇੱਕੋ ਇੱਕ ਐਸੇ ਕਪਤਾਨ ਹੈ ਜਿਨ੍ਹਾਂ ਨੇ ICC ਦੀਆਂ 3 ਵੱਡੀਆਂ ਚੈਂਪੀਅਨਸ਼ਿਪਸ, 2007 T20 ਵਰਲਡ ਕੱਪ, 2011 ODI ਵਰਲਡ ਕੱਪ ਅਤੇ 2013 ਚੈਂਪੀਅਨਸ ਟਰੋਫੀ ਭਾਰਤ ਦੀ ਚੋਲੀ ਵਿੱਚ ਪਾਈਆਂ ਸਨ। ਅਤੇ ਅੱਜ ਥਲਾ ਡੇ ਕਰਕੇ ਵੀ ਮੈਂ ਤਾਂ ਸੁਣਿਆ ਕਿ ਮਨਾ ਰਹੀ ਪੂਰੀ ਦੁਨੀਆ ਦੇ ਵਿੱਚ, ਅਤੇ ਫੀਫਾ ਅੱਜ ਕੱਲ੍ਹ ਫੀਫਾ ਵਰਲਡ ਕੱਪ ਚੱਲ ਰਿਹਾ ਹੈ, ਅਤੇ ਫੀਫਾ ਵਰਲਡ ਕੱਪ ਨੇ ਆਪਣੇ ਆਫੀਸ਼ੀਅਲ ਅਕਾਊਂਟ 'ਤੇ ਮੈਸੀ ਅਤੇ ਕ੍ਰਿਸਟੈਨੋ ਰੋਨਾਲਡੋ ਦੇ ਨਾਲ MS ਧੋਨੀ ਦੀ ਫੋਟੋ ਸ਼ੇਅਰ ਕਰਕੇ ਧੋਨੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ
1: ਜੀ। ਅਤੇ ਮੈਨੂੰ ਨਾ ਇੱਕ ਚੀਜ਼ ਲੱਗਦੀ ਹੈ ਕਿ ਉਹਨਾਂ ਦੀ ਜਿਹੜੀ ਬੈਟਿੰਗ ਸਟਾਈਲ ਸੀ ਨਾ, ਉਹ ਤਾਂ ਇੱਕ ਡਿਫਰੈਂਟ ਹੀ ਸੀਗਾ। ਅਤੇ ਆਪਾਂ ਇੱਕ ਗੱਲ ਕਰੀਏ, ਇੱਕ ਨਾ ਉਹਨਾਂ ਦਾ ਮੈਨੂੰ ਰੂਲ ਯਾਦ ਆ ਰਿਹਾ ਕਿ ਪ੍ਰੈਸ਼ਰ ਦੇ ਵਿੱਚ ਨਾ ਬਿਲਕੁਲ ਸਟੇ ਕਾਮ ਰਹਿਣਾ, ਔਰ ਇਹ ਮੈਨੂੰ ਇੱਕ ਚੀਜ਼ ਉਹਨਾਂ ਦੀ ਬੜੀ ਵਧੀਆ ਲੱਗਦੀ ਸੀਗੀ। ਅਸੀਂ ਚਾਹੇ ਕੁਛ ਵੀ ਕਰਦੇ ਹਾਂ ਜ਼ਿੰਦਗੀ ਦੇ ਵਿੱਚ, ਤਾਂ ਮੈਨੂੰ ਲੱਗਦਾ ਕਿ ਪ੍ਰੈਸ਼ਰ ਅਤੇ ਇੰਜ਼ਾਇਟੀ ਸਾਨੂੰ ਹੁੰਦੀ ਹੈ, ਚਾਹੇ ਅਸੀਂ ਕਿਤੇ ਇੰਟਰਵਿਊ ਦੇਣ ਜਾ ਰਹੇ ਹਾਂ ਜਾਂ ਕੁਛ ਵੀ ਕਰਨ ਜਾ ਰਹੇ ਹਾਂ, ਅਤੇ ਇੱਕ ਨਾ ਅਲੱਗ ਹੀ ਸਾਨੂੰ ਇੱਦਾਂ ਫੀਲ ਹੁੰਦਾ ਅਜੀਬ ਜਿਹਾ। ਬਟ ਜਦੋਂ ਮੈਂ ਸੁਣਿਆ ਕਿ ਉਹ ਹਮੇਸ਼ਾ ਕਹਿੰਦੇ ਸੀਗੇ ਜਦੋਂ ਕੁਛ ਵੀ ਕਰਨਾ ਤੁਸੀਂ ਤਾਂ ਸਟੇ ਕਾਮ ਰਹਿਣਾ, ਅਤੇ ਮੈਂ ਤਾਂ ਬਈ ਆਪਣੀ ਜ਼ਿੰਦਗੀ ਦੇ ਵਿੱਚ ਇਹ ਫਾਰਮੂਲਾ ਹੁਣ ਫੋਲੋ ਕਰਨ ਹੀ ਵਾਲੀ ਹਾਂ।
0: ਬਿਲਕੁਲ, ਬੜੀ ਵੱਡੀ ਗੱਲ ਹੈ ਕਿਉਂਕਿ ਸਪੋਰਟਸ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਪ੍ਰੈਸ਼ਰ ਹੁੰਦਾ ਜਿਹੜਾ ਆਮ ਜ਼ਿੰਦਗੀ 'ਚੋਂ ਇਮੈਜਿਨ ਕਰਨਾ ਔਖਾ ਹੋ ਜਾਂਦਾ, ਲੇਕਿਨ ਸਪੋਰਟਸ ਐਸੀਆਂ ਚੀਜ਼ਾਂ ਸਿਖਾਉਂਦਾ ਜ਼ਰੂਰ ਹੈ, ਅਤੇ MS ਧੋਨੀ ਵਰਗੇ ਜਿਹੜੇ ਕਮਾਲ ਦੇ ਸਪੋਰਟਸ ਪਰਸਨ ਨੇ ਉਹਨਾਂ ਤੋਂ ਅਸੀਂ ਬਹੁਤ ਸਾਰੇ ਲਾਈਫ ਸਕਿੱਲ ਸਿੱਖ ਸਕਦੇ ਹਾਂ। ਅਤੇ ਅੱਜ ਉਹਨਾਂ ਦਾ ਜਨਮ ਦਿਨ ਹੈ, ਅਤੇ ਤੁਸੀਂ ਇੰਨੀ ਸੋਹਣੀ ਗੱਲ ਕੀਤੀ ਦੀਕਸ਼ਾ ਕਿ ਪ੍ਰੈਸ਼ਰ ਨੂੰ ਕਿਵੇਂ ਮੈਨੇਜ ਕਰਨਾ, ਆਪਣੇ ਆਪ ਨੂੰ ਕਾਮ ਰੱਖਣਾ, ਆਪਣੇ ਆਪ ਨੂੰ ਠਹਿਰਾਵ ਦੇ ਵਿੱਚ ਰੱਖਣਾ, ਕਿਉਂਕਿ ਜਿੰਨੀ ਵੀ ਵੱਡੀ ਸਮੱਸਿਆ ਹੋਵੇ ਉਸਨੂੰ ਠਹਿਰਾਵ ਰੱਖ ਕੇ ਅਸੀਂ ਜੋ ਸੋਚਾਂਗੇ ਆਪਣੇ ਸਾਹਮਣੇ ਰੱਖ ਕੇ ਜਦੋਂ ਦੇਖਾਂਗੇ ਤਾਂ ਸਮੱਸਿਆ ਦਾ ਹੱਲ ਹੌਲੀ ਹੌਲੀ ਨਿਕਲ ਆਏਗਾ।
1: ਬਿਲਕੁਲ, ਅਤੇ ਮੈਨੂੰ ਲੱਗਦਾ ਕਿ ਜਦੋਂ ਸਾਡਾ ਐਡਾ ਵੱਡਾ ਨਾਮ ਹੁੰਦਾ ਨਾ, ਤਾਂ ਉਸ ਦੇ ਪਿੱਛੇ ਨਾ ਬੜਾ ਸਟਰਗਲ ਛੁਪਿਆ ਹੁੰਦਾ। ਉਹਨਾਂ ਦਾ ਟੈਲੈਂਟ, ਉਹਨਾਂ ਦਾ ਹਾਰਡਵਰਕ ਸਾਨੂੰ ਇਹੀ ਸਿਖਾਉਂਦਾ ਕਿ ਅਸੀਂ ਵੀ ਅਗਰ ਜ਼ਿੰਦਗੀ ਦੇ ਵਿੱਚ ਕੁਛ ਵੀ ਕਰਨਾ ਚਾਹੁੰਦੇ ਹਾਂ ਨਾ, ਬਸ ਆਪਣੇ ਆਪ 'ਤੇ ਵਿਸ਼ਵਾਸ ਰੱਖੀਏ ਤਾਂ ਕੁਛ ਵੀ ਕਰ ਸਕਦੇ ਹਾਂ। ਬਾਕੀ ਇਹ ਵੀ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਮੂਵੀ ਵੀ ਹੈ MS ਧੋਨੀ, ਜੇ ਅਗਰ ਤੁਸੀਂ ਹੋਰ ਉਹਨਾਂ ਬਾਰੇ ਜਾਣਨਾ ਚਾਹੁੰਦੇ ਹੋ ਜਾਂ ਤੁਸੀਂ ਦੇਖੀ ਹੈ, ਤੁਸੀਂ ਸਾਨੂੰ ਦੱਸ ਵੀ ਸਕਦੇ ਹੋ ਸਾਡੇ ਸੋਸ਼ਲ ਮੀਡੀਆ ਹੈਂਡਲਸ 'ਤੇ ਜਾ ਕੇ ਕਿਹੜਾ ਗਾਣਾ ਪਸੰਦ ਆ ਤੁਹਾਨੂੰ ਉਸ ਮੂਵੀ ਦਾ, ਜਾਂ ਕੀ ਮੂਵੀ 'ਚ ਪਸੰਦ ਕੀ ਹੈ ਤੁਹਾਨੂੰ। ਔਰ ਮੈਨੂੰ ਲੱਗਦਾ ਕਿ ਮੂਵੀ ਦੀ ਗੱਲ ਕੀਤੀ ਹੈ ਤਾਂ ਇਸ ਮੂਵੀ ਦਾ ਇੱਕ ਗੀਤ ਤਾਂ ਬਣਦਾ ਹੈ।
0: ਬਿਲਕੁਲ, ਅਤੇ ਉਸ ਮੂਵੀ ਦਾ ਵੀ ਗੀਤ ਸੁਣਦੇ ਹਾਂ, ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ।

0: ਤੇ ਦੋਸਤੋ ਸੁਣ ਰਹੇ ਹੋ ਸੈਗਮੈਂਟ ਚੱਕ ਦੇ ਇੰਡੀਆ ਪ੍ਰੋਗਰਾਮ ਯੁਵਾਣੀ ਦੇ ਵਿੱਚ, ਤੇ ਚੱਕ ਦੇ ਇੰਡੀਆ ਸੈਗਮੈਂਟ ਦੇ ਵਿੱਚ ਹੁਣ ਕੁਝ ਗੱਲਾਂ ਕਰਦੇ ਹਾਂ ਕੁਝ ਸਪੋਰਟਸ ਨਿਊਜ਼ ਦੀਆਂ। ਪਿਛਲੇ ਹਫ਼ਤੇ ਦੇ ਵਿੱਚ ਦੇਖੀਏ ਕਿਹੜੀਆਂ ਕਿਹੜੀਆਂ ਖਾਸ ਨਿਊਜ਼ ਨੇ, ਕਿਹੜੀਆਂ ਸਪੋਰਟਸ ਅਪਡੇਟਸ ਆਈਆਂ ਨੇ
1: ਜੀ। ਗੱਲ ਕਰਦੇ ਹਾਂ ਅਸੀਂ ਪਹਿਲੇ, ਹੁਣ ਗੱਲ ਕਰਦੇ ਹਾਂ ਇੰਡੀਅਨ ਐਥਲੈਟਿਕਸ ਦੀ ਟੀਮ ਦੀ, ਜਿਹੜੀ ਇੱਕ ਕਾਮਨਵੈਲਥ ਗੇਮਸ 2026 ਦੇ ਵਿੱਚ ਜਿਹੜਾ ਧਿਆਨ ਰੱਖਦੇ ਹੋਏ ਭਾਰਤ ਦੇ ਜਿਹੜੇ ਐਥਲੈਟਿਕਸ ਨੇ ਉਹ ਆਪਣੀ ਤਿਆਰੀਆਂ ਜਿਹੜੀਆਂ ਜ਼ੋਰੋ ਸ਼ੋਰੋ ਨਾਲ ਕਰ ਰਿਹਾ। ਜੁਲਾਈ ਦੇ ਮਹੀਨੇ ਦੌਰਾਨ ਦੇਸ਼ ਦੇ ਵਿੱਚ ਵੱਖ ਵੱਖ ਨੈਸ਼ਨਲ ਟ੍ਰੇਨਿੰਗ ਸੈਂਟਰਸ ਦੇ ਵਿੱਚ ਖਿਡਾਰੀ ਸਖ਼ਤ ਅਭਿਆਸ ਕਰ ਰਹੇ ਨੇ। ਜੈਵਲੀਨ, ਲੌਂਗ ਜੰਪ ਦੀ ਗੱਲ ਕਰੀਏ, ਦੌੜਾਂ ਦੀ ਗੱਲ ਕਰੀਏ, ਸਾਰੇ ਇਵੈਂਟਸ ਦੇ ਲਈ ਨਾ ਜਿਹੜੇ ਖਿਡਾਰੀ ਆਪਣੀ ਫਿਟਨੈਸ, ਸਪੀਡਸ, ਪਰਫੋਰਮੈਂਸ ਨੂੰ ਹੋਰ ਬਿਹਤਰ ਬਣਾਉਣ ਦਾ ਜਿਹੜਾ ਪੂਰਾ ਧਿਆਨ ਕਰ ਰਿਹਾ। ਪਿਛਲੇ ਕੁਝ ਸਾਲਾਂ ਦੇ ਵਿੱਚ ਨਾ ਭਾਰਤ ਦੇ ਜਿਹੜੇ ਐਥਲੈਟਿਕਸ ਆ ਉਹ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਸੀਗੇ, ਇਸ ਕਰਕੇ ਇਸ ਵਾਰ ਜਿਹੜੇ ਦੇਸ਼ ਨੂੰ ਆਪਣੇ ਖਿਡਾਰੀਆਂ ਤੋਂ ਜਿਹੜੇ ਤਗਮਿਆਂ ਦੀ ਜਿਹੜੀ ਆ ਵੱਡੀ ਉਮੀਦ ਲਗਾਈ ਜਾ ਰਹੀ ਹੈ। ਕੋਚ, ਸਪੋਰਟਸ ਸਟਾਫ ਖਿਡਾਰੀਆਂ ਨਾਲ ਜਿਹੜਾ ਕਿ ਪੂਰਾ ਸਪੋਰਟ ਕਰ ਰਹੇ ਹੈ, ਅਤੇ ਉਮੀਦ ਕਰਦਾ ਕਿ ਅਸੀਂ ਕਾਫ਼ੀ ਤਗਮੇ ਇਸ ਵਾਰ ਜ਼ਰੂਰ ਜਿੱਤਾਂਗੇ।
0: ਬਿਲਕੁਲ, ਤੇ T20 ਦੇ ਨਾਲ ਜੁੜੀ ਹੋਈ ਇੱਕ ਨਿਊਜ਼ ਹੈ ਪੰਜਾਬ ਦੇ ਲਈ, ਬੜੀ ਖਾਸ ਨਿਊਜ਼ ਹੈ ਕਿ ਪੰਜਾਬ ਦੇ ਪ੍ਰਭਸਿਮਰਨ ਸਿੰਘ ਨੂੰ ਭਾਰਤੀ ਟੀਮ ਵਿੱਚ ਮਿਲੀ ਇੱਕ ਜਗ੍ਹਾ, ਜਿਸ ਦੇ ਵਿੱਚ ਉਹਨਾਂ ਨੇ ਜ਼ਿੰਬਾਬਵੇ ਦੇ ਦੌਰੇ ਲਈ ਇੰਡੀਅਨ T20 ਟੀਮ ਦੇ ਵਿੱਚ ਉਹ ਸ਼ਾਮਿਲ ਹੋਏ। ਪੰਜਾਬ ਕਿੰਗਸ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਵਿਕਟ ਕੀਪਰ ਅਤੇ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੂੰ ਇੰਡੀਅਨ ਕ੍ਰਿਕਟ ਟੀਮ 'ਚ ਪਹਿਲੀ ਵਾਰ ਜਗ੍ਹਾ ਮਿਲੀ ਹੈ, ਅਤੇ ਜ਼ਿੰਬਾਬਵੇ ਖਿਲਾਫ 23 ਜੁਲਾਈ ਨੂੰ ਸ਼ੁਰੂ ਹੋ ਰਹੀ T20 ਸੀਰੀਜ਼ ਲਈ ਸ਼੍ਰੇਯਸ ਅਈਅਰ ਦੀ ਕਪਤਾਨੀ ਹੇਠ ਅਭਿਸ਼ੇਕ ਸ਼ਰਮਾ ਅਤੇ ਪ੍ਰਭਸਿਮਰਨ ਵਰਗੇ ਪੰਜਾਬੀ ਸਿਤਾਰੇ ਹੁਣ ਮੈਦਾਨ ਵਿੱਚ ਦਿਸਣਗੇ।
1: ਜੀ ਦੋਸਤੋ, ਹੋਰ ਵੀ ਅਸੀਂ ਲੈ ਕੇ ਆਵਾਂਗੇ ਨਿਊਜ਼, ਪਰ ਮੈਨੂੰ ਲੱਗਦਾ ਕਿ ਫਿਲਹਾਲ ਇੱਕ ਜੋਸ਼ ਭਰਿਆ ਗਾਣਾ ਜਿਹਾ ਹੋ ਜਾਣਾ ਚਾਹੀਦਾ, ਅਤੇ ਫਿਰ ਹੀ ਮਜ਼ਾ ਆਉਂਦਾ ਸਪੋਰਟਸ ਨਿਊਜ਼ ਸੁਣਨ ਦਾ ਵੀ।

0: ਤੇ ਦੋਸਤੋ ਚੱਕ ਦੇ ਇੰਡੀਆ ਸੈਗਮੈਂਟ ਦੇ ਵਿੱਚ ਨਿਊਜ਼ ਵਿੱਚ ਅੱਗੇ ਵੱਧਦੇ ਹਾਂ। ਹਾਕੀ ਦੀ ਦੁਨੀਆ ਦੀ ਇੱਕ ਬੜੀ ਹੀ ਕਮਾਲ ਦੀ ਨਿਊਜ਼ ਇੱਕ ਸੁਣੀ ਹੈ। ਕੱਲ੍ਹ ਦੀ ਹੀ ਖਬਰ ਹੈ ਕਿ ਮਸਕਟ ਓਮਾਨ ਦੇ ਵਿੱਚ ਹੋਣ ਵਾਲੇ ਮੈਂਸ ਯੂਥ ਹਾਕੀ ਫਾਈਵਸ ਦੇ ਇੰਡੀਅਨ ਚੈਂਪੀਅਨਸ਼ਿਪ ਦੀ ਤਿਆਰੀ ਚੱਲ ਰਹੀ ਹੈ ਅਤੇ ਉਸ ਦੇ ਵਿੱਚ ਸਭ ਜੂਨੀਅਰ ਭਾਰਤੀ ਟੀਮ ਦੀ ਰਾਸ਼ਟਰੀ ਕੱਪ ਅੱਜ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸ਼ੁਰੂ ਹੋ ਗਿਆ। ਇਸ ਦੀ ਕੋਚ ਹੋਣਗੇ ਸਰਦਾਰ ਸਿੰਘ, ਜਿਹੜੇ ਭਾਰਤੀ ਹਾਕੀ ਟੀਮ ਦੇ ਸਾਬਕਾ ਕੋਚ ਰਹਿ ਚੁੱਕੇ ਨੇ ਅਤੇ ਹਾਲ ਹੀ ਵਿੱਚ ਅੰਡਰ 18 ਏਸ਼ੀਆਈ ਕੱਪ ਵਿੱਚ ਗੋਲਡ ਮੈਡਲ ਜਿੱਤ ਕੇ ਆਈ ਹੈ ਟੀਮ। ਅਤੇ ਹੁਣ ਸਾਰੇ ਦਿੱਗਜ ਖਿਡਾਰੀ ਸਰਦਾਰ ਸਿੰਘ ਇਹਨਾਂ ਨੌਜਵਾਨਾਂ ਨੂੰ ਕੋਚਿੰਗ ਦੇ ਰਹੇ ਨੇ।
1: ਜੀ ਦੋਸਤੋ, ਅਗਲੀ ਖਬਰ ਆ ਰਹੀ ਹੈ ਸਾਡੀ ਕ੍ਰਿਕਟ ਤੋਂ। ਭਾਰਤ ਜਿਹੜਾ ਇੰਗਲੈਂਡ ਵਿਚਾਲੇ ਚੱਲ ਰਿਹਾ ਪੰਜ ਮੈਚਾਂ ਦੇ ਟੀ ਟਵੈਂਟੀ ਸੀਰੀਜ਼ ਦਾ ਤੀਜਾ ਮੁਕਾਬਲਾ ਅੱਜ ਟ੍ਰੇਟ ਬ੍ਰਿਜ ਮੈਦਾਨ ਦੇ ਵਿੱਚ ਖੇਡਿਆ ਜਾਵੇਗਾ। ਥੋੜ੍ਹਾ ਜਿਹਾ ਬੈਕਗਰਾਊਂਡ ਵੀ ਜਾਣ ਲੈਂਦੇ ਹਾਂ। ਇਸ ਸੀਰੀਜ਼ ਦਾ ਜਿਹੜਾ ਪਹਿਲਾ ਮੈਚ ਮੀਂਹ ਕਾਰਨ ਜਿਹੜਾ ਰੱਦ ਹੋ ਗਿਆ ਸੀਗਾ, ਜਦਕਿ ਦੂਜਾ ਮੈਚ ਇੰਗਲੈਂਡ ਦੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਆਪਣੇ ਨਾਮ ਕਰ ਲਈ ਸੀਗੀ। ਹੁਣ ਟੀਮ ਇੰਡੀਆ ਲਈ ਇੱਕ ਮੁਕਾਬਲਾ ਜਿਹੜਾ ਹੈਗਾ, ਇਹ ਜਿਹੜਾ ਮੁਕਾਬਲਾ ਡੂ ਔਰ ਡਾਈ ਵਰਗਾ ਰਹੇਗਾ, ਕਿਉਂਕਿ ਜਿੱਤ ਨਾਲ ਹੀ ਭਾਰਤ ਸੀਰੀਜ਼ ਦੇ ਵਿੱਚ ਬਰਕਰਾਰ ਰਹੇਗੀ ਜਿਹੜੀ ਆ ਟੀਮ ਹੈ, ਅਤੇ ਆਪਣਾ ਇੱਕ ਵੱਡਾ ਕਦਮ ਚੁੱਕ ਸਕੇਗੀ। ਸਭ ਦੀਆਂ ਨਜ਼ਰਾਂ ਜਿਹੜੀਆਂ ਹੁਣ ਭਾਰਤੀ ਬੱਲੇਬਾਜ਼ ਅਤੇ ਗੇਂਦਬਾਜ਼ ਦੇ ਹੋਣਗੀਆਂ, ਕਿਉਂਕਿ ਉਹੀ ਹੈ ਜੋ ਦਬਾਅ ਹੈ ਉਹਨਾਂ 'ਤੇ ਆਪਣਾ ਪ੍ਰਦਰਸ਼ਨ ਕਰਨ ਦਾ। ਹੁਣ ਦੇਖਦੇ ਹਾਂ ਇਹ ਦਬਾਅ ਦੇ ਨਾਲ ਕਿ ਇਹ ਟੀਮ ਜਿਹੜੀ ਇੰਗਲੈਂਡ ਨੂੰ ਹਰਾ ਕੇ ਅਤੇ ਜਿੱਤ ਸਕੇਗੀ, ਅਤੇ ਮੈਦਾਨ ਦੇ ਵਿੱਚ ਸਾਡੇ ਇੰਡੀਆ ਦਾ ਝੰਡਾ ਜਿਹੜਾ ਲਹਿਰਾਇਆ ਜਾਏਗਾ ਕਿ ਨਹੀਂ।
0: ਬਿਲਕੁਲ, ਅਤੇ ਇੱਕ ਹਾਕੀ ਦੀ ਦੁਨੀਆ ਦੀ ਇੱਕ ਹੋਰ ਨਿਊਜ਼ ਹੈ ਕਿ ਇੰਡੀਅਨ ਜੂਨੀਅਰ ਹਾਕੀ ਟੀਮ ਯੂਰੋਪੀਅਨ ਟੂਰ ਲਈ ਬੈਲਜੀਅਮ ਲਈ ਰਵਾਨਾ ਹੋ ਚੁੱਕੀ ਹੈ ਅਤੇ ਨਵੇਂ ਕੋਚ ਫਰੈਡਰਿਕ ਸੋਇਜ਼ ਦੀ ਅਗਵਾਈ ਦੇ ਹੇਠ 24 ਮੈਂਬਰੀ ਭਾਰਤੀ ਜੂਨੀਅਰ ਮੈਨਜ਼ ਹਾਕੀ ਟੀਮ ਬੈਲਜੀਅਮ ਜਿਹੜੀ ਪਹੁੰਚ ਚੁੱਕੀ ਹੈ ਅਤੇ 7 ਜੁਲਾਈ ਤੋਂ 17 ਜੁਲਾਈ ਤੱਕ ਚੱਲਣ ਵਾਲੇ ਇਸ ਦੌਰੇ ਵਿੱਚ ਭਾਰਤ, ਬੈਲਜੀਅਮ, ਆਸਟਰੀਆ, ਜਰਮਨੀ ਅਤੇ ਨੈਦਰਲੈਂਡਸ ਵਰਗੀਆਂ ਬਹੁਤ ਹੀ ਮਜ਼ਬੂਤ ਟੀਮਾਂ ਦੇ ਨਾਲ 6 ਮੈਚ ਖੇਡੇ ਜਾਣਗੇ ਜੋ ਜੂਨ

0: ਦੇ ਵਿੱਚ ਹੀ ਪੂਰੇ ਭਾਰਤ ਦਾ ਉਹਨੇ ਆਪਣਾ ਨਾਮ ਜਿਹੜਾ ਹੈ ਰੋਸ਼ਨ ਕਰ ਦਿੱਤਾ ਹੈ। ਸਿਰਫ 13 ਸਾਲ ਦੀ ਭਾਰਤੀ ਸਕੁਆਸ਼ ਖਿਡਾਰਨ ਅਮਾਇਰਾ ਬਜਾਜ ਨੇ ਇੱਕ ਡੱਚ ਜੂਨੀਅਰ ਓਪਨ 2026 ਦੇ ਅੰਡਰ 13 ਵਰਗ ਦਾ ਖਿਤਾਬ ਆਪਣੇ ਨਾਮ ਕਰ ਲਿਆ। ਇਸ ਸ਼ਾਨਦਾਰ ਜਿੱਤ ਦੇ ਨਾਲ ਅਮਾਇਰਾ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਭਾਰਤ ਦੇ ਜਿਹੜੇ ਨੌਜਵਾਨ ਖਿਡਾਰੀ ਹੈ ਨਾ, ਬਹੁਤ ਹੀ ਜ਼ਿਆਦਾ ਟੈਲੈਂਟਿਡ ਨੇ ਅਤੇ ਟੈਲੈਂਟ ਦੀ ਕੋਈ ਕਮੀ ਨਹੀਂ ਹੈਗੀ ਉਹਨਾਂ ਦੇ ਵਿੱਚ। ਇਹ ਟੂਰਨਾਮੈਂਟ ਯੂਰੋਪ ਦੇ ਸਭ ਤੋਂ ਮਸ਼ਹੂਰ ਜੂਨੀਅਰ ਮੁਕਾਬਲਿਆਂ ਦੇ ਵਿੱਚ ਇੱਕ ਮੰਨਿਆ ਜਾ ਰਿਹਾ, ਜਿੱਥੇ ਕਈ ਦੇਸ਼ਾਂ ਦੇ ਉੱਭਰਦੇ ਖਿਡਾਰੀਆਂ ਨੇ ਹਿੱਸਾ ਲਿਆ, ਜਿੱਥੇ ਅਜਿਹੇ ਵੱਡੇ ਮੰਚ 'ਤੇ ਅਮਾਇਰਾ ਨੇ ਇੱਕ ਸ਼ਾਨਦਾਰ ਪਰਫੋਰਮੈਂਸ ਦੇ ਨਾਲ ਦਿਖਾ ਦਿੱਤਾ ਹੈ ਅਤੇ ਇੱਕ ਜਿਹੜਾ ਇਹ ਖਿਤਾਬ ਜਿੱਤ ਕੇ ਸਾਡੇ ਪੂਰੇ ਭਾਰਤ ਦਾ ਜਿਹੜਾ ਤਿਰੰਗਾ ਹੈ ਉਹ ਮਾਣ ਨਾਲ ਲਹਿਰਾਇਆ ਹੈ। ਇਹ ਜਿੱਤ ਸਿਰਫ ਅਮਾਇਰਾ ਦੀ ਨਹੀਂ ਹੈ, ਸਗੋਂ ਪੂਰੇ ਭਾਰਤ ਦੀ ਹੈ ਅਤੇ ਉਮੀਦ ਕਰਦੇ ਹਾਂ ਕਿ ਅਮਾਇਰਾ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੰਟਰਨੈਸ਼ਨਲ ਟੂਰਨਾਮੈਂਟਸ ਕਰੇਗੀ ਅਤੇ ਦੇਸ਼ ਦੇ ਲਈ ਹੋਰ ਬਹੁਤ ਜ਼ਿਆਦਾ ਕਾਮਯਾਬੀਆਂ ਹਾਸਲ ਕਰੇਗੀ।
1: ਬਿਲਕੁਲ, ਤੇ ਇੱਕ ਨਿਊਜ਼ ਰੀਸੈਂਟਲੀ ਆਈ ਹੈ ਜਿਹੜੀ ਏਸ਼ੀਆ ਦੇ ਸਭ ਤੋਂ ਪੁਰਾਣੇ ਫੁੱਟਬਾਲ ਟੂਰਨਾਮੈਂਟ ਡਿਊਰੰਟ ਕੱਪ ਦਾ 2026 ਦਾ ਆਗਾਜ਼, ਜਿਹੜਾ ਭਾਰਤ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਉਹਨਾਂ ਨੇ ਟਰੋਫੀਜ਼ ਅਨਵੀਲ ਕੀਤੀਆਂ ਨੇ ਅਤੇ ਟਰੋਫੀਆਂ ਨੂੰ ਦੇਸ਼ ਦਾ ਰਾਸ਼ਟਰਪਤੀ ਨੇ ਨਵੀਂ ਦਿੱਲੀ ਵਿੱਚ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ ਅਤੇ ਟੂਰਨਾਮੈਂਟ ਵਿੱਚ ਕਈ ਨਵੀਆਂ ਟੀਮਾਂ ਹਿੱਸਾ ਲੈ ਰਹੀਆਂ ਨੇ ਅਤੇ ਮੁਕਾਬਲਾ ਜਿਹੜਾ ਹੈ ਹੋਰ ਵੀ ਰੋਮਾਂਚਕ ਹੋਣ ਵਾਲਾ ਹੈ।
0: ਜੀ ਦੋਸਤੋ, ਅਗਲੀ ਨਿਊਜ਼ ਆ ਰਹੀ ਹੈ, ਇੱਕ ਫਿਰ ਛੋਟੀ ਜਿਹੀ ਉਮਰ ਦੇ ਹੀ ਇੱਕ ਖਿਡਾਰੀ ਨੇ ਨਾ ਘੋੜਸਵਾਰ ਖੇਡ ਵਿੱਚ ਆਪਣੀ ਜਿਹੜੀ ਇੱਕ ਵੱਖਰੀ ਪਹਿਚਾਣ ਬਣਾ ਲਈ ਹੈ। 19 ਸਾਲ ਦੀ ਨਿਹਾਰਿਕਾ ਸਿੰਘਾਨੀਆ ਨੇ ਏਸ਼ੀਆ ਗੇਮ 2026 ਦੇ ਲਈ ਭਾਰਤ ਦੀ ਇੱਕ ਸ਼ੋਅ ਜੰਪਿੰਗ ਟੀਮ ਦੇ ਵਿੱਚ ਜਗ੍ਹਾ ਮਿਲੀ ਅਤੇ ਉਹ ਭਾਰਤ ਦੀ 4 ਮੈਂਬਰੀ ਟੀਮ ਦਾ ਹਿੱਸਾ ਹੋਵੇਗੀ ਅਤੇ ਆਪਣੇ ਘੋੜੇ ਫਸਟ ਟੂ ਕੈਸ਼ ਆਊਟ ਨਾਲ ਮੁਕਾਬਲੇ ਵਿੱਚ ਹਿੱਸਾ ਲਵੇਗੀ। ਜੇ ਤੁਹਾਨੂੰ ਪਤਾ ਹੋਵੇ ਤਾਂ ਦੱਸ ਦਈਏ ਕਿ ਸ਼ੋਅ ਜੰਪਿੰਗ ਵਿੱਚ ਖਿਡਾਰੀ ਆਪਣੇ ਘੋੜਾ ਇਕੱਠੇ ਮਿਲ ਕੇ ਨਾ ਜਿਹੜੀਆਂ ਬਹੁਤ ਜ਼ਿਆਦਾ ਰੁਕਾਵਟਾਂ ਆਉਂਦੀਆਂ ਨੇ ਅਤੇ ਉਹ ਰੁਕਾਵਟਾਂ ਨੂੰ ਜਿਹੜਾ ਹੈ ਕਿ ਖਤਮ ਕਰਕੇ ਗਲਤੀਆਂ ਘੱਟ ਕਰਕੇ ਜਿਹੜਾ ਹੈ ਕਿ ਬੈਲੈਂਸ ਕਰਕੇ ਕੰਟਰੋਲ ਕਰਕੇ ਸ਼ਾਨਦਾਰ ਤਾਲਮੇਲ ਬਣਾ ਕੇ ਇੱਕ ਵਧੀਆ ਪਰਫੋਰਮੈਂਸ ਕਰਦੇ ਨੇ। ਨਿਹਾਰਿਕਾ ਨੇ ਪਿਛਲੇ ਕੁਝ ਸਮੇਂ ਦੌਰਾਨ ਜਿਹੜਾ ਯੂਰੋਪ ਦੇ ਕਈ ਇੰਟਰਨੈਸ਼ਨਲ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸਦੀ ਇਸੇ ਲਗਾਤਾਰ ਮਿਹਨਤ ਦੇ ਜਿਹੜੇ ਆਧਾਰ 'ਤੇ ਉਹਨੂੰ ਏਸ਼ੀਆ ਗੇਮਸ ਦੀ ਜਿਹੜੀ ਭਾਰਤੀ ਟੀਮ ਵਿੱਚ ਚੁਣਿਆ ਗਿਆ ਹੈ ਅਤੇ ਹੁਣ ਸਾਰੀਆਂ ਟੀਮਾਂ ਦਾ ਜਿਹੜਾ ਹੈ ਕਿ ਨਜ਼ਰ ਉਹਦੇ 'ਤੇ ਹੈ ਕਿ ਹੁਣ ਕਿਵੇਂ ਉਹ ਨਿਹਾਰਿਕਾ ਹੋਰ ਅੱਗੇ ਇੰਟਰਨੈਸ਼ਨਲ ਗੇਮਾਂ ਦੇ ਵਿੱਚ ਪਰ ਅੱਛਾ ਪ੍ਰਦਰਸ਼ਨ ਕਰੇਗੀ, ਕਿਵੇਂ ਭੂਮਿਕਾ ਨਿਭਾਏਗੀ। ਅਸੀਂ ਉਮੀਦ ਕਰਦੇ ਹਾਂ ਕਿ ਨਿਹਾਰਿਕਾ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਪੂਰੀ ਦਿਲ ਦੇ ਨਾਲ ਮਿਹਨਤ ਕਰੇਗੀ ਅਤੇ ਪੱਕਾ ਕੁਛ ਨਾ ਕੁਛ ਸਾਡੇ ਲਈ ਸਾਡੇ ਦੇਸ਼ ਦੇ ਲਈ ਜਿੱਤ ਕੇ ਆਏਗੀ।
1: ਅਤੇ ਜੇ ਪੰਜਾਬ ਦੇ ਵਿੱਚ ਵਾਪਸ ਆਈਏ ਤਾਂ ਪੰਜਾਬ ਦੀ ਫੁੱਟਬਾਲ ਟੀਮ ਹਜੇ ਇੰਨਾ ਜ਼ਿਆਦਾ ਨਾਂ ਸੁਣਿਆ ਸ਼ਾਇਦ ਘੱਟ ਹੋਏਗਾ। ਪੰਜਾਬ ਦੀ ਫੁੱਟਬਾਲ ਟੀਮ ਦੇ ਸ਼ੇਅਰਸ ਦੇ ਵਿੱਚ ਇੱਕ ਸਪੇਨ ਦਾ ਬੜਾ ਹੀ ਸਟਾਰ ਖਿਡਾਰੀ ਜਿਹੜਾ ਸ਼ਾਮਲ ਹੋਇਆ। ਇੰਡੀਅਨ ਸੁਪਰ ਲੀਗ ਦੀ ਮਸ਼ਹੂਰ ਟੀਮ ਜਿਹੜੀ ਪੰਜਾਬ FC ਮੋਹਾਲੀ ਨੇ ਸਪੇਨ ਦੇ ਫਾਰਵਰਡ ਖਿਡਾਰੀ ਐਲਫਰੈਡ ਪਲਾਨਾਸ ਨੂੰ 1 ਸਾਲ ਦੇ ਇਕਰਾਰਨਾਮੇ ਦੇ ਸਾਈਨ ਕਰਕੇ ਆਪਣਾ ਹਿੱਸਾ ਬਣਾਇਆ ਹੈ ਅਤੇ ਇਸ ਤੋਂ ਇਲਾਵਾ ਮਹਿਲਪੁਰ ਪੰਜਾਬ ਦੇ ਜੰਪਲ ਸਟਾਰ ਖਿਡਾਰੀ ਗੋਲਕੀਪਰ ਅਰਸ਼ਦੀਪ ਸਿੰਘ ਨੇ ਵੀ ਪੰਜਾਬ ਫੁੱਟਬਾਲ ਕਲੱਬ ਦੇ ਨਾਲ ਆਪਣਾ ਜਿਹੜਾ ਕੰਟਰੈਕਟ ਹੈ 2028 ਤੱਕ ਵਧਾ ਲਿਆ, ਜਿਸ ਦੇ ਨਾਲ ਪੰਜਾਬੀ ਫੁੱਟਬਾਲ ਪ੍ਰਸ਼ੰਸਕਾਂ ਵਿੱਚ ਬੜਾ ਭਾਰੀ ਉਤਸ਼ਾਹ ਵੱਧ ਗਿਆ।

0: ਜਾਵਾਂਗੇ।
1: ਦੋਸਤੋ, ਇਸ ਮਿਊਜ਼ੀਕਲ ਬ੍ਰੇਕ ਤੋਂ ਬਾਅਦ ਅਸੀਂ ਵੱਧਦੇ ਹਾਂ ਅਗਲੇ ਸੈਗਮੈਂਟ ਬਾਅਦ। ਇੱਕ ਛੋਟੀ ਜਿਹੀ ਮਿਊਜ਼ਿਕ ਬ੍ਰੇਕ ਤਾਂ ਲੈਂਦੇ ਹਾਂ, ਲੇਕਿਨ ਦੀਕਸ਼ਾ ਅਗਲੇ ਫਿਰ ਸੈਗਮੈਂਟ ਵੱਲ ਵੀ ਜਾਣਾ ਹੈ।
2: ਜੀ ਦੋਸਤੋ, ਅਤੇ ਬਸ ਤੁਸੀਂ ਇਹ ਮੈਨੂੰ ਲੱਗਦਾ ਕਿ ਗਾਣਾ ਸੁਣਾ ਦੇਣਾ ਚਾਹੀਦਾ ਇਹਨਾਂ ਨੂੰ, ਅਤੇ ਫਿਰ ਅਨਾਊਂਸਮੈਂਟ ਕਰਨੀ ਚਾਹੀਦੀ ਹੈ ਕਿ ਬਸ ਸਾਡਾ ਜਿਹੜਾ ਚੱਕ ਦੇ ਸੈਗਮੈਂਟ ਸੈਗਮੈਂਟ ਹੈ ਜਿਹੜਾ ਉਹ ਤਾਂ ਖਤਮ ਹੋ ਗਿਆ, ਪਰ ਫਿਲਹਾਲ ਹੁਣ ਅਸੀਂ ਅੱਗੇ ਲੈ ਕੇ ਆਉਣਾ ਜੀ ਫਿਟ ਐਂਡ ਫਾਈਨ ਸੈਗਮੈਂਟ।
1: ਬਿਲਕੁਲ, ਅਤੇ ਜੁੜੇ ਰਹੋ ਇਸੇ ਤਰ੍ਹਾਂ ਫਿਟ ਐਂਡ ਫਾਈਨ ਸੈਗਮੈਂਟ ਦੇ ਲਈ।

0: ਦੋਸਤੋ ਪ੍ਰੋਗਰਾਮ ਸੁਣ ਰਹੇ ਹੋ ਯੁਵਾਣੀ ਤੇ ਵੇਲਾ ਹੋ ਗਿਆ ਹੈ ਅਗਲੇ ਸੈਗਮੈਂਟ ਫਿੱਟ ਐਂਡ ਫਾਈਨ ਦਾ ਤੇ ਫਿੱਟ ਐਂਡ ਫਾਈਨ ਸੈਗਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਦੀਕਸ਼ਾ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ
1: ਜੀ ਪੁੱਛੋ ਜੀ
0: ਮੈਨੂੰ ਇਹ ਦੱਸੋ ਕਿ ਜਦੋਂ ਮੀਂਹ ਪੈਂਦਾ ਹੈ ਜਾਂ ਜਦੋਂ ਮੀਂਹ ਦਾ ਮੌਸਮ ਹੁੰਦਾ ਹੈ ਤੇ ਕੀ ਖਾਣ ਨੂੰ ਜੀ ਕਰਦਾ
1: ਮੇਰਾ ਤਾਂ ਪਕੌੜੇ ਖਾਣ ਨੂੰ ਦਿਲ ਕਰਦਾ ਹੈ
0: ਦਿਲ ਕਰਦਾ ਨਾ ਫਟਾਫਟ ਨਾਲ ਹਲਵਾਈ ਕੋਲ ਜਾਈਏ ਹਲਵਾਈ ਕੋਲ ਜਾ ਕੇ ਪਕੌੜੇ ਜਾਂ ਸਮੋਸੇ ਲਾਈਏ ਘਰ ਚਾਹ ਬਣਾਈਏ ਤੇ ਖਾਈ ਜੇ ਹੈ ਨਾ
1: ਕੁਛ ਚਟਪਟੀਆਂ ਚੀਜ਼ਾਂ ਹੈ ਨਾ ਮੌਸਮ ਦੇ ਹਿਸਾਬ ਨਾਲ ਮਿਲਦਾ ਸਾਡਾ ਖਾਣ ਪੀਣ ਦਾ ਜਿਹੜੀਆਂ ਚੀਜ਼ਾਂ ਨਾ ਉਹ ਵੀ ਚੇਂਜ ਹੋ ਜਾਂਦੀਆਂ
0: ਬਿਲਕੁਲ ਫਿਰ ਜਦੋਂ ਐਸੇ ਮੌਸਮ ਦੇ ਵਿੱਚ ਜੇ ਪਕੌੜੇ ਖਾ ਲਈਏ ਤੇ ਨਾਲ ਕਈ ਵਾਰੀ ਡਰ ਹੁੰਦਾ ਗਲਾ ਨਾ ਫੜਿਆ ਜਾਵੇ
1: ਇਹ ਤਾਂ ਹੈ ਕਿਉਂਕਿ ਬਾਰਿਸ਼ ਹੈ ਬਾਰਿਸ਼ ਦਾ ਮੌਸਮ ਹੈ ਤੇ ਸਾਨੂੰ ਉਡੀਕ ਹੁੰਦੀ ਹੈ ਕਿ ਅਸੀਂ ਜਾਣਾ ਔਰ ਨਹਾਉਣਾ ਵੀ ਹੈ ਬਾਰਿਸ਼ ਦੇ ਵਿੱਚ
0: ਬਿਲਕੁਲ ਫਿਰ ਮੀਂਹ 'ਚ ਨਹਾਉਣ ਦਾ ਵੀ ਜੀ ਕਰਦਾ ਹੈ ਫਿਰ ਹੁੰਦਾ ਕਿ ਹੁਣ ਨਹਾ ਲਿਆ ਤੇ ਠੰਡ ਹੈਗਾ ਤੇ ਨਾਲ ਦੇ ਨਾਲ ਕੁਝ ਗਰਮ ਗਰਮ ਚਾਹ ਪੀ ਲਈਏ ਗਰਮਾ ਗਰਮ ਪਕੌੜੇ ਖਾ ਲਈਏ ਚਟਨੀ ਦੇ ਨਾਲ ਤੇ ਜਦੋਂ ਇੰਝ ਹੁੰਦਾ ਤੇ ਕਈ ਵਾਰੀ ਡਰ ਬਹਿ ਜਾਂਦਾ ਹੈ ਕਿ ਬਿਮਾਰ ਨਾ ਹੋ ਜਾਈਏ ਫਿਰ
1: ਬਿਮਾਰ ਤਾਂ ਫਿਰ ਕੰਪਲਸਰੀ ਹੈ
0: ਬਿਲਕੁਲ ਤੇ ਉਹੀ ਗੱਲਾਂ ਕਰਨੀਆਂ ਸੀ ਤੁਹਾਡੇ ਨਾਲ ਕਿ ਮੌਨਸੂਨ ਦਾ ਭਾਵੇਂ ਮੌਸਮ ਚੱਲ ਰਿਹਾ ਹੈ ਸਾਉਣ ਦਾ ਮਹੀਨਾ ਆਉਣ ਵਾਲਾ ਲੇਕਿਨ ਆਪਣੀ ਸਿਹਤ ਦਾ ਖਿਆਲ ਕਿੱਦਾਂ ਰੱਖਣਾ ਹੈ ਸਭ ਕੁਝ ਇੰਜੋਏ ਕਰਦੇ ਹੋਏ ਵੀ
1: ਜੀ ਬਿਲਕੁਲ ਦੋਸਤੋ ਮੰਨਦੇ ਹਾਂ ਕਿ ਜਿਹੜਾ ਮੈਨੂੰ ਤਾਂ ਬਹੁਤ ਜ਼ਿਆਦਾ ਪਸੰਦ ਹੈ ਬਾਰਿਸ਼ ਦਾ ਮੌਸਮ ਮੈਨੂੰ ਲੱਗਦਾ ਸਾਰੀਆਂ ਕੁੜੀਆਂ ਨੂੰ ਹੀ ਪਸੰਦ ਹੈ ਬਾਰਿਸ਼ ਦਾ ਮੌਸਮ
0: ਮੈਂ ਮੁੰਡਿਆਂ ਵੱਲੋਂ ਵੀ ਕਹਿ ਸਕਦਾ ਮੁੰਡਿਆਂ ਨੂੰ ਵੀ ਉਹ ਨਹੀਂ ਪਸੰਦ ਹੈ
1: ਚਲੋ ਜੀ ਅਸੀਂ ਮੁੰਡਿਆਂ ਨੂੰ ਵੀ ਨਹੀਂ ਛੱਡਦੇ ਵਿੱਚ ਅਤੇ ਬਾਰਿਸ਼ ਦੇ ਮੌਸਮ 'ਚ ਨਾ ਬਹੁਤ ਸਾਰੀਆਂ ਚੀਜ਼ਾਂ ਅਸੀਂ ਗਲਤ ਕਰ ਲੈਂਦੇ ਹਾਂ ਜਿਵੇਂ ਕਿ ਅਸੀਂ ਪਕੌੜਿਆਂ ਦਾ ਮੁੱਦਾ ਉਠਾ ਲਿਆ ਪਹਿਲਾਂ ਹੀ ਕਿ ਅਸੀਂ ਨਾ ਚਟਪਟੀਆਂ ਚੀਜ਼ਾਂ ਖਾਣ ਦਾ ਬੜਾ ਦਿਲ ਕਰਦਾ ਅਸੀਂ ਕੀ ਕਹਿੰਦੇ ਹਾਂ

0: ਟਾਈਮ ਤਾਂ ਦਿਲ ਵੀ ਨਹੀਂ ਕਰਦਾ ਘਰ ਬਣਾਉਣ ਦਾ।
1: ਬਿਲਕੁਲ, ਕਈ ਵਾਰੀ ਘਰ ਬਣਾਉਣ ਦਾ ਜੀ ਨਹੀਂ ਕਰਦਾ, ਚਲੋ ਹਲਵਾਈ ਕੋਲ ਜਾ ਕੇ ਲੈ ਆਉਂਦੇ ਹਾਂ, ਪਰ ਕਈ ਵਾਰੀ ਨਾ ਇੰਝ ਹੁੰਦਾ ਹੈ ਕਿ ਹਲਵਾਈ ਕੋਲ ਹੋ ਸਕਦਾ ਹੈ ਉਸੇ ਟਾਈਮ ਤਾਜ਼ੀ ਬਣੀ ਚੀਜ਼ ਨਾ ਹੋਵੇ, ਕਈ ਵਾਰੀ ਇੱਦਾਂ ਦਾ ਡਰ ਹੁੰਦਾ ਹੈ ਅਤੇ ਬਾਹਰੋਂ ਕੋਈ ਚੀਜ਼ ਲਿਆਉਂਦੀ ਹੋਵੇ ਨਾ। ਅਤੇ ਮੌਨਸੂਨ ਦੇ ਵਿੱਚ ਮੌਸਮ ਜਿਹੜਾ ਹੈ, ਜਦੋਂ 25-30 ਡਿਗਰੀ ਦਾ ਟੈਂਪਰੇਚਰ ਹੁੰਦਾ ਨਾ ਹਵਾ ਦੇ ਵਿੱਚ, ਅਤੇ ਜਿੰਨਾ ਸਾਨੂੰ ਪਸੰਦ ਹੈ ਨਾ ਉਨੇ ਬੈਕਟੀਰੀਆ ਅਤੇ ਵਾਇਰਸ ਨੂੰ ਵੀ ਪਸੰਦ ਹੈ
0: ਜੀ। ਬਿਲਕੁਲ, ਅਸੀਂ ਸੁਣਨ ਨੂੰ ਤਾਂ ਸਾਨੂੰ ਆਉਂਦਾ ਹੀ ਹੈ ਨਾ ਕਿ ਜਿਹੜਾ ਇਹ 2-3 ਮਹੀਨੇ ਹੁੰਦੇ ਆ ਹੈ ਨਾ, ਜੁਲਾਈ ਅਗਸਤ ਵਾਲੇ, ਇਹ ਸਾਰੇ ਮਹੀਨਿਆਂ ਦੇ ਵਿੱਚ ਸਭ ਨਾਲ ਜ਼ਿਆਦਾ ਲੋਕ ਬਿਮਾਰ ਹੁੰਦੇ ਆ,
1: ਇਨਫੈਕਸ਼ਨ ਦਾ ਰਿਸਕ ਓਨਾ ਹੀ ਵੱਧ ਜਾਂਦਾ ਹੈ। ਅਤੇ ਇਨਫੈਕਸ਼ਨ ਨੂੰ ਜਦੋਂ ਬਚਾ ਕੇ ਰੱਖਣਾ ਹੋਵੇ, ਇਨਫੈਕਸ਼ਨ ਨਾ ਹੋਣ ਦੇਣੀ ਹੋਵੇ ਨਾ, ਤਾਂ ਸਾਰਾ ਕੁਝ ਵੱਧ ਤੋਂ ਵੱਧ ਚੀਜ਼ਾਂ ਘਰ ਬਣਾਈਆਂ ਜਾਣ, ਪਕੌੜੇ ਤਲਨੇ ਅਤੇ ਕੋਈ ਨਾ ਘਰ ਹੀ ਤਲ ਲਏ ਜਾਣ।
0: ਬਿਲਕੁਲ, ਅਤੇ ਇਹ ਸਾਰੀਆਂ ਗੱਲਾਂ ਅਸੀਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਅਸੀਂ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੌਨਸੂਨ ਹੈਲਥ ਟਿਪਸ। ਅਤੇ ਸਭ ਨਾਲ ਪਹਿਲੇ ਅਸੀਂ ਕਿਹੜਾ ਟਿਪ ਲੈ ਕੇ ਆਏ ਹਾਂ?
1: ਮੈਂ ਇੱਥੇ ਸੋਚ ਰਿਹਾ ਪਕੌੜਿਆਂ ਦੀ ਗੱਲ ਕਰੀਏ,
0: ਪਕੌੜਿਆਂ ਦੀ ਗੱਲ ਕਰ ਲੈਂਦੇ ਹਾਂ।
1: ਅੱਛਾ, ਅਤੇ ਇੱਕ ਤਾਂ ਸਭ ਤੋਂ ਪਹਿਲਾਂ ਖਿਆਲ ਰੱਖਣਾ ਹੁੰਦਾ ਹੈ ਕਿ ਜਦੋਂ ਅਸੀਂ ਪਕੌੜੇ ਖਾ ਰਹੇ, ਇੱਕਦਮ ਕੋਈ ਠੰਡੀ ਚੀਜ਼ ਨਾ ਖਾ ਲਈਏ। ਹੁਣ ਇਹ ਕੀ ਹੈ, ਪਕੌੜੇ ਖਾਦੇ ਨਾਲ ਹੀ ਠੰਡਾ ਨਿੰਬੂ ਪਾਣੀ ਪੀ ਲਿਆ, ਅਤੇ ਉਹ ਬਹੁਤ ਅੱਛਾ ਕੰਬੀਨੇਸ਼ਨ ਨਹੀਂ ਰਹਿੰਦਾ। ਇੱਕ ਤਾਂ ਜੇ ਵੈਸੇ ਤਾਂ ਚੰਗਾ ਨਹੀਂ ਹੁੰਦਾ ਡੀਪ ਫਰਾਈਡ ਚੀਜ਼ਾਂ, ਪਰ ਜੇ ਕਦੀ ਕਦਾਈ ਮਹੀਨੇ 'ਚ ਇੱਕ ਅੱਧੀ ਵਾਰ ਦਿਲ ਕਰਦਾ ਵੀ ਹੈ ਨਾ, ਅਤੇ ਫਿਰ ਵੀ ਉਸ ਦੇ ਨਾਲ ਥੋੜ੍ਹਾ ਜਿਹਾ, ਇੱਕ ਤਾਂ ਦੇਖੋ ਘਰ ਦੇ ਵਿੱਚ ਚੀਜ਼ ਬਣੀ ਹੋਵੇ ਅਤੇ ਉਹਦਾ ਆਪਣਾ ਮਜ਼ਾ ਵੀ ਹੁੰਦਾ, ਤੁਸੀਂ ਆਪਣੇ ਹਿਸਾਬ ਨਾਲ ਉਹਦਾ 'ਚ ਸਾਰਾ ਟੇਸਟ ਰੱਖ ਸਕਦੇ ਹੋ, ਅਤੇ ਉਹਦੇ ਨਾਲ ਤੁਸੀਂ ਜਿਹੜੀ ਚੀਜ਼ ਦੀ ਫਰੈਸ਼ਨੈਸ ਜਿਹੜੀ ਹੈ ਉਹ ਇਨਸ਼ੋਰ ਕਰ ਸਕਦੇ ਹੋ।
0: ਅਤੇ ਮੈਨੂੰ ਲੱਗਦਾ ਕਿ ਅਗਰ ਅਸੀਂ ਘਰ ਬਣਾ ਕੇ ਖਾਂਦੇ ਹਾਂ ਨਾ, ਕਿਤੇ ਨਾ ਕਿਤੇ ਸਾਨੂੰ ਪਤਾ ਕਿ ਅਸੀਂ ਕਿਸ ਤਰੀਕੇ ਨਾਲ ਬਣਾਈ ਹੈ ਔਰ ਇਹ ਚੀਜ਼ ਸਾਨੂੰ ਨੁਕਸਾਨ ਨਹੀਂ ਦੇਗੀ। ਉਹ ਜਦੋਂ ਅਸੀਂ ਬਾਹਰੋਂ ਖਾਂਦੇ ਹਾਂ ਨਾ, ਤਾਂ ਸਾਨੂੰ ਨਹੀਂ ਪਤਾ ਉਹ ਕਿਵੇਂ ਬਣੀ ਹੋਈ ਹੈ, ਅਤੇ ਬਾਰਿਸ਼ 'ਚ ਤਾਂ ਮੈਨੂੰ ਇੱਦਾਂ ਹੀ ਲੱਗਦਾ ਕਿ ਕਦੋਂ ਤੂਫਾਨ ਆ ਜਾਂਦਾ ਹੈ, ਕਦੋਂ ਕੁਛ ਹੋ ਜਾਂਦਾ, ਜਿਹੜੇ ਸਾਡੇ ਸਟਰੀਟ ਫੂਡਸ ਨੇ,
1: ਹਾਈਜੀਨ ਦਾ ਵੀ ਰਿਸਕ ਰਹਿੰਦਾ, ਡਸਟ ਵੀ ਹੁੰਦੀ ਹੈ, ਪਤਾ ਨਹੀਂ ਕੀ ਹੁੰਦਾ, ਫਿਰ ਪਾਣੀ ਦਾ ਵੀ ਬਹੁਤ ਵੱਡਾ ਰਿਸਕ ਹੈ। ਅਤੇ ਪਾਣੀ ਦੀ ਗੱਲ ਕਰ ਹੀ ਰਹੇ ਹਾਂ, ਅਤੇ ਇੱਕ ਤਾਂ ਪਾਣੀ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਜਦੋਂ ਪਾਣੀ ਪੀ ਰਹੇ ਹਾਂ, ਘਰ 'ਤੇ ਚਲੋ ਜ਼ਿਆਦਾਤਰ ਫਿਲਟਰ ਹੁੰਦਾ, ਲੇਕਿਨ ਇਹ ਜ਼ਰੂਰ ਚੀਜ਼ ਕੋਸ਼ਿਸ਼ ਹੋਵੇ ਕਿ ਪਾਣੀ ਫਿਲਟਰ ਵਾਲਾ ਹੀ ਪੀਤਾ ਜਾਵੇ। ਘਰੋਂ ਬਾਹਰ ਨਿਕਲਣਾ ਅਤੇ ਘਰੋਂ ਇੱਕ ਪਾਣੀ ਦੀ ਬੋਟਲ ਨਾਲ ਲੈ ਕੇ ਜਾਇਆ ਜਾਵੇ, ਇੱਦਾਂ ਨਾ ਹੋਵੇ ਕਿ ਬਾਹਰੋਂ ਪਾਣੀ ਪੀ ਲਿਆ ਅਤੇ ਗਲਤੀ ਦੇ ਨਾਲ ਪਾਣੀ ਦੇ ਰਾਹੀਂ ਇਨਫੈਕਸ਼ਨ ਹੋਊਗੀ।
0: ਜੀ ਬਿਲਕੁਲ, ਅਤੇ ਜੇ ਤੁਸੀਂ ਬਾਰਿਸ਼ ਦੇ ਮੌਸਮ 'ਚ, ਮੈਨੂੰ ਲੱਗਦਾ ਕਿ ਜਾਂ ਤਾਂ ਫਿਲਟਰ ਦਾ ਪਾਣੀ ਹੀ ਪੀਣਾ ਚਾਹੀਦਾ ਜਾਂ ਤੁਸੀਂ ਬੋਇਲ ਕਰਕੇ ਪਾਣੀ ਪੀ ਸਕਦੇ ਹੋ।
1: ਉਹ ਬਿਲਕੁਲ ਕਿਸੇ ਮੌਕੇ ਫਿਲਟਰ ਨਹੀਂ ਹੋਏਗਾ ਅਤੇ ਬੋਇਲਡ ਪਾਣੀ ਹੀ ਪੀਤਾ ਜਾ ਸਕਦਾ।
0: ਔਰ ਦੂਸਰਾ ਇਹ ਹੈ ਕਿ ਗਰਮੀਆਂ ਦੇ ਵਿੱਚ ਅਸੀਂ ਕਿਸੇ ਟਾਈਮ ਜਦੋਂ ਬਾਰਿਸ਼ ਦਾ ਮੌਸਮ ਹੋ ਜਾਂਦਾ ਨਾ, ਥੋੜ੍ਹਾ ਠੀਕ ਠੰਡਾ ਜਿਹਾ ਮੌਸਮ ਹੋ ਜਾਂਦਾ, ਪਿਆਜ਼ ਥੋੜ੍ਹੀ ਘੱਟ ਲੱਗਣੀ ਸ਼ੁਰੂ ਹੋ ਜਾਂਦੀ ਹੈ। ਬਟ ਮੈਨੂੰ ਲੱਗਦਾ ਕਿ ਪਾਣੀ ਸਾਨੂੰ ਬਹੁਤ ਜ਼ਿਆਦਾ ਪੀਣਾ ਚਾਹੀਦਾ, ਭਾਵੇਂ ਬਾਰਿਸ਼ ਹੋਵੇ ਭਾਵੇਂ ਗਰਮੀ ਹੋਵੇ, ਕੁਛ ਵੀ ਹੋਵੇ, ਇਹ ਡੀਹਾਈਡਰੇਸ਼ਨ ਨਹੀਂ ਹੋਣੀ ਚਾਹੀਦੀ।
1: ਬਿਲਕੁਲ, ਪਸੀਨਾ ਜਿਹੜਾ ਆਉਂਦਾ ਰਹਿੰਦਾ ਅਤੇ ਪਸੀਨੇ ਦੇ ਨਾਲ ਜਿਹੜਾ ਪਾਣੀ ਬੋਡੀ 'ਚੋਂ ਨਿਕਲਦਾ ਰਹਿੰਦਾ, ਇਸ ਕਰਕੇ ਪਾਣੀ ਜ਼ਿਆਦਾ ਪੀਣਾ। ਫਿਰ ਜੇ ਇਕੱਲਾ ਪਾਣੀ ਪੀਣ ਨੂੰ ਦਿਲ ਨਹੀਂ ਕਰਦਾ, ਕੋਈ ਫਲੇਵਰ ਪਾ ਲਓ, ਨਿੰਬੂ ਪਾ ਲਓ, ਵਿੱਚ ਸ਼ਹਿਦ ਪਾ ਲਓ, ਕੋਈ ਨਾ ਕੋਈ ਫਲੇਵਰ ਹੀ ਪਾਇਆ ਜਾ ਸਕਦਾ।
0: ਬਿਲਕੁਲ, ਅਤੇ ਬਸ ਬਾਹਰੋਂ ਡਰਿੰਕਸ ਅਵੋਇਡ ਕਰਨੀਆਂ, ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਨਹੀਂ ਨਹੀਂ ਕੁਛ ਨਹੀਂ ਹੁੰਦਾ, ਨਿੰਬੂ ਪਾਣੀ ਕੌਣ ਬਣਾਵੇ, ਟਾਈਮ ਹੀ ਨਹੀਂ ਹੈਗਾ, ਅਸੀਂ ਬਾਹਰੋਂ ਲੈ ਲੈਂਦੇ ਹਾਂ ਹੈ ਨਾ ਨਿੰਬੂ ਪਾਣੀ ਦੇ ਪੈਕਟ ਤੇ ਬਣਾ ਲੈਂਦੇ ਹਾਂ। ਇਸ ਚੀਜ਼ ਨੂੰ ਵੀ ਅਵੋਇਡ ਕਰਨਾ ਚਾਹੀਦਾ ਜਿੰਨਾ ਅਸੀਂ ਘਰ, ਮੈਨੂੰ ਲੱਗਦਾ ਬਾਰਿਸ਼ ਦੇ ਮੌਸਮ ਦੇ ਵਿੱਚ ਜਿੰਨਾ ਅਸੀਂ ਘਰ ਚੀਜ਼ਾਂ ਬਣਾ ਸਕਦੇ ਹਾਂ, ਅਤੇ ਇੱਕ ਤਾਂ ਇਹ ਕਿ ਤੁਸੀਂ ਸਿੱਖ ਵੀ ਸਕਦੇ ਹੋ, ਦੂਸਰਾ ਇਹ ਹੈ ਕਿ ਤੁਹਾਡੀ ਹੈਲਥ ਹੈ ਜਿਹੜੀ ਉਹ ਬਹੁਤ ਵਧੀਆ ਰਹੂ।
1: ਬਿਲਕੁਲ, ਛੁੱਟੀਆਂ ਦਾ ਮੌਸਮ ਹੁੰਦਾ ਨਾ, ਅੱਜ ਕੱਲ੍ਹ ਛੁੱਟੀਆਂ ਵੀ ਚੱਲ ਹੀ ਰਹੀਆਂ ਜ਼ਿਆਦਾਤਰ, ਵੈਸੇ ਤਾਂ 1-2 ਹਫ਼ਤੇ ਹੀ ਰਹਿ ਗਏ ਛੁੱਟੀਆਂ ਮੁੱਕਣ ਵਾਲੀਆਂ, ਲੇਕਿਨ ਘਰ ਦੇ ਵਿੱਚ ਕੁਝ ਨਾ ਕੁਝ ਨਵੀਂ ਚੀਜ਼ ਬਣਾਓ, ਉਹਦੇ ਨਾਲ ਤਜਰਬਾ ਵੀ ਹੁੰਦਾ ਅਤੇ ਓਨਾ ਹੀ ਬਾਹਰੋਂ ਚੀਜ਼ ਘੱਟ ਲਿਆਉਣ ਦਾ ਮੌਕਾ ਮਿਲਦਾ
0: ਜੀ। ਅਤੇ ਕਿਉਂ ਨਾ ਇੱਕ ਗੀਤ ਸੁਣ ਲਿਆ ਜਾਏ, ਹੋਰ ਗੱਲਾਂ ਪਤਾ ਕਰਨੀਆਂ ਤੁਹਾਡੇ ਨਾਲ ਇਸ ਸੈਗਮੈਂਟ ਦੇ ਵਿੱਚ, ਪਰ ਫਿਲਹਾਲ ਇੱਕ ਟਰੈਕ ਸੁਣਦੇ ਹਾਂ।

0: एफएम बैंड 102.7 मेगाहर्ट्ज़ से प्रोग्राम एंजॉय कर रहे हो युवाणी आरजे दीक्षा
1: ते बागेश्वर दे नाल।
0: जी सेगमेंट चल रहा साडा फिट एंड फाइन ते गल्लां बातां हो रही हैं मानसून ते बारिश ते सी गाना सुन के हटे हाँ। बारिश ते मैनूं याद आया ते की कहंदे आ बागेश्वर ਬਾਰਿਸ਼ ਚ ਪਾਣੀ ਬੜਾ ਖੜਾ ਹੋ ਜਾਂਦਾ ਕਈ ਜਗ੍ਹਾ ਤੇ।
1: ਬਿਲਕੁਲ, ਮੈਂ ਅੱਜ ਨਾ ਦੁਪਹਿਰੇ ਆਪਣੀ ਛੱਤ ਤੇ ਘੁੰਮਦਾ ਪਿਆ ਸੀ ਤੇ ਛੱਤ ਤੇ ਮੈਂ ਦੇਖਿਆ ਕਿ ਕਈ ਜਗ੍ਹਾ ਤੇ ਗਮਲਿਆਂ ਚ ਵੀ ਪਾਣੀ ਖੜਾ ਸੀਗਾ, ਇੱਕ ਕੋਈ ਪੁਰਾਣਾ ਟਾਇਰ ਸੀਗਾ ਟਾਇਰ ਦੇ ਵਿੱਚ ਵੀ ਪਾਣੀ ਖੜਾ ਹੋਇਆ ਤੇ ਪਾਣੀ ਮੈਂ ਧਿਆਨ ਨਾਲ ਦੇਖਿਆ ਪਾਣੀ ਚ ਤੇ ਨਿੱਕੇ ਨਿੱਕੇ ਲਾਰਵੇ ਜੇ ਘੁੰਮ ਰਹੇ ਸੀਗੇ। ਮੇਰੇ ਧਿਆਨ ਚ ਆਇਆ ਕਿ ਲਾਰਵੇ ਬੜੀ ਛੇਤੀ ਬਣ ਜਾਂਦੇ ਅੱਜ ਕੱਲ੍ਹ ਮੱਛਰ ਦੇ ਲਾਰਵੇ, ਤੇ ਇਸ ਕਰਕੇ ਮੈਂ ਤੇ ਜਿੱਥੇ ਵੀ ਪਾਣੀ ਦੇਖਿਆ ਸਭ ਤੋਂ ਪਹਿਲਾਂ ਤੇ ਮੋਢਾ ਮਾਰ ਕੇ ਪਾਣੀ ਡੋਲਿਆ।
0: ਇਹ ਵੀ ਬਹੁਤ ਅੱਛੀ ਗੱਲ ਹੈ ਕਿ ਸਾਨੂੰ ਆਲੇ ਦੁਆਲੇ ਜਦੋਂ ਵੀ ਕਿਤੇ ਵੀ ਪਾਣੀ ਲੱਭ ਰਿਹਾ ਤਾਂ ਉਸਨੂੰ ਸਾਫ਼ ਕਰ ਲਓ, ਕਿਉਂਕਿ ਮੱਛਰਾਂ ਦੇ ਨਾਲ ਵੀ ਮੈਨੂੰ ਪਤਾ ਹੈ ਕਿ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ।
1: ਬਿਲਕੁਲ, ਮੱਛਰ ਨਾ ਬਣਨ ਦੇ ਹੀ ਤੇ ਬਹੁਤ ਚੰਗੀ ਗੱਲ ਹੈ। ਜਿੱਥੇ ਵੀ ਤੁਹਾਨੂੰ ਲੱਗਦਾ ਪਾਣੀ ਖੜਾ ਹੋ ਸਕਦਾ, ਇੱਕ ਤੇ ਪਾਣੀ ਖੜਾ ਨਾ ਹੋਣ ਦਿਓ, ਕਿਉਂਕਿ ਉਹਦੇ ਨਾਲ ਮੱਛਰ ਉੱਥੇ ਬਣ ਸਕਦੇ ਨੇ। ਗੰਦੇ ਪਾਣੀ ਦੇ ਵਿੱਚ ਰਿਸਕ ਹੁੰਦਾ ਹੈ ਕਿ ਮਲੇਰੀਆ ਦਾ ਮੱਛਰ, ਅਤੇ ਜੇ ਸਾਫ਼ ਪਾਣੀ ਖੜਾ ਹੁੰਦਾ ਉੱਥੇ ਡੇਂਗੀ ਦਾ ਮੱਛਰ, ਉਹਦਾ ਰਿਸਕ ਕਾਫ਼ੀ ਵੱਧ ਜਾਂਦਾ। ਇਸ ਕਰਕੇ ਇੱਕ ਤਾਂ ਪਾਣੀ 'ਚ ਖੜਾ ਹੋਣ ਨਾ ਦਿਓ, ਉਸ ਤੋਂ ਬਾਅਦ ਜੇ ਕਦੇ ਵੀ ਘਰੋਂ ਬਾਹਰ ਨਿਕਲਦੇ ਹਾਂ ਸਵੇਰ ਅਤੇ ਸ਼ਾਮ ਦੇ ਟਾਈਮ ਖਾਸ ਕਰਕੇ, ਅਤੇ ਫੁੱਲ ਸਲੀਵ ਪਾਏ ਜਾਣ ਕੋਸ਼ਿਸ਼ ਕਰਕੇ। ਜੇ ਪਤਾ ਹੈ ਕਿ ਮੱਛਰਾਂ ਦਾ ਡਰ ਹੈਗਾ, ਜਾਂ ਤਾਂ ਫੁੱਲ ਸਲੀਵ ਪਾਏ ਜਾਣ ਅਤੇ ਜਾਂ ਜਿਹੜੀ ਮੋਸਕੀਟੋ ਰਿਪੈਲੈਂਟ ਕਰੀਮ ਹੈਗੀ ਆ ਉਹ ਲਗਾਈ ਜਾਵੇ।
0: ਬਿਲਕੁਲ, ਅਤੇ ਜਦੋਂ ਅਸੀਂ ਬਾਰਿਸ਼ ਦੇ ਵਿੱਚ ਨਹਾਉਂਦੇ ਹਾਂ ਤਾਂ ਅਸੀਂ ਕੱਪੜੇ ਨਾ ਗਿੱਲੇ ਪਾਈ ਰੱਖਦੇ ਹਾਂ, ਉਸ ਦੇ ਨਾਲ ਵੀ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਪ੍ਰੋਬਲਮਸ ਆ ਜਿਹੜੀਆਂ ਕ੍ਰੀਏਟ ਹੋ ਸਕਦੀਆਂ, ਜਿਵੇਂ ਕਿ ਸਕਿਨ ਦੀਆਂ ਜਿਹੜੀਆਂ ਸਾਨੂੰ ਬਿਮਾਰੀਆਂ ਲੱਗ ਜਾਂਦੀਆਂ। ਅਤੇ ਇਹ ਵੀ ਹੈ ਕਿ ਜੇ ਬਾਰਿਸ਼ ਵਿੱਚ ਨਹਾਉਣਾ ਸਭ ਨੂੰ ਪਸੰਦ ਹੈ, ਬਟ ਤੁਸੀਂ ਜਿਹੜਾ ਕਿ ਨਹਾਉਣ ਤੋਂ ਬਾਅਦ ਫਟਾਫਟ ਜਾ ਕੇ ਸਾਫ਼ ਪਾਣੀ ਦੇ ਨਾਲ ਨਹਾ ਲੈਣਾ ਔਰ ਕੱਪੜੇ ਚੇਂਜ ਕਰ ਲੈਣੇ ਆ ਤੁਰੰਤ, ਫਿਰ ਮੈਨੂੰ ਲੱਗਦਾ ਕਿ ਇਸ ਦਾ ਨੁਕਸਾਨ ਨਹੀਂ ਹੋਊਗਾ ਤੁਹਾਨੂੰ।
1: ਬਿਲਕੁਲ, ਅਤੇ ਜਾਂਦੇ ਜਾਂਦੇ ਇੰਨਾ ਜ਼ਿਆਦਾ ਟਾਈਮ ਨਹੀਂ ਰਹਿ ਗਿਆ, ਲੇਕਿਨ ਇੱਕ ਮੇਰੇ ਧਿਆਨ 'ਚ ਆ ਰਿਹਾ, ਇੱਕ ਹੈਲਥ ਡਰਿੰਕ ਦੀ ਦੱਸਾਂ ਗੱਲ।
0: ਹਾਂਜੀ ਦੱਸੋ।
1: ਚਾਹ ਪੀਣੀ ਤਾਂ ਤੁਹਾਨੂੰ ਪਸੰਦ ਹੋਏਗੀ?
0: ਬਹੁਤ,
1: ਸਾਰਿਆਂ ਨੂੰ ਪਸੰਦ ਹੈ ਮੈਨੂੰ ਲੱਗਦਾ, ਕਿਹਨੂੰ ਨਹੀਂ ਹੈਗੀ। ਚਾਹ ਨੂੰ ਅਸੀਂ ਹੈਲਥ ਡਰਿੰਕ ਵੀ ਇਸ ਤਰ੍ਹਾਂ ਬਣਾ ਸਕਦੇ ਹਾਂ ਕਿ ਤੁਸੀਂ ਉਹ 'ਚ ਥੋੜ੍ਹੀ ਅਦਰਕ ਪਾ ਲਓ, ਥੋੜ੍ਹੀ ਇਲਾਇਚੀ, ਦਾਲਚੀਨੀ ਵਗੈਰਾ ਪਾ ਕੇ ਮਸਾਲੇ, ਜਦੋਂ ਮਸਾਲੇ ਵਾਲੀ ਚਾਹ ਹੁੰਦੀ ਹੈ ਅਤੇ ਹਰ ਇੱਕ ਦਾ ਆਪਣਾ ਕੋਈ ਨਾ ਕੋਈ ਫਾਇਦਾ ਹੁੰਦਾ ਹੈ, ਅਤੇ ਵੈਸੇ ਵੀ ਅਦਰਕ ਚੰਗੀ ਹੁੰਦੀ ਹੈ ਅਤੇ ਬਰਸਾਤਾਂ ਦੇ ਵਿੱਚ ਤਾਂ ਵੈਸੇ ਚੰਗਾ ਹੁੰਦਾ, ਗਲਾ ਵੀ ਠੀਕ ਰਹਿੰਦਾ ਉਸ ਦੇ ਨਾਲ, ਅਤੇ ਕਦੀ ਕਦਾਈ ਬਲੈਕ ਟੀ ਵੀ ਪੀ ਸਕਦੇ ਹਾਂ ਥੋੜ੍ਹੀ ਸ਼ਹਿਦ ਪਾ ਕੇ, ਅਤੇ ਉਹ ਵੀ ਸਿਹਤ ਲਈ ਕਾਫ਼ੀ ਚੰਗਾ ਹੁੰਦਾ। ਇਸ ਤਰ੍ਹਾਂ ਚਾਹ ਨੂੰ ਤੁਸੀਂ ਆਪਣੀ ਹੈਲਥ ਡਰਿੰਕ ਵੀ ਬਣਾ ਸਕਦੇ ਹਾਂ।
0: ਜਿੱਦਾਂ ਤੁਸੀਂ ਰੈਸਿਪੀ ਦੱਸ ਦਿੱਤੀ ਹੈ ਨਾ, ਮੇਰਾ ਤਾਂ ਚਾਹ ਪੀਣ ਨੂੰ ਮਨ ਕਰਨ ਲੱਗ ਗਿਆ, ਅਤੇ ਨਾਲ ਹੀ ਮੈਂ ਘੜੀ ਵੀ ਦੇਖ ਲਈ ਹੈ।
1: ਬਿਲਕੁਲ, ਘੜੀ ਵੀ ਮੈਂ ਦੇਖ ਰਿਹਾ ਹਾਂ, ਇੱਕ ਅੱਧਾ ਮਿੰਟ ਹੀ ਰਹਿ ਗਿਆ, ਬਹੁਤਾ ਟਾਈਮ ਰਹਿ ਨਹੀਂ ਗਿਆ, ਇਸ ਕਰਕੇ ਹੁਣ ਬਹੁਤ ਗੱਲਾਂ ਵੀ ਹੋ ਗਈਆਂ ਨੇ ਅਤੇ ਸਾਡੇ ਸਰੋਤੇ ਸਾਡੇ ਲਿਸਨਰਸ ਵੀ ਯਾਦ ਰੱਖਣਗੇ ਕੋਈ ਨਾ ਕੋਈ ਟਿਪਸ ਤਾਂ ਯਾਦ ਰਹੇਗਾ ਹੀ।
0: ਜੀ ਦੋਸਤੋ, ਅਤੇ ਬਸ ਫਿਰ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਜਿਹੜਾ ਬਹੁਤ ਵਧੀਆ ਲੱਗਿਆ ਹੋਏਗਾ, ਬਹੁਤ ਕੁਝ ਸਿੱਖਿਆ ਹੋਏਗਾ, ਔਰ ਇਸੇ ਉਮੀਦ ਦੇ ਨਾਲ ਅਸੀਂ ਅੱਜ ਦੇ ਇਸ ਪ੍ਰੋਗਰਾਮ ਤੋਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਕਿ ਤੁਸੀਂ ਸਾਰੇ ਜਣੇ ਬਹੁਤ ਜ਼ਿਆਦਾ ਖਿਆਲ ਰੱਖੋਗੇ, ਬਾਰਿਸ਼ ਦਾ ਵੀ ਆਨੰਦ ਲਓਗੇ, ਅਤੇ ਬਸ ਸਾਨੂੰ ਵੀ ਯਾਦ ਰੱਖੋਗੇ। ਇਸੇ ਦੇ ਨਾਲ ਮੈਨੂੰ ਆਰਜੇ ਦੀਕਸ਼ਾ
1: ਅਤੇ ਮੈਨੂੰ ਬਾਗੇਸ਼ਵਰ ਨੂੰ
0: ਦਿਓ ਇਜਾਜ਼ਤ।
1: ਨਮਸਕਾਰ।

ਹਾਂਜੀ ਹਾਂਜੀ ਹਾਂਜੀ ਦੋਸਤੋ, ਐਫ ਐਮ ਰੇਨਬੋ ਤੇ ਤੁਹਾਡਾ ਆਰ ਜੇ ਰਵਨੀਸ਼ ਆ ਚੁੱਕਾ ਹੈ ਪ੍ਰੋਗਰਾਮ ਲਵ ਯੂ ਜ਼ਿੰਦਗੀ ਲੈ ਕੇ। ਸਤਿ ਸ਼੍ਰੀ ਅਕਾਲ ਦੋਸਤੋ, ਰੇਡੀਓ ਦੀ ਵੋਲਿਊਮ ਨੇ ਨਾ ਥੋੜ੍ਹੀ ਹੁਣ ਤੇਜ਼ ਕਰ ਲਓ, ਕਿਉਂਕਿ ਅਗਲੇ ਇੱਕ ਘੰਟੇ ਤੱਕ ਅਸੀਂ ਗੱਲਾਂ ਕਰਨੀਆਂ ਨੇ ਦਿਲ ਦੀਆਂ, ਉਮੀਦ ਦੀਆਂ, ਜ਼ਿੰਦਗੀ ਦੀਆਂ। ਅਤੇ ਮੈਂ ਹਾਂ ਤੁਹਾਡਾ ਆਪਣਾ ਆਰ ਜੇ ਦੋਸਤ ਰਵਨੀਸ਼ ਅਤੇ ਤੁਹਾਡੇ ਨਾਲ ਲਵ ਯੂ ਜ਼ਿੰਦਗੀ ਸਿਰਫ 102.7 ਐਫ ਐਮ ਰੇਨਬੋ 'ਤੇ ਰੋਜ਼ 6:00 ਅਸੀਂ ਹਾਜ਼ਰ ਹੋ ਜਾਂਦੇ ਹਾਂ। ਦੋਸਤੋ, ਤੁਹਾਨੂੰ ਪਤਾ ਹੈ ਜ਼ਿੰਦਗੀ ਇੱਕ ਰੇਡੀਓ ਦੀ ਤਰ੍ਹਾਂ ਹੈ। ਕਦੀ ਗਾਣੇ ਸਲੋ ਹੁੰਦੇ ਨੇ, ਕਦੀ ਤੇਜ਼ ਹੁੰਦੇ ਨੇ, ਕਦੀ ਫਰਕੁਐਂਸੀ ਟੁੱਟਦੀ ਏ, ਕਦੀ ਨਾ ਕਲੀਅਰ ਹੋ ਜਾਂਦੀ ਏ, ਪਰ ਸਟੇਸ਼ਨ ਚੇਂਜ ਕਰਨ ਨਾਲ ਨਾ ਕੁਛ ਨਹੀਂ ਮਿਲਦਾ, ਹਿੰਮਤ ਨਾਲ ਡਾਇਲ ਸੈੱਟ ਕਰਨਾ ਪੈਂਦਾ ਹੈ। ਦੋਸਤੋ, ਕਹਿੰਦੇ ਨਾ ਜਿਹੜੀ ਲਵ ਯੂ ਜ਼ਿੰਦਗੀ ਦਾ ਮਤਲਬ ਨਾ ਸਿਰਫ ਪਿਆਰ ਨਹੀਂ, ਇਹ ਕਹਿਣਾ ਦਾ ਨਾਮ ਹੈ ਕਿ ਜ਼ਿੰਦਗੀ ਚਾਹੇ ਤੂੰ ਕਿੰਨੀ ਵੀ ਔਖੀ ਹੋ, ਮੈਂ ਤੁਹਾਨੂੰ ਪਿਆਰ ਕਰਨਾ ਨਹੀਂ ਛੱਡਾਂਗੀ ਜਾਂ ਛੱਡਾਂਗਾ। ਤਾਂ ਬਸ ਯਾਦ ਰੱਖੋ ਦੋਸਤੋ, ਜਿਹੜੀਆਂ ਰਾਤਾਂ ਲੰਬੀ ਨੇ ਪਰ ਸਵੇਰ ਜ਼ਰੂਰ ਆਏਗਾ। ਮਿਹਨਤ ਕਰੋ, ਰੁਕੋ ਮਤ, ਕਿਉਂਕਿ ਮੰਜ਼ਿਲ ਤੁਹਾਡੀ ਰਾਹ ਵੇਖ ਰਹੀ ਹੈ। ਚਲੋ ਸ਼ੁਰੂ ਕਰਦੇ ਹਾਂ ਇਸੀ ਵਧੀਆ ਜੀ ਲਾਈਨ ਦੇ ਵਿੱਚ, ਕਿਉਂਕਿ ਜ਼ਿੰਦਗੀ ਵੇਟ ਨਹੀਂ ਕਰਦੀ। ਅਤੇ ਤੁਸੀਂ ਸੁਣ ਰਹੇ ਹੋ ਲਵ ਯੂ ਜ਼ਿੰਦਗੀ ਪ੍ਰੋਗਰਾਮ ਸਿਰਫ 102.7 ਐਫ ਐਮ ਰੇਨਬੋ 'ਤੇ। ਅਤੇ ਹੁਣ 6 ਵੱਜ ਚੁੱਕੇ ਨੇ ਅਤੇ ਅਸੀਂ ਨਾ ਬਸ ਆਪਣੀ ਕਹਾਣੀਆਂ ਦਾ, ਆਪਣੇ ਜੋ ਅਸੀਂ ਅੱਜ ਗੱਲਬਾਤ ਕਰਾਂਗੇ ਉਹਨਾਂ ਦਾ ਪਿਟਾਰਾ ਅਸੀਂ ਖੋਲ੍ਹਣ ਲੱਗੇ, ਪਰ ਉਸ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਗਾਣਾ ਤੁਹਾਡੇ ਸਾਹਮਣੇ ਪੇਸ਼ ਹੈ।

ਜ਼ਿੰਦਗੀ ਦੇ FM 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਦੋਸਤੋ ਟਾਈਮ ਹੋ ਚੁੱਕਾ ਹੈ 6:19:30 ਤੇ ਕੁਛ ਹੀ ਸਮੇਂ ਤੇ ਕੁਛ ਹੀ ਵੇਲੇ ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

0: इससे बेहतर कुछ नहीं।
1: अपने परिवार को दीजिए सुरक्षित जीवन रूरल पोस्ट लाइफ इंश्योरेंस RPLI की लाइफ इंश्योरेंस पॉलिसीज के साथ। अपने नजदीकी डाकघर से आज ही संपर्क करें या indiapost.gov.in पर लॉग ऑन करें।
2: नमस्कार, ये आकाशवाणी है, हुण तुसी चंचल शर्मा तो प्रदेशक खबरां सुनो। पहला इस बुलेटिन दीआं खास खबरां। ਪੰਜਾਬ ਬੀਜੇਪੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕੇਂਦਰ ਸਰਕਾਰ ਨੇ ਫਿਲਮ ਸਤਲੁਜ ਨੂੰ OTT ਤੋਂ ਹਟਾਉਣ ਬਾਰੇ ਮਾਮਲੇ ਦੀ ਸਮੀਖਿਆ ਦੇ ਹੁਕਮ ਦਿੱਤੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਤਾ ਮਿੱਤਰਾ ਨੇ ਪਟਿਆਲਾ ਅਤੇ ਬਰਨਾਲਾ 'ਚ BLOs ਨਾਲ ਦੁਰਵਿਵਹਾਰ ਕਰਨ ਦੇ ਮਾਮਲੇ ਦਾ ਗੰਭੀਰ ਲਿਆ ਨੋਟਿਸ। ਜ਼ਿਲ੍ਹਾ ਚੋਣ ਅਫਸਰਾਂ ਨੂੰ BLOs ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੇ ਮੁੱਦਿਆਂ ਦੇ ਹੱਲ ਲਈ ਅਹਿਮ ਮੀਟਿੰਗਾਂ ਕੀਤੀਆਂ। ਸਬੰਧਿਤ ਵਿਭਾਗਾਂ ਨੂੰ ਜਾਇਜ਼ ਮੰਗਾਂ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਅਤੇ ਭਾਰਤ ਅਤੇ ਇੰਗਲੈਂਡ ਦਰਮਿਆਨ 5 2020 ਮੈਚਾਂ ਦੀ ਲੜੀ ਦਾ ਤੀਜਾ ਮੈਚ ਅੱਜ ਨੋਟਿੰਗਮ 'ਚ ਰਾਤੀ 10 ਵਜੇ ਖੇਡਿਆ ਜਾਵੇਗਾ। ਅਤੇ ਹੁਣ ਖ਼ਬਰਾਂ ਵਿਸਥਾਰ ਨਾਲ। ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ 3 ਮੈਂਬਰੀ ਸਮੀਖਿਆ ਕਮੇਟੀ ਨੂੰ ਪੰਜਾਬੀ ਫਿਲਮ ਸਤਲੁਜ ਨੂੰ OTT ਪਲੈਟਫਾਰਮ ਤੋਂ ਹਟਾਏ ਜਾਣ ਦੀ ਜਾਂਚ ਅਤੇ ਇਸ ਦੀ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਨੇ। ਪੰਜਾਬ BJP ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਇਸ ਬਾਰੇ 6 ਜੁਲਾਈ ਨੂੰ ਭਾਰਤ ਸਰਕਾਰ ਕੋਲ ਕੀਤੀ ਗਈ ਅਪੀਲ 'ਤੇ ਕਾਰਵਾਈ ਕਰਦਿਆਂ ਇਹ ਨਿਰਦੇਸ਼ ਦਿੱਤੇ ਗਏ ਨੇ। ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦਾ ਸਿਨੇਮਾ ਅਤੇ ਇਸ ਦੇ ਕਲਾਕਾਰ ਲੋਕਾਂ ਦੀ ਆਵਾਜ਼, ਇਤਿਹਾਸ ਅਤੇ ਸੱਭਿਆਚਾਰਕ ਪਛਾਣ ਦੇ ਨੁਮਾਇੰਦੇ ਨੇ। ਉਨ੍ਹਾਂ ਕਿਹਾ ਕਿ ਪੰਜਾਬੀ ਫਿਲਮ ਜਗਤ ਅਤੇ ਆਮ ਲੋਕਾਂ ਵੱਲੋਂ ਸਤਲੁਜ ਨੂੰ OTT ਤੋਂ ਹਟਾਏ ਜਾਣ ਦੇ ਤਰੀਕੇ ਨੂੰ ਲੈ ਕੇ ਗੰਭੀਰ ਚਿੰਤਾਵਾਂ ਨੂੰ ਦੇਖਦਿਆਂ ਇਹ ਮਾਮਲਾ ਭਾਰਤ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਕਮੇਟੀ ਇਸ ਮਾਮਲੇ ਦੀ ਵੇਰਵੇ ਸਮੇਤ ਅਤੇ ਨਿਰਪੱਖ ਸਮੀਖਿਆ ਕਰੇਗੀ। ਉਨ੍ਹਾਂ ਕਿਹਾ ਕਿ BJP ਪੰਜਾਬ ਇਸ ਮਾਮਲੇ ਵਿੱਚ ਸਾਰੇ ਸਬੰਧਿਤ ਪੱਖਾਂ ਨਾਲ ਸਕਾਰਾਤਮਕ ਸੰਵਾਦ ਜਾਰੀ ਰੱਖੇਗੀ ਤਾਂ ਜੋ ਇਸ ਮਾਮਲੇ ਦਾ ਜਲਦ, ਨਿਆਂਪੂਰਨ ਅਤੇ ਸੰਤੁਲਿਤ ਹੱਲ ਯਕੀਨੀ ਬਣਾਇਆ ਜਾ ਸਕੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਤਾ ਮਿੱਤਰਾ ਨੇ ਕਿਹਾ ਕਿ ਵਿਸ਼ੇਸ਼ ਤੀਬਰ ਸੋਧ SIR ਦੇ ਕੰਮ 'ਚ ਲੱਗੇ ਬੂਥ ਲੈਵਲ ਅਧਿਕਾਰੀਆਂ BLOs ਨਾਲ ਕਿਸੇ ਵੀ ਕਿਸਮ ਦਾ ਦੁਰਵਿਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਟਿਆਲਾ ਅਤੇ ਬਰਨਾਲਾ ਜ਼ਿਲ੍ਹੇ ਵਿੱਚ BLOs ਨਾਲ ਦੁਰਵਿਹਾਰ ਕਰਨ ਦੇ ਮਾਮਲੇ ਸਾਹਮਣੇ ਆਏ ਨੇ, ਜਿਸ ਦਾ ਗੰਭੀਰ ਨੋਟਿਸ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪਟਿਆਲਾ 'ਚ ਆਨੰਦ ਨਗਰ ਦੇ ਇੱਕ ਨਿਵਾਸੀ ਵੱਲੋਂ ਬੂਥ ਨੰਬਰ 113 ਦੇ ਬੂਥ ਲੈਵਲ ਅਫਸਰ 'ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ BLO ਨੇ SIR ਪ੍ਰਕਿਰਿਆ ਨਾਲ ਸੰਬੰਧਿਤ ਉਸ ਤੋਂ ਵੇਰਵੇ ਮੰਗੇ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਹਮਲਾ ਕਰਨ ਵਾਲੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ। ਸ਼੍ਰੀਮਤੀ ਮਿੱਤਰਾ ਨੇ ਦੱਸਿਆ ਕਿ ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਦੇ ਧਨੌਲਾ ਦੇ ਬੂਥ ਨੰਬਰ 103 ਦੇ BLO 'ਤੇ ਵੀ SIR ਸੰਬੰਧੀ ਕੰਮਕਾਜ ਦੌਰਾਨ ਮਾੜੀ ਸ਼ਬਦਾਵਲੀ ਵਰਤੀ ਗਈ ਅਤੇ ਹਮਲਾ ਕੀਤਾ ਗਿਆ, ਜਿਸ ਸਬੰਧੀ ਧਨੌਲਾ ਥਾਣਾ ਵਿਖੇ ਮਾਮਲਾ ਦਰਜ ਕੀਤਾ ਗਿਆ। ਮੁੱਖ ਚੋਣ ਅਫਸਰ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਚੋਣ ਅਫਸਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ SIR ਦੌਰਾਨ BLOs ਦੀ ਸੁਰੱਖਿਆ ਨੂੰ ਯਕੀਨੀ ਬਣਾਉਣ। ਉਨ੍ਹਾਂ ਸੂਬੇ ਦੇ ਸਮੂਹ ਵੋਟਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ BLOs ਨੂੰ ਪੂਰਾ ਸਹਿਯੋਗ ਦੇਣ ਅਤੇ ਇਹ ਯਕੀਨੀ ਬਣਾਉਣ ਕਿ ਇਸ ਤਰ੍ਹਾਂ ਦੀਆਂ ਅਣਸੁਖਾਵੀਆਂ ਘਟਨਾਵਾਂ ਨਾ ਵਾਪਰਨ। ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਾਲੀ ਕੈਬਨਿਟ ਸਬ ਕਮੇਟੀ ਨੇ ਅੱਜ ਵੱਖ ਵੱਖ ਮੁਲਾਜ਼ਮ ਐਸੋਸੀਏਸ਼ਨਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਸਿੱਧੀ ਗੱਲਬਾਤ ਕਰਨ ਲਈ ਅਹਿਮ ਮੀਟਿੰਗਾਂ ਕੀਤੀਆਂ। ਇਹਨਾਂ ਮੀਟਿੰਗਾਂ ਦੌਰਾਨ ਸੌਂਪੇ ਗਏ ਮੰਗ ਪੱਤਰਾਂ ਦੀ ਸਮੀਖਿਆ ਕੀਤੀ ਗਈ ਅਤੇ

0: ਮੁਲਾਜ਼ਮ ਜਥੇਬੰਦੀਆਂ ਵੱਲੋਂ ਉਠਾਈਆਂ ਗਈਆਂ ਪੇਸ਼ੇਵਰ ਤੇ ਵਿੱਤੀ ਸ਼ਿਕਾਇਤਾਂ ਦੇ ਹੱਲ ਵਾਸਤੇ ਵਿਚਾਰ ਚਰਚਾ ਵੀ ਕੀਤੀ ਗਈ। ਵਿੱਤ ਮੰਤਰੀ ਨੇ ਸਿੱਖਿਆ ਕਾਮਿਆਂ ਨਾਲ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਵਿੱਚ ਤਨਖਾਹ ਨਿਰਧਾਰਨ, ਬਦਲੀਆਂ ਅਤੇ ਰੈਗੂਲਰ ਕਰਨ ਸਬੰਧੀ ਮੁੱਦਿਆਂ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਉਠਾਏ ਗਏ ਮਸਲਿਆਂ ਦਾ ਤੁਰੰਤ ਨੋਟਿਸ ਲੈਂਦਿਆਂ ਵਿੱਤ ਮੰਤਰੀ ਨੇ ਵਿਭਾਗ ਨੂੰ ਇਹਨਾਂ ਜਾਇਜ਼ ਮੰਗਾਂ ਦਾ ਤੇਜ਼ੀ ਨਾਲ ਹੱਲ ਕਰਨ ਦੇ ਨਿਰਦੇਸ਼ ਦਿੱਤੇ ਨੇ। NRI ਮਾਮਲਿਆਂ ਬਾਰੇ ਵਿਭਾਗ ਵੱਲੋਂ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਡਾਕਟਰ ਰਵਜੋਤ ਸਿੰਘ ਦੀ ਅਗਵਾਈ ਹੇਠ ਕੱਲ੍ਹ ਸਵੇਰੇ 11 ਵਜੇ ਆਨਲਾਈਨ NRI ਮਿਲਣੀ ਕਰਵਾਈ ਜਾ ਰਹੀ ਹੈ। ਇਸ ਦਾ ਉਦੇਸ਼ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦੇ ਮਸਲਿਆਂ ਨੂੰ ਪਾਰਦਰਸ਼ੀ ਅਤੇ ਸਮਾਬੱਧ ਢੰਗ ਨਾਲ ਹੱਲ ਕਰਨਾ ਹੈ। ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਡਾਕਟਰ ਰਵਜੋਤ ਸਿੰਘ ਨੇ ਦੱਸਿਆ ਕਿ ਆਨਲਾਈਨ NRI ਮਿਲਣੀ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਨੂੰ ਸਿੱਧੇ ਤੌਰ 'ਤੇ ਉਹਨਾਂ ਨਾਲ ਗੱਲਬਾਤ ਕਰਨ ਅਤੇ ਆਪਣੀਆਂ ਸ਼ਿਕਾਇਤਾਂ, ਸੁਝਾਅ ਅਤੇ ਸਮੱਸਿਆਵਾਂ ਸਾਂਝੀਆਂ ਕਰਨ ਲਈ ਸਮਰਪਿਤ ਇੱਕ ਮੰਚ ਪ੍ਰਦਾਨ ਕਰੇਗੀ। ਉਹਨਾਂ ਕਿਹਾ ਕਿ ਗੱਲਬਾਤ ਦੌਰਾਨ ਚੁੱਕੇ ਗਏ ਸਾਰੇ ਮੁੱਦਿਆਂ ਨੂੰ ਸਬੰਧਤ ਵਿਭਾਗਾਂ ਅਤੇ ਅਧਿਕਾਰੀਆਂ ਨਾਲ ਵਿਚਾਰਿਆ ਜਾਵੇਗਾ, ਜਿਸ ਨਾਲ ਉਹਨਾਂ ਦੇ ਤੁਰੰਤ ਅਤੇ ਪ੍ਰਭਾਵੀ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਢੁੱਕਵੇਂ ਨਿਰਦੇਸ਼ ਵੀ ਜਾਰੀ ਕੀਤੇ ਜਾਣਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਬੀਜੇਪੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ 2015 ਦੇ ਬੈਬਲ ਕਲਾਂ ਗੋਲੀਬਾਰੀ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ SID ਦੇ ਸਾਹਮਣੇ ਅੱਜ ਫਿਰ ਤੋਂ ਪੇਸ਼ ਹੋਏ। ਇਸ ਮਗਰੋਂ ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸਾਂਪਲਾ ਨੇ ਕਿਹਾ ਕਿ ਉਹਨਾਂ ਨੂੰ ਪੇਸ਼ ਹੋਣ ਵਾਸਤੇ ਸਮਨ ਭੇਜਿਆ ਜਾ ਰਿਹਾ ਸੀ ਅਤੇ ਉਹ ਅੱਜ ਪੇਸ਼ ਹੋਏ ਨੇ। ਉਹਨਾਂ ਕਿਹਾ ਕਿ SID ਉਸ ਦਸਤਾਵੇਜ਼ ਦੀ ਪ੍ਰਮਾਣਿਤ ਕਾਪੀ ਪ੍ਰਦਾਨ ਨਹੀਂ ਕਰ ਰਹੀ ਜਿਸ ਦੇ ਆਧਾਰ 'ਤੇ ਉਹਨਾਂ ਨੂੰ ਸਮਨ ਭੇਜਿਆ ਜਾ ਰਿਹਾ। ਵਿਜੇ ਸਾਂਪਲਾ ਨੇ ਕਿਹਾ ਕਿ ਉਹ SID ਨਾਲ ਸਹਿਯੋਗ ਕਰਨਾ ਜਾਰੀ ਰੱਖਣਗੇ, ਪਰ ਉਹਨਾਂ ਕੋਲ ਘੱਟੋ ਘੱਟ ਇਸ ਦਸਤਾਵੇਜ਼ ਦੀ ਇੱਕ ਕਾਪੀ ਜ਼ਰੂਰ ਹੋਣੀ ਚਾਹੀਦੀ ਹੈ। ਉਹਨਾਂ ਕਿਹਾ
1: ਇਹ ਲੋਕਾਂ ਦਾ ਧਿਆਨ ਹੀ ਭਟਕਾਉਣ ਦਾ ਵਿੱਚ ਇਹਦਾ ਕਾਰਨ ਦੀਦਾ, ਇਸ ਤੋਂ ਇਲਾਵਾ ਕੁਛ ਨਹੀਂ ਦੀਦਾ। ਔਰ ਇਸ ਵੇਲੇ ਜਿੱਥੇ ਲੋੜ ਤਾਂ ਪੰਜਾਬ ਨੂੰ ਨਸ਼ਿਆਂ ਤੋਂ ਬਾਹਰ ਕੱਢਣ ਲੋੜ ਹੈ, ਜਿਸ 'ਤੇ ਐਸਾ ਕੋਈ ਮੱਲਾ ਨਹੀਂ ਹੋਣਾ, ਐਸਾ ਕੋਈ ਗਲੀ ਨਹੀਂ ਹੋਣੀ ਜਿੱਥੇ ਫਰੌਤੀਆਂ ਨਹੀਂ ਮੰਗੀਆਂ ਜਾਂਦੀਆਂ, ਰੋਜ਼ ਗੋਲੀਆਂ ਨਹੀਂ ਚੱਲਦੀਆਂ, ਅਰਾਜਕਤਾ ਦਾ ਮਾਹੌਲ ਹੈ। ਲੋੜ ਹੈ ਉਹਨਾਂ ਚੀਜ਼ਾਂ ਨੂੰ ਠੀਕ ਕਰਨ ਦੀ। ਲੋੜ ਜਿੱਥੇ ਉੱਥੇ ਕਿ ਧਰਨੇ ਦੇ ਉੱਤੇ ਬੈਠੇ ਮੁਲਾਜ਼ਮ ਹੈ, ਉਹ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਸਰਕਾਰ ਹਰ ਐਂਗਲ ਦੇ ਵਿੱਚ ਫੇਲ ਹੋਈ ਹੈ, ਚਾਹੇ ਉਹ ਪ੍ਰਸ਼ਾਸਨਿਕ ਮਾਮਲੇ ਹੋਣ, ਚਾਹੇ ਉਹ ਸਮਾਜਿਕ ਮਾਮਲੇ ਹੋਣ, ਅਤੇ ਚਾਹੇ ਹੁਣ ਧਾਰਮਿਕ ਮਾਮਲਿਆਂ ਦੀ ਗੱਲ ਕਰੀਏ, ਉਹ ਸਾਰਿਆਂ ਦੇ ਵਿੱਚ ਇਹਨਾਂ ਦੀ ਫਜੀਅਤ ਹੋ ਰਹੀ ਹੈ। ਇਹਨਾਂ ਦੀ ਮਨਸ਼ਾ ਸਰਕਾਰ ਦੀ ਇੱਥੇ ਲੱਗਦੀ।
0: ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਮੋਬਾਈਲ LED ਵੈਨਾਂ ਰਾਹੀਂ ਹਰ ਪਿੰਡ ਤੱਕ ਪਹੁੰਚਾ ਰਹੀ ਹੈ। ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨੇ ਅੱਜ ਚੰਡੀਗੜ੍ਹ ਡਿਜੀਟਲ ਸਿਸਟਮ ਅਧਾਰਤ ਸਮਾਗਮ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਗੁਰੂ ਜੀ ਦੇ ਸੁਨੇਹੇ ਨੂੰ ਪਿੰਡਾਂ ਤੱਕ ਪਹੁੰਚਾਉਣ ਲਈ ਵਾਹਨਾਂ ਅਤੇ ਵੱਡੀਆਂ LED ਸਕਰੀਨਾਂ ਲਗਾ ਕੇ 13,000 ਤੋਂ ਵੱਧ ਪਿੰਡਾਂ ਵਿੱਚ 30 ਮਿੰਟ ਦੀ ਦਸਤਾਵੇਜ਼ੀ ਫਿਲਮ ਵਿਖਾ ਰਹੀ ਹੈ। ਮੰਤਰੀ ਨੇ ਦੱਸਿਆ ਕਿ ਵਾਰਾਣਸੀ, ਫਰੀਦਕੋਟ, ਜੰਮੂ ਅਤੇ ਬਠਿੰਡਾ ਤੋਂ 4 ਸ਼ੋਭਾ ਯਾਤਰਾਵਾਂ ਜਲਦ ਹੀ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਇਕੱਤਰ ਹੋਣਗੀਆਂ। ਸੂਬੇ ਭਰ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ 'ਤੇ ਸੈਮੀਨਾਰ ਕਰਵਾਏ ਜਾਣਗੇ। ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰ ਵੱਲੋਂ ਹਰੇਕ ਜ਼ਿਲ੍ਹੇ ਵਿੱਚ 6.5 ਲੱਖ ਬੂਟੇ ਵੀ ਲਗਾਏ ਜਾਣਗੇ। ਇਸੇ ਤਹਿਤ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਅਤੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਚਲਾਈਆਂ ਗਈਆਂ 3 ਡਾਕੂਮੈਂਟਰੀ ਵੈਨਾਂ ਨੂੰ ਅੱਜ ਜਲੰਧਰ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਲਈ ਰੈੱਡ ਕਰਾਸ ਭਵਨ ਤੋਂ ਰਵਾਨਾ ਕੀਤਾ। ਇਸ ਮੌਕੇ ਮੰਤਰੀ ਨੇ ਕਿਹਾ
2: SDM ਲੈਵਲ ਦੇ ਉੱਪਰ ਜਾ ਕੇ ਅਸੀਂ ਜੋ ਵੈਨਾਂ ਹਨ ਭੇਜਾਂਗੇ, ਔਰ ਇਹਦੇ ਵਿੱਚ ਜੋ ਹੈ ਸਾਰੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੀਵਨੀ ਹੈ ਉਹਦੇ ਬਾਰੇ ਸਾਰੇ ਹੀ ਪੰਜਾਬ ਦੇ ਵਾਸੀਆਂ ਨੂੰ ਜਾਣੂ ਕਰਾਵਾਂਗੇ। ਅੱਜ ਅਸੀਂ ਇਸ ਦਿਨ ਮੈਂ ਅੱਜ ਵੈਨਾਂ ਭੇਜ ਰਿਹਾ ਹਾਂ, ਇੱਕ ਆਦਮਪੁਰ, ਇੱਕ ਨਕੋਦਰ ਔਰ ਤੀਸਰੀ ਕਰਤਾਰਪੁਰ, ਔਰ ਇਹ ਬੜਾ ਅੱਛਾ ਉਪਰਾਲਾ ਹੈ।
0: ਪੰਜਾਬ ਦੇ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਮੋਹਾਲੀ ਵਿਖੇ ਇੱਕ ਆਧੁਨਿਕ ਬਿਰਧ ਆਸ਼ਰਮ ਦਾ ਨਿਰਮਾਣ ਕੀਤਾ ਜਾ ਰਿਹਾ। ਸੂਬੇ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਸਰਕਾਰੀ ਮਲਕੀਅਤ ਅਤੇ ਪ੍ਰਬੰਧਨ ਅਧੀਨ ਬਣਨ ਵਾਲੇ ਇਸ ਆਸ਼ਰਮ ਵਾਸਤੇ ਗਮਾਡਾ ਵੱਲੋਂ ਸੈਕਟਰ 78 ਵਿਖੇ ਜ਼ਮੀਨ ਅਲਾਟ ਕੀਤੀ ਗਈ ਹੈ। ਮੰਤਰੀ ਨੇ ਦੱਸਿਆ ਕਿ ਪ੍ਰੋਜੈਕਟ ਨੂੰ ਛੇਤੀ ਨੇਪਰੇ ਚੜਾਉਣ ਲਈ ਗਮਾਡਾ ਦੇ ਅਸਟੇਟ ਅਫਸਰ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ। ਪੰਜਾਬ ਦੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਸਰਕਾਰ ਦੇ ਉਪਰਾਲਿਆਂ ਸਦਕਾ ਸੂਬੇ 'ਚ ਬਾਗਬਾਨੀ ਹੇਠ ਰਕਬਾ ਵੱਧ ਕੇ 5,21,000 ਹੈਕਟੇਅਰ ਤੱਕ ਪਹੁੰਚ ਗਿਆ, ਜੋ ਬਾਗਬਾਨੀ ਖੇਤਰ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਅੱਜ ਚੰਡੀਗੜ੍ਹ ਵਿਖੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਸਰਕਾਰ ਰਵਾਇਤੀ ਫਸਲੀ ਚੱਕਰ ਤੋਂ ਇਲਾਵਾ ਕਿਸਾਨਾਂ ਨੂੰ ਫਲਾਂ, ਸਬਜ਼ੀਆਂ, ਫੁੱਲਾਂ ਅਤੇ ਹੋਰ ਉੱਚ ਮੁੱਲ ਵਾਲੀਆਂ ਬਾਗਬਾਨੀ ਫਸਲਾਂ ਵੱਲ ਪ੍ਰੇਰਿਤ ਕਰ ਰਹੀ ਹੈ। ਇਸ ਨਾਲ ਕਿਸਾਨਾਂ ਦੀ ਆਮਦਨ 'ਚ ਵਾਧਾ ਹੋਣ ਦੇ ਨਾਲੋਂ ਨਾਲ ਬਾਗਬਾਨੀ ਨੂੰ ਹੋਰ ਫਾਇਦੇਮੰਦ ਅਤੇ ਪਾਏਦਾਰ ਬਣਾਉਣ ਵਿੱਚ ਵੀ ਮਦਦ ਮਿਲ ਰਹੀ ਹੈ। ਉਹਨਾਂ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਰਕਾਰ ਦੀ ਹਰ ਯੋਜਨਾ ਦਾ ਫਾਇਦਾ ਯੋਗ ਕਿਸਾਨਾਂ ਤੱਕ ਸਮੇਂ ਸਿਰ ਪਹੁੰਚਾਇਆ ਜਾਵੇ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਦੇ ਕੁਝ ਇਲਾਕਿਆਂ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਤੋਂ ਇਲਾਵਾ 11 ਅਤੇ 12 ਜੁਲਾਈ

ਨੂੰ ਵੀ ਇਹਨਾਂ ਖੇਤਰਾਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੌਰਾਨ ਜਲੰਧਰ ਸਮੇਤ ਕਈ ਥਾਵਾਂ 'ਤੇ ਦਰਮਿਆਨੀ ਬਾਰਿਸ਼ ਹੋਈ। ਪਿਛਲੇ 24 ਘੰਟਿਆਂ ਦੌਰਾਨ ਬਠਿੰਡਾ 'ਚ ਵੱਧ ਤੋਂ ਵੱਧ ਤਾਪਮਾਨ 39.1 ਡਿਗਰੀ ਸੈਲਸੀਅਸ, ਜਦਕਿ ਹਰਿਆਣਾ ਦੇ ਸਿਰਸਾ 'ਚ ਤਾਪਮਾਨ 38.6 ਡਿਗਰੀ ਸੈਲਸੀਅਸ ਰਿਹਾ। ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ 5 2020 ਮੈਚਾਂ ਦੀ ਲੜੀ ਦਾ ਤੀਜਾ ਮੈਚ ਅੱਜ ਨਾਟਿੰਗਮ 'ਚ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਰਾਤੀ 10 ਵਜੇ ਸ਼ੁਰੂ ਹੋਵੇਗਾ। ਮੇਜ਼ਬਾਨ ਇੰਗਲੈਂਡ ਨੇ ਸ਼ਨਿਚਰਵਾਰ ਨੂੰ ਮੈਨਚੈਸਟਰ 'ਚ ਖੇਡੇ ਗਏ ਦੂਜੇ 2020 ਮੈਚ ਵਿੱਚ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਵਿਚਕਾਰ ਪਹਿਲਾ 2020 ਮੈਚ ਮੀਂਹ ਕਾਰਨ ਡਰਾ ਰਿਹਾ ਸੀ। ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪੰਜਾਬ ਬੀਜੇਪੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕੇਂਦਰ ਸਰਕਾਰ ਨੇ ਫਿਲਮ ਸਤਲੁਜ ਨੂੰ OTT ਤੋਂ ਹਟਾਉਣ ਬਾਰੇ ਮਾਮਲੇ ਦੀ ਸਮੀਖਿਆ ਦੇ ਹੁਕਮ ਦਿੱਤੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਿਤਾ ਮਿੱਤਰਾ ਨੇ ਪਟਿਆਲਾ ਅਤੇ ਬਰਨਾਲਾ 'ਚ BLOs ਨਾਲ ਦੁਰਵਿਹਾਰ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ। ਜ਼ਿਲ੍ਹਾ ਚੋਣ ਅਫਸਰਾਂ ਨੂੰ BLOs ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਵਿੱਤ ਮੰਤਰੀ

ਕਿਹਾ ਕੇਂਦਰ ਸਰਕਾਰ ਨੇ ਫਿਲਮ ਸਤਲੁਜ ਨੂੰ OTT ਤੋਂ ਹਟਾਉਣ ਬਾਰੇ ਮਾਮਲੇ ਦੀ ਸਮੀਖਿਆ ਦੇ ਹੁਕਮ ਦਿੱਤੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਿਤਾ ਮਿੱਤਰਾ ਨੇ ਪਟਿਆਲਾ ਤੇ ਬਰਨਾਲਾ 'ਚ BLOs ਨਾਲ ਦੁਰਵਿਹਾਰ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ। ਜ਼ਿਲ੍ਹਾ ਚੋਣ ਅਫਸਰਾਂ ਨੂੰ BLOs ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੇ ਮੁੱਦਿਆਂ ਦੇ ਹੱਲ ਲਈ ਅਹਿਮ ਮੀਟਿੰਗਾਂ ਕੀਤੀਆਂ। ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।

ਵੇਲਾ ਆ ਚੁੱਕਾ ਹੈ ਕਿ ਇਹਦਾ ਲਾਫਟਰ ਬ੍ਰੇਕ ਦਾ, ਜਿਹਨੂੰ ਆਪਾਂ ਕਹਿੰਦੇ ਨਾ ਹੱਸਣਾ ਬ੍ਰੇਕ ਹੈ, ਜਿਵੇਂ ਕਿ ਚੁਟਕਲੇ ਸੁਣਾਏ ਜਾਣਗੇ। ਪਹਿਲਾ ਚੁਟਕਲਾ ਆਏਗੀ ਬੌਸ ਤੇ ਵਰਕਰ ਦਾ ਚੁਟਕਲਾ ਹੈ ਜੀ। ਕਹਿੰਦੇ ਨੇ ਵਰਕ, ਬੌਸ ਕਹਿੰਦਾ ਹੈ ਕਿ ਤੂੰ ਮੀਟਿੰਗ 'ਚ ਸੋ ਕਿਉਂ ਜਾਂਦਾ ਸੀ। ਬੌਸ ਕਹਿੰਦਾ ਹੈ ਕਿ ਤੂੰ ਮੀਟਿੰਗ 'ਚ ਸੋ ਕਿਉਂ ਜਾਂਦਾ ਹੈ, ਅਤੇ ਵਰਕਰ ਕਹਿੰਦਾ ਹੈ ਸਰ ਮੈਂ ਸੋ ਨਹੀਂ ਰਿਹਾ ਸੀ, ਮੈਂ ਤਾਂ ਤੁਹਾਡੇ ਵਿਚਾਰਾਂ ਨੂੰ ਅੱਖਾਂ ਬੰਦ ਕਰਕੇ ਫੀਲ ਕਰ ਰਿਹਾ ਸੀ। ਉਹ ਬੌਸ ਕਹਿੰਦਾ ਅੱਛਾ ਵਾਹ ਬਹੁਤ ਵਧੀਆ, ਕੱਲ੍ਹ ਤੂੰ ਅੱਖਾਂ ਖੋਲ ਕੇ ਫੀਲ ਕਰੀ ਓਏ। ਨੌਕਰੀ ਛੱਡ ਦਿਆਂਗਾ। ਬੌਸ ਕਹਿੰਦਾ ਫੇਰ? ਉਹ ਵਰਕਰ ਕਹਿੰਦਾ ਫੇਰ ਦੁਬਾਰਾ ਕਿਸੇ ਹੋਰ ਕੰਪਨੀ ਚ ਨੌਕਰੀ ਕਰ ਲਵਾਂਗਾ, ਕਿਉਂਕਿ 1,00,000 ਚ ਕਿੰਨੇ ਦਿਨ ਚਲਾ ਲੂੰਗਾ ਸਰ। ਗੱਲ ਤਾਂ ਵੈਸੇ ਬਹੁਤ ਠੀਕ ਹੈ ਜੀ, 1,00,000 ਰੁਪਇਆ 1,00,00,000 ਥੋੜ੍ਹੀ ਦਿੱਤਾ, 1,00,00,000 ਰੁਪਇਆ ਦਿੱਤਾ, ਕੀ ਗੱਲਾਂ ਕਰਦੇ ਹੋ ਤੁਸੀਂ? ਇਹ ਸੋਚ ਕੇ ਬੈਠੇ 1,00,000 ਆ ਗਿਆ ਜੀ, ਚਲੋ ਜੀ ਦੁਬਈ ਘੁੰਮਣ ਚੱਲ ਜਾਈਏ, ਕਿਤੇ ਹੋਰ ਚੱਲ ਜਾਈਏ, ਕਿਤੇ ਹੋਰ ਚੱਲ ਜਾਈਏ। ਨੋ ਨੋ ਨੋ ਨੋ ਨੋ ਗਾਇਜ਼, ਤੁਸੀਂ ਭੁਲੇਖਾ ਕਰ ਰਹੇ ਹੋ, 1 ਮਹੀਨੇ ਦੇ ਹਿਸਾਬ ਨਾਲ ਨਾ ਸੋਚੋ, ਪੂਰੀ ਜ਼ਿੰਦਗੀ ਦੇ ਹਿਸਾਬ ਨਾਲ ਸੋਚੋ। ਲਓ ਜੀ ਅਗਲਾ ਗਾਣਾ ਪੇਸ਼ ਕਰਦੇ ਅਤੇ ਜਲਦੀ ਤੁਹਾਨੂੰ ਮਿਲਦੇ ਆ, ਸਟੇ ਟਿਊਨ, ਬਾਏ ਬਾਏ।

ਪਹਿਲਾਂ ਮੈਨੂੰ ਪਤਾ ਤੁਸੀਂ ਰੱਜੇ ਨਹੀਂ ਹੋਣੇ ਹੱਸ ਕੇ, ਥੋੜ੍ਹਾ ਹੋਰ ਹਸਾ ਦਿੱਤਾ ਜਾਵੇ, ਕਿਉਂਕਿ ਜਿਹੜੀ ਲਾਫਟਰ ਬ੍ਰੇਕ ਹੈ ਨਾ ਵਿੱਚ ਵਿੱਚ ਲੈਣੀ ਨਹੀਂ ਚਾਹੀਦੀ, ਕਿਉਂਕਿ ਨਾ ਮਾਹੌਲ ਨਾ ਹਰ ਵਕਤ ਸੇਮ ਨਹੀਂ ਰੱਖਣਾ ਚਾਹੀਦਾ। ਕਹਿੰਦੇ ਆ ਜੀ ਮਾਰਾ ਮਿਊਜ਼ਿਕ ਡਾਊਨ, ਮੇਰੀ ਗੱਲ ਸੁਣੋ ਜੀ, ਕਹਿੰਦੇ ਮਾਹੌਲ ਸੇਮ ਨਹੀਂ ਰੱਖਣਾ ਚਾਹੀਦਾ। ਇਸ ਲਈ ਦੁਬਾਰਾ ਚੁਟਕਲਾ ਸੁਣੋ, ਬੜਾ ਫਨੀ ਹੈ, ਮੈਨੂੰ ਪਤਾ ਨਹੀਂ ਹੱਸਾ ਹੈ ਤਾਂ ਵੀ ਹੱਸ ਪਿਓ ਜੀ, ਕੋਈ ਚੱਕਰ ਨਹੀਂ। ਐਤਵਾਰ ਜੀ ਕਹਿੰਦੇ ਨੇ ਟੀਚਰ ਅਤੇ ਸਟੂਡੈਂਟ ਦਾ ਚੁਟਕਲਾ ਆ ਗਿਆ ਜੀ। ਟੀਚਰ ਕਹਿੰਦੇ ਕਿ ਬਸ ਦੱਸੋ ਬੇਟਾ, ਜੇ ਤੁਹਾਡੇ ਕੋਲ 10 ਰੁਪਏ ਹੈ ਤਾਂ ਮੈਂ 5 ਰੁਪਏ ਮੰਗ ਲਵਾਂ ਤਾਂ ਕੀ ਕਰੋਗੇ? ਸਟੂਡੈਂਟ ਕਹਿੰਦਾ ਮੈਡਮ ਜੀ ਮੈਂ ਰੋਣ ਲੱਗ ਜਾਵਾਂਗਾ। ਹੈਂ? ਟੀਚਰ ਕਹਿੰਦੀ ਉਹ ਕਿਉਂ? ਔਰ ਸਟੂਡੈਂਟ ਕਹਿੰਦਾ ਜੀ ਕਿਉਂਕਿ ਮੈਨੂੰ ਪਤਾ ਤੁਸੀਂ ਉਹ ਵੀ ਨਹੀਂ ਵਾਪਸ ਕਰਨਾ ਜੀ। ਆਈ ਨੋ ਇਟ ਇਜ਼ ਫਨੀ ਐਸ ਇਨਕਲੂਡਿਡ ਦੀ, ਬਾਕੀ ਐਕਸਪੈਕਟ ਦੂਸਰੇ ਜੀ ਜੋ ਵੀ ਇੰਗਲਿਸ਼ ਬੋਲ ਗਿਆ ਸਮਝ ਲਓ, ਮੈਨੂੰ ਨਹੀਂ ਪਤਾ ਮੈਂ ਕੀ ਬੋਲ ਗਿਆ ਜੀ। ਐਤਵਾਰ ਕਹਿੰਦੇ ਜੀ ਟੀਚਰ ਪੱਪੂ ਦਾ ਇੱਕ ਹੋਰ ਚਿੜਕਲਾ ਆ ਗਿਆ, ਹੁਣ ਪੱਪੂ ਆ ਗਿਆ, ਪਹਿਲਾਂ ਸਟੂਡੈਂਟ ਸੀ ਹੁਣ ਪੱਪੂ ਆ ਗਿਆ। ਟੀਚਰ ਕਹਿੰਦੀ ਜੀ ਪੱਪੂ ਦੱਸੋ ਓਨੈਸਟੀ ਇਜ਼ ਦਾ ਬੈਸਟ ਪੋਲਿਸੀ ਦਾ ਮਤਲਬ ਕੀ ਆ? ਪਰ ਪੱਪੂ ਕਹਿੰਦਾ ਕਿ ਮੈਡਮ ਇਮਾਨਦਾਰੀ ਸਭ ਤੋਂ ਵਧੀਆ ਪੋਲਿਸੀ ਆ। ਟੀਚਰ ਕਹਿੰਦੀ ਸ਼ਾਬਾਸ਼, ਉਦਾਹਰਣ ਦੇ ਕੇ ਦੱਸੋ ਬੱਚੇ। ਪੱਪੂ ਕਹਿੰਦਾ ਕਿ ਜਿਵੇਂ ਮੈਂ ਕਾਪੀ 'ਚੋਂ ਨਕਲ ਮਾਰਾਂ ਅਤੇ ਇਮਾਨਦਾਰੀ ਨਾਲ ਮੰਨ ਲਵਾਂ ਕਿ ਨਕਲ ਮੈਂ ਮਾਰੀ ਹੈ, ਇਮਾਨਦਾਰੀ ਹੋ ਗਈ ਜੀ। ਜਵਾਬ ਮੇਰੇ ਦਿਮਾਗ ਚ ਦੋਵੇਂ ਮਿਲ ਹੀ ਨਹੀਂ ਪਾਏ। ਟੀਚਰ ਕਹਿੰਦਾ ਨਿਕਲ ਜਾ ਕਲਾਸ ਤੋਂ। ਬਸ ਕਰੋ ਬਸ ਕਰੋ, ਇੰਨਾ ਵੀ ਨਾ ਹੱਸੋ, ਕਿਤੇ ਫੇਕ ਨਾ ਲੱਗੇ ਲੱਗ ਜਾਏ। ਚਲੋ ਜੀ ਅਗਲਾ ਗਾਣਾ ਸੁਣਦੇ ਆ ਦੋਸਤੋ, ਸਟੇ ਟਿਊਨਡ, ਮਿਲਦੇ ਹਾਂ 102.7 ਤੇ। ਬਾਏ ਬਾਏ।

ਦੋਸਤੋ ਤੁਸੀਂ ਸੁਣ ਰਹੇ ਪ੍ਰੋਗਰਾਮ ਲਵ ਯੂ ਜ਼ਿੰਦਗੀ। ਇੱਕ ਆਖਰੀ ਕਹਾਣੀ ਦੋਸਤੋ ਤੁਹਾਨੂੰ ਦੱਸਣਾ ਚਾਹੂੰਗਾ ਕਿ ਕਲੈਕਟਰ ਦੀ ਕਲਾਸਰੂਮ ਪਹਿਲ। ਗੁਜਰਾਤ ਦੇ ਛੋਟਾ ਉਦੈਪੁਰ ਜ਼ਿਲ੍ਹੇ 'ਚ ਕਲੈਕਟਰ ਗਾਰਗੀ ਜੈਨ ਹਰ ਹਫ਼ਤੇ ਆਦਿਵਾਸੀ ਇਲਾਕਿਆਂ ਦੇ ਸਕੂਲਾਂ ਵਿੱਚ ਜਾਂਦੀ ਹੈ, ਬੱਚਿਆਂ ਨਾਲ ਬੈਠ ਕੇ ਉਹਨਾਂ ਦੀ ਗੱਲ ਸੁਣਦੀ ਹੈ, ਆਪਣੀ ਕਮਜ਼ੋਰੀ ਦੱਸਦੀ ਹੈ ਅਤੇ ਉਹਨਾਂ ਨੂੰ ਮਜ਼ਬੂਤ ਬਣਾਉਂਦੀ ਹੈ। ਕਲਾਸ ਵਿੱਚ ਜੀਵਨ ਕੌਸ਼ਲ, ਕਾਨੂੰਨੀ ਅਧਿਕਾਰ ਅਤੇ ਸਮਾਜਿਕ ਕੁਰੀਆਂ ਖਿਲਾਫ ਲੜਨ ਦੀ ਪ੍ਰੇਰਣਾ ਦਿੰਦੀ ਹੈ। ਅਸਰ ਕੀ ਹੋਇਆ? ਡਰੋਪ ਆਊਟ 7 ਯਾਨੀ ਕਿ 60% ਘਟਿਆ। 2025 ਜ਼ਿਲ੍ਹੇ ਵਿੱਚ 9000 ਬੱਚੇ ਡਰੋਪ ਆਊਟ ਸਨ। 2026 'ਚ ਇਹ ਗਿਣਤੀ ਘੱਟ ਕੇ 5500 ਰਹਿ ਗਈ। 4500 ਬੱਚੇ ਵਾਪਸ ਸਕੂਲ ਪਰਤੇ। ਇੱਕ ਸਾਲ ਵਿੱਚ ਕੁੜੀਆਂ ਦਾ ਡਰੋਪ ਆਊਟ 60% ਤੱਕ ਘਟਿਆ। ਗਾਰਗੀ ਜੈਨ ਦਾ ਜਿਹੜਾ ਨਿੱਜੀ ਤਜਰਬਾ ਇਹ ਹੈ ਕਿ ਇੰਜੀਨੀਅਰਿੰਗ UPSC ਤੋਂ ਬਾਅਦ ਜਦੋਂ ਉਹ ਕਲੈਕਟਰ ਬਣੇ ਤਦ ਉਹਨਾਂ ਦੇ ਆਦਿਵਾਸੀ ਬੇਟੀਆਂ ਦੇ ਸਕੂਲ ਜਾ ਰਹੀ ਹੈ। ਉਹਨਾਂ ਨੇ ਆਪਣੇ ਬਚਪਨ ਦਾ ਇੱਕ ਕੌੜਾ ਅਨੁਭਵ ਸਾਂਝਾ ਕੀਤਾ। ਬੱਸ ਵਿੱਚ ਬੱਸ ਟੱਚ, ਇਸ ਕਰਕੇ ਉਹ ਬੇਟੀਆਂ ਵਿੱਚ ਸੁਰੱਖਿਆ ਵੀ ਜਿਹੜੀ ਭਾਵਨਾ ਵਿਕਸਿਤ ਕਰਨਾ ਚਾਹੁੰਦੇ ਹਨ। ਉਹਨਾਂ ਦਾ ਟੀਚਾ ਹੈ ਕਿ ਮੈਂ 5 ਆਦਿਵਾਸੀ ਬੇਟੀਆਂ ਨੂੰ IAS ਬਣਾ ਕੇ ਦਮ ਲਵਾਂਗੀ। ਵਿਦਿਆਰਥੀਆਂ ਲਈ ਜਿਹੜੀ ਖਾਸ ਗੱਲ ਇਹ ਹੈ ਕਿ ਕਲੈਕਟਰ ਦੀਦੀ ਨੇ ਆਪਣਾ ਦਫ਼ਤਰ ਦਿਖਾਇਆ ਅਤੇ ਨਿੱਜੀ ਮੋਬਾਈਲ ਨੰਬਰ ਵੀ ਦਿੱਤਾ, ਕਿਹਾ ਲੋੜ ਪੈਣ 'ਤੇ ਕਦੇ ਵੀ ਫੋਨ ਕਰ ਸਕਦੇ ਹੋ। ਦੋਸਤੋ, ਸਾਰ ਇਹ ਹੈ ਕਿ ਲਾਲ ਬੱਤੀ ਅਤੇ VIP ਕਲਚਰ ਛੱਡ ਕੇ ਇੱਕ ਸਫ਼ਰ ਜ਼ਮੀਨ 'ਤੇ ਜਾ ਕੇ ਕੰਮ ਕਰੇ ਅਤੇ ਕਿੰਨਾ ਵੱਡਾ ਬਦਲਾਅ ਆ ਸਕਦਾ ਹੈ। ਗਾਰਗੀ ਜੈਨ ਕਰਕੇ 750 ਬੇਟੀਆਂ ਨੂੰ ਮੈਂਟਰਸ਼ਿਪ ਵੀ ਮਿਲ ਰਹੀ ਹੈ। ਦੋਸਤੋ, ਬਹੁਤ ਹੀ ਪ੍ਰੇਰਣਾਦਾਇਕ ਖਬਰ ਹੈ ਦੋਸਤੋ ਇਹ, ਤੁਸੀਂ ਮੰਨਦੇ ਹੋ? ਦੋਸਤੋ, ਸੋ ਇਹ ਸੀ ਅੱਜ ਦਾ ਪ੍ਰੋਗਰਾਮ ਲਵ ਯੂ ਜ਼ਿੰਦਗੀ। ਆਈ ਹੋਪ ਤੁਸੀਂ ਬਹੁਤ ਇੰਜੋਏ ਕੀਤਾ ਹੋਊਗਾ। ਦੋਸਤੋ, ਹਮੇਸ਼ਾ ਇਸ ਪ੍ਰੋਗਰਾਮ 'ਚ ਨਾ ਅਸੀਂ ਇੱਦਾਂ ਦੇ ਟੋਪਿਕਸ ਗੱਲਾਂ ਕਰਦੇ ਹਾਂ ਜਿਹਦੇ ਵਿੱਚ ਤੁਸੀਂ ਸ਼ਾਇਦ ਇਸ ਚੀਜ਼ ਨੂੰ ਬਹੁਤ ਨਾ ਸੀਰੀਅਸ ਹੋ ਕੇ ਵੀ ਸੁਣਦੇ ਹੋਵੋਗੇ, ਕਿਉਂਕਿ ਕੁਛ ਮੁੱਦੇ, ਕੁਛ ਟੋਪਿਕਸ ਇੱਦਾਂ ਦੇ ਹੁੰਦੇ ਨੇ, ਕੁਛ ਐਜ਼ ਏ ਫਨ ਤਰੀਕੇ ਨਾਲ ਸੁਣਦੇ ਹੋ, ਕੁਛ ਗਿਆਨ ਲੈਣ ਲਈ ਸੁਣਦੇ ਹੋਵੋਗੇ।

ਤੇ ਜਦੋਂ ਅਸੀਂ ਵੀ ਬੋਲਦੇ ਹਾਂ ਨਾ ਜਾਂ ਕੁਛ ਕਹਾਣੀ ਸਾਂਝੀ ਹੁੰਦੀ ਹੈ, ਕੁਝ ਕਹਾਣੀਆਂ ਸਾਡੇ ਲਈ ਵੀ ਨਵੀਆਂ ਹੁੰਦੀਆਂ ਨੇ ਜੋ ਅਸੀਂ ਪੜ੍ਹਦੇ ਹਾਂ, ਅਤੇ ਉਹਦੇ ਨਾਲ ਅਸੀਂ ਵੀ ਖੁੱਭ ਜਾਂਦੇ ਹਾਂ ਦੋਸਤੋ, ਕਿ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਇੱਦਾਂ ਗਿਆਤ ਹੁੰਦਾ ਦੋਸਤੋ, ਪਤਾ ਲੱਗਦਾ ਕਿ ਅਸਲ 'ਚ ਜ਼ਿੰਦਗੀ ਕੀ ਹੈ ਅਤੇ ਜ਼ਿੰਦਗੀ ਨੂੰ ਕਿੱਦਾਂ ਜਿਉਣਾ ਚਾਹੀਦਾ, ਅਤੇ ਜ਼ਿੰਦਗੀ ਜਿਵੇਂ ਕਿ ਇੱਕ ਵਾਰ ਮਿਲਦੀ ਹੈ ਦੋਸਤੋ, ਉਹਨੂੰ ਖੁਸ਼ੀ ਖੁਸ਼ੀ ਜੀ ਲਓ, ਅੱਜ ਨੂੰ ਜੀਓ, ਜਿਹੜਾ ਪ੍ਰੈਜੈਂਟ ਇਹੋ ਹੀ ਤੁਹਾਡਾ ਗਿਫਟ ਹੈ ਦੋਸਤੋ, ਉਹੀ ਤੁਹਾਡਾ ਗਿਫਟ ਹੈ। ਅਤੇ ਜਿਵੇਂ ਕਿ ਹੁਣ ਜਿਹੜਾ ਵੇਲਾ ਹੋ ਚੁੱਕਾ ਹੈ, 6:55 ਹੋ ਚੁੱਕੇ ਨੇ ਦੋਸਤੋ, ਅਤੇ ਬਸ ਕੁਝ ਹੀ ਮਿੰਟਾਂ ਦਾ ਇਹ ਪ੍ਰੋਗਰਾਮ ਰਹਿ ਗਿਆ, ਅਤੇ ਅਖੀਰ ਵਿੱਚ ਮੈਂ ਤੁਹਾਨੂੰ ਦੋਸਤੋ ਇਹੀ ਕਹੂੰਗਾ ਕਿ ਜ਼ਿੰਦਗੀ ਪੂਰੀ ਨਹੀਂ ਹੁੰਦੀ ਪਰ ਸੋਹਣੀ ਨਾ ਜ਼ਰੂਰ ਬਣਾਈ ਜਾ ਸਕਦੀ ਹੈ। ਆਓ ਇਸ ਨੂੰ ਮਿਲ ਕੇ ਕਹੀਏ ਲਵ ਯੂ ਜ਼ਿੰਦਗੀ, ਇਹਨੂੰ ਮਿਲ ਕੇ ਕਹੀਏ ਲਵ ਯੂ ਜ਼ਿੰਦਗੀ, ਚਾਹ ਦੀ ਇੱਕ ਚੁਸਕੀ, ਪਿਆਰੀਆਂ ਗੱਲਾਂ ਅਤੇ ਜ਼ਿੰਦਗੀ ਨਾਲ ਪਿਆਰ, ਇਹ ਸੀ ਅੱਜ ਦਾ ਲਵ ਯੂ ਜ਼ਿੰਦਗੀ। ਦੋਸਤੋ ਜਲਦ ਹੀ ਮਿਲਾਂਗੇ, ਸਟੇ ਟਿਊਨਡ ਐਂਡ ਆਪਣਾ ਖਿਆਲ ਰੱਖਿਓ, ਹੱਸਦੇ ਵੱਸਦੇ ਰਹੀਓ ਦੋਸਤੋ, ਹਮੇਸ਼ਾ ਖੁਸ਼ ਰਹੀਓ, ਜ਼ਿੰਦਾਬਾਦ।

ਐਫਐਮ ਰੇਨਬੋ ਦੀ ਸਟੂਡੀਓ ਦੀ ਘੜੀ ਦੇ ਉੱਤੇ ਇਸ ਸਮੇਂ ਸ਼ਾਮ ਦੇ 7 ਵਜ ਰਹੇ ਨੇ ਤੇ ਹੁਣ ਸਮਾਂ ਹੋ ਗਿਆ ਹੈ ਐਫਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਇੰਡੋਨੇਸ਼ੀਆ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ। ਪੰਜਾਬ ਬੀਜੇਪੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਫਿਲਮ ਸਤਲੁਜ ਨੂੰ ਓਟੀਟੀ ਤੋਂ ਹਟਾਉਣ ਬਾਰੇ ਮਾਮਲੇ ਦੀ ਸਮੀਖਿਆ ਦੇ ਹੁਕਮ ਦਿੱਤੇ ਨੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨਿੰਦਰਾ ਮਿੱਤਿਆ ਨੇ ਪਟਿਆਲਾ ਅਤੇ ਬਰਨਾਲਾ ਦੇ ਵਿੱਚ BLOs ਦੇ ਨਾਲ ਦੁਰਵਿਵਹਾਰ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ। ਜ਼ਿਲ੍ਹਾ ਚੋਣ ਅਫਸਰਾਂ ਨੂੰ BLOs ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ। NRI ਮਾਮਲਿਆਂ ਬਾਰੇ ਵਿਭਾਗ ਵੱਲੋਂ ਕੱਲ੍ਹ ਸਵੇਰੇ 11 ਵਜੇ ਆਨਲਾਈਨ NRI ਮਿਲਣੀ ਕਰਵਾਈ ਜਾਵੇਗੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੇ ਮੁੱਦਿਆਂ ਦੇ ਹੱਲ ਦੇ ਲਈ ਅਹਿਮ ਮੀਟਿੰਗਾਂ ਕੀਤੀਆਂ। ਸੰਬੰਧਿਤ ਵਿਭਾਗਾਂ ਨੂੰ ਜਾਇਜ਼ ਮੰਗਾਂ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਦੇ ਵੱਲੋਂ ਚਲਾਈਆਂ ਗਈਆਂ 3 ਡਾਕੂਮੈਂਟਰੀ ਵੈਨਾਂ ਨੂੰ ਜਲੰਧਰ ਤੋਂ ਰਵਾਨਾ ਕੀਤਾ। ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਨੇ ਨਸ਼ਾ ਤਸਕਰੀ ਨੈੱਟਵਰਕ ਦੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 3 ਵਿਅਕਤੀਆਂ ਨੂੰ 25 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਅੱਜ ਤੋਂ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਜੰਮੂ ਕਸ਼ਮੀਰ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਡੋਡਾ ਜ਼ਿਲ੍ਹੇ ਦੇ ਥਥਰੀ ਇਲਾਕੇ ਦੇ ਵਿੱਚ ਬੱਦਲ ਫਟਣ ਕਰਕੇ ਕਈ ਘਰਾਂ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ। ਭਾਰਤ ਅਤੇ ਇੰਗਲੈਂਡ ਦਰਮਿਆਨ 5 2020 ਮੈਚਾਂ ਦੀ ਲੜੀ ਦਾ ਤੀਜਾ ਮੈਚ ਅੱਜ ਨਟਿੰਗਮ ਦੇ ਵਿੱਚ ਰਾਤੀ 10 ਵਜੇ ਖੇਡਿਆ ਜਾਵੇਗਾ। ਇਹ ਸਨ ਹੁਣ ਤੱਕ ਦੀਆਂ ਐਫਐਮ ਨਿਊਜ਼ ਹੈਡਲਾਈਨਜ਼।

FM 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਮੈਂ ਹਾਂ ਅਜੇ ਰਾਜਵੀਰ ਤੇ ਜੇ ਪ੍ਰੋਗਰਾਮ ਦਾ ਨਾਮ ਹੈ ਫਿਲਮੀ ਦੁਨੀਆ। ਇਸ ਫਿਲਮੀ ਦੁਨੀਆ ਦੇ ਸਫ਼ਰ ਦੇ ਵਿੱਚ ਅੱਜ ਤੁਹਾਨੂੰ ਅਜਿਹੀਆਂ ਹਸਤੀਆਂ ਦੇ ਨਾਲ ਰੂਬਰੂ ਕਰਵਾਵਾਂਗੇ ਕਿ ਜਿਹੜੀਆਂ ਐਵਰਗ੍ਰੀਨ ਵੀ ਰਹੀਆਂ, ਜ਼ਿੰਦਗੀ 'ਚ ਸੰਘਰਸ਼ ਵੀ ਕੀਤਾ ਅਤੇ ਸੰਘਰਸ਼ ਦੇ ਨਾਲ ਨਾਲ ਉਹ ਮੁਕਾਮ ਵੀ ਹਾਸਲ ਕੀਤਾ ਜਿਹੜਾ ਅੱਜ ਕੱਲ੍ਹ ਸਾਰੀ ਜਨਰੇਸ਼ਨ ਸਪਨਾ ਵੇਖ ਰਹੀ ਹੈ।

यानी कि आज गल करांगे सब तो वड्डे क्रश दी, यानी दिलीप कुमार। जी हाँ, दिलीप कुमार दी गल होएगी अज सार दे विच, ते नाल ही नाल एक होर इदां दी पर्सनैलिटी है जिन्हां ने अपनी जिंदगी दे विच मुकाम हासिल कीता। लेकिन जे गल करिए इनिशियल क्रश दी, जिहड़े कि साडे बॉलीवुड दा क्रश सीगा, इहनूं की कहिंदे सीगे असीं कि दिलीप कुमार ने इनिशियल स्टार्टिंग कीती सीगी, उहनां नूं देख के पता नहीं ना जाने अज वी किन्ने एक्टर्स सपना देखदे ने कि असीं वी दिलीप कुमार वर्गे बणीए। ਗੱਲ ਕਰਦੇ ਹਾਂ ਹੁਣ ਦਲੀਪ ਕੁਮਾਰ ਦੀ, ਯਾਨੀ ਕਿ ਦਲੀਪ ਕੁਮਾਰ ਨਾਮ ਅਸਲੀ ਸੀਗਾ ਉਹਨਾਂ ਦਾ ਮੁਹੰਮਦ ਯੂਸਫ ਖਾਨ। ਉਹਨਾਂ ਨੇ 1944 ਦੇ ਵਿੱਚ ਆਪਣੀ ਪਹਿਲੀ ਫਿਲਮ ਜਵਾਹਰ ਭੱਟਾ ਦੇ ਨਾਲ ਬਾਲੀਵੁੱਡ ਦੇ ਵਿੱਚ ਕਦਮ ਰੱਖਿਆ। ਸ਼ੁਰੂਆਤੀ ਦਿਨਾਂ ਤੋਂ ਹੀ ਉਹਨਾਂ ਦੀ ਸੰਵਾਦ ਅਦਾਇਗੀ ਅਤੇ ਚਿਹਰੇ ਦੇ ਹਾਵ ਭਾਵ ਅਤੇ ਭਾਵਨਾਵਾਂ ਨੂੰ ਬਿਨਾਂ ਸ਼ੋਰ ਸ਼ਰਾਬੇ ਦੇ ਪਰਦੇ 'ਤੇ ਜਿਉਂਦਾ ਕਰਨ ਦੀ ਕਲਾ ਨੇ ਦਰਸ਼ਕਾਂ ਨੂੰ ਆਪਣਾ ਮਰੀਦ ਬਣਾ ਲਿਆ ਸੀਗਾ। ਉਸ ਦੌਰ ਦੇ ਵਿੱਚ ਜਦੋਂ ਅਦਾਕਾਰੀ ਅਕਸਰ ਨਾਟਕੀ ਅੰਦਾਜ਼ ਦੇ ਵਿੱਚ ਹੁੰਦੀ ਸੀ, ਤਾਂ ਦਲੀਪ ਕੁਮਾਰ ਨੇ ਬਹੁਤ ਹੀ ਕੁਦਰਤੀ ਅਤੇ ਸੰਵੇਦਨਸ਼ੀਲ ਅਦਾਕਾਰੀ ਨੂੰ ਲੋਕਪ੍ਰਿਯ ਬਣਾਇਆ। ਅੱਜ ਜਿਸ ਨੂੰ ਅਸੀਂ ਕਹਿੰਦੇ ਹਾਂ ਨਾ ਕਿ ਮੈਥਡ ਐਕਟਿੰਗ, ਜਾਂ ਫਿਰ ਕਹਿੰਦੇ ਹਾਂ ਕਿ ਸਾਨੂੰ ਕਿੰਨੇ ਕਿੰਨੇ ਘੰਟੇ ਲੱਗਦੇ ਨੇ ਉਸ ਕਰੈਕਟਰ ਦੇ ਵਿੱਚ ਜਾਣ ਨੂੰ, ਦਲੀਪ ਕੁਮਾਰ ਨੇ ਸਾਬਿਤ ਕਰ ਦਿੱਤਾ ਸੀਗਾ ਕਿ ਜੇਕਰ ਤੁਹਾਡੇ ਅੰਦਰ ਇੱਕ ਐਕਟਰ ਹੈਗਾ ਆ, ਕਰੈਕਟਰ ਕੋਈ ਵੀ ਹੋਵੇ, ਹੋ ਹੀ ਜਾਂਦਾ ਪਲੇ। ਸਾਰਾ ਕੁਛ ਇਸ ਹੁਣੀ ਪਹਿਨ ਕੇ, ਯਾਨੀ ਕਿ ਫਸਟ ਸੌਂਗ ਤੋਂ ਪਹਿਲਾਂ ਨਹੀਂ ਦੱਸਾਂਗੇ, ਪੂਰੇ ਗੱਲ ਹੋਏਗੀ ਦਲੀਪ ਕੁਮਾਰ ਦੀ ਲਵ ਸਟੋਰੀ ਦੀ। ਫਿਰ ਉਸ ਤੋਂ ਬਾਅਦ ਮੁਗਲੇ ਆਜ਼ਮ ਦੀ ਗੱਲ ਹੋਏਗੀ। ਮੁਗਲੇ ਆਜ਼ਮ ਦੇ ਵਿੱਚ ਉਹਨਾਂ ਦਾ ਜਿਹੜਾ ਰੋਲ ਸੀਗਾ ਉਸ ਟਾਈਮ ਦੇ ਉੱਤੇ, ਉਹ ਪੂਰੇ ਦੇ ਪੂਰੇ ਨੈਸ਼ਨਲ ਕ੍ਰਸ਼ ਬਣ ਚੁੱਕੇ ਸੀਗੇ। ਫਿਲਹਾਲ ਸਮਾਂ ਨਾ ਗਵਾਉਂਦੇ ਹੋਏ ਪਹਿਲਾਂ ਸੁਣਦੇ ਹਾਂ ਆਪਾਂ ਨਯਾ ਦੌਰ ਫਿਲਮ ਦਾ ਉਹ ਗੀਤ ਜਿਸਦੇ ਵਿੱਚ ਵਿਜੈਂਤੀ ਮਾਲਾ ਦੀ ਐਕਟਿੰਗ ਨੇ ਸਾਰਿਆਂ ਨੂੰ ਬਹੁਤ ਜ਼ਿਆਦਾ ਇੰਪ੍ਰੈਸ ਕੀਤਾ ਸੀਗਾ, ਅਤੇ ਇੱਥੇ ਦਲੀਪ ਕੁਮਾਰ ਨੇ ਬਹੁਤ ਹੀ ਇੱਕ ਛੁਲਬੁਲਾ ਅੰਦਾਜ਼ ਪੇਸ਼ ਕੀਤਾ ਸੀਗਾ। ਫਿਲਹਾਲ ਸੁਣਦੇ ਹਾਂ ਇਸ ਗੀਤ ਨੂੰ। ਇਸ ਗੀਤ ਤੋਂ ਬਾਅਦ ਗੱਲਾਂ ਹੋਣਗੀਆਂ ਕਿ ਦਲੀਪ ਕੁਮਾਰ ਦੀ ਜ਼ਿੰਦਗੀ ਦੇ ਹੋਰ ਕਿਹੜੇ ਕਿਹੜੇ ਕਿੱਸੇ ਨੇ ਜਿਨ੍ਹਾਂ ਨੇ ਅੱਜ ਵੀ ਦਲੀਪ ਕੁਮਾਰ ਨੂੰ ਨੌਜਵਾਨ ਦਿਲਾਂ ਦੇ ਵਿੱਚ ਜ਼ਿੰਦਾ ਰੱਖਿਆ ਆ।

ਇੱਕ ਇੱਕ ਅਦਾਕਾਰ ਨੂੰ ਚੀਕਣ ਦੀ ਨਹੀਂ ਸਗੋਂ ਆਪਣੀਆਂ ਅੱਖਾਂ ਅਤੇ ਹਾਵ ਭਾਵ ਦੇ ਰਾਹੀਂ ਭਾਵਨਾਵਾਂ ਨੂੰ ਬਿਆਨ ਕਰਨਾ ਚਾਹੀਦਾ ਆ। ਇਸੇ ਕਰਕੇ ਸ਼ਹਿਜ਼ਾਦਾ ਸਲੀਮ ਦੇ ਕਿਰਦਾਰ ਵਿੱਚ ਉਹਨਾਂ ਦੀ ਅਦਾਕਾਰੀ ਅੱਜ ਵੀ ਅਦਾਕਾਰੀ ਦਾ ਇੱਕ ਸਕੂਲ ਮੰਨੀ ਜਾਂਦੀ ਆ। ਜੇ ਹੁਣ ਗੱਲ ਕਰੀਏ ਤਾਂ ਇਸ ਫਿਲਮ ਦੇ ਅੱਗੇ ਬਹੁਤ ਹੀ ਕਿੱਸੇ ਨੇ, ਫਿਲਹਾਲ ਇਸ ਤੋਂ ਪਹਿਲਾਂ ਸੁਣ ਲੈਂਦੇ ਹਾਂ ਆਪਾਂ ਲਤਾ ਮੰਗੇਸ਼ਕਰ ਸ਼ਮਸ਼ਾਦ ਬੇਗਮ ਦੀ ਆਵਾਜ਼ ਦੇ ਵਿੱਚ ਮੁਗਲ-ਏ-ਆਜ਼ਮ ਮੂਵੀ ਦਾ ਇਹ ਗੀਤ।

0: ऐसा न हुआ तो सलीम तुझे मरने नहीं देगा और हम मनार कभी तुझे जीने नहीं देंगे।
1: कनीज तो कच्ची मर चुकी, मौत वापस से करीब हो गई।
2: ਗੱਲ ਕਰ ਰਹੇ ਸੀ ਆਪਾਂ ਮੁਗਲੇ ਆਜ਼ਮ ਫਿਲਮ ਦੀ, ਜਿਸ ਨੂੰ ਬਣਨ ਦੇ ਵਿੱਚ ਕਰੀਬ ਬਹੁਤ ਜ਼ਿਆਦਾ ਸਾਲ ਲੱਗ ਗਏ ਸੀਗੇ। ਫਿਲਮ ਦੇ ਵਿੱਚ ਪ੍ਰਿਥਵੀ ਰਾਜ ਕਪੂਰ ਨੇ ਬਾਦਸ਼ਾਹ ਅਕਬਰ ਦਾ ਕਿਰਦਾਰ ਨਿਭਾਇਆ ਸੀ ਅਤੇ ਅਕਬਰ ਅਤੇ ਸਲੀਮ ਦੇ ਵਿਚਕਾਰ ਸੰਵਾਦ ਅਤੇ ਟਕਰਾਅ ਵਾਲੇ ਦ੍ਰਿਸ਼ ਤਾਂ ਆਪਾਂ ਸਾਰਿਆਂ ਨੇ ਹੀ ਦੇਖੇ ਸਨ, ਲੇਕਿਨ ਇਸ ਦੇ ਵਿੱਚ ਜੋ ਕਿਰਦਾਰ ਸੀ ਮਧੂਬਾਲਾ ਨੇ ਨਿਭਾਇਆ ਉਹ ਕਾਬਿਲੇ ਤਾਰੀਫ ਸੀ। ਸੁਣਦੇ ਹਾਂ ਇਸ ਫਿਲਮ ਦਾ ਇਹ ਗੀਤ।

ਐਫਐਮ ਬੈਂਡ 102 ਸ਼ੇਰੀਆ 7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਹੁਣ ਅਸੀਂ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸ਼੍ਰੀ ਨਗੇਸ਼ ਸਿੰਘ ਦੇ ਨਾਲ ਕੀਤੀ ਗਈ ਇੱਕ ਖਾਸ ਗੱਲਬਾਤ ਆਪਣੇ ਦਿੱਲੀ ਕੇਂਦਰ ਤੋਂ ਸੁਣਾਵਾਂਗੇ।

ਮੀ ਦੁਨੀਆ ਗੱਲ ਹੋ ਰਹੀ ਹੈ ਦਲੀਪ ਕੁਮਾਰ ਦੀ, ਯਾਨੀ ਕਿ ਸਾਰਿਆਂ ਦਾ ਸਭ ਤੋਂ ਵੱਡਾ ਕ੍ਰਸ਼। ਈਵਨ ਕਿ ਉਹਨਾਂ ਨੂੰ ਦੇਖ ਕੇ ਹੀ ਤਾਂ ਰਾਜੇਸ਼ ਖੰਨਾ ਨੇ ਫਿਲਮਾਂ ਦੇ ਵਿੱਚ ਐਂਟਰੀ ਲਈ ਸੀਗੀ। ਉਸ ਤੋਂ ਬਾਅਦ ਨਾ ਜਾਣੇ ਬਾਲੀਵੁੱਡ ਨੂੰ ਹੋਰ ਕਿੰਨੇ ਨਵੇਂ ਸਿਤਾਰੇ ਮਿਲੇ, ਕਿਉਂਕਿ ਹੋਣਾ ਹੀ ਸੀਗਾ। ਇੰਨਾ ਡੈਸ਼ਿੰਗ ਹੈਂਡਸਮ ਬੋਏ ਜਦੋਂ ਫਿਲਮਾਂ ਦੇ ਵਿੱਚ ਆਉਂਦਾ ਹੈ ਤਾਂ ਇੱਕਦਮ ਨੈਚੁਰਲ ਐਕਟਿੰਗ ਕੀਤੀ ਆ, ਸਾਰੇ ਉਸਦੇ ਮੁਰੀਦ ਹੋ ਗਏ ਸੀ। ਹੁਣ ਗੱਲ ਕਰਦੇ ਹਾਂ ਦਲੀਪ ਕੁਮਾਰ ਦੀਆਂ ਫੇਮਸ ਫਿਲਮਾਂ ਦੀ। ਹਾਲਾਂਕਿ ਉਹਨਾਂ ਨੇ ਅਣਗਿਣਤ ਫਿਲਮਾਂ ਕੀਤੀਆਂ, ਜੇਕਰ ਅਸੀਂ ਲਿਸਟ 'ਤੇ ਜਾਈਏ ਤਾਂ ਬਹੁਤ ਲੰਬੀ ਲਿਸਟ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਫਿਲਮ ਅੰਦਾਜ਼, ਬਾਬੁਲ, ਦੀਦਾਰ, ਦਾਗ, ਆਨ, ਦੇਵਦਾਸ, ਨਯਾ ਦੌਰ, ਮਧੂਮਤੀ, ਯਹੂਦੀ, ਮੁਗਲੇ ਆਜ਼ਮ, ਕੋਹਿਨੂਰ, ਗੰਗਾ ਜਮੁਨਾ, ਰਾਮ ਔਰ ਸ਼ਾਮ, ਸ਼ਕਤੀ, ਸੌਦਾਗਰ। ਜੀ ਹਾਂ, ਯਾਦ ਆ ਗਿਆ ਹੋਣਾ ਆ, ਜਿਹੜੇ ਕਿ ਯਾਦ ਰੱਖਿਓ ਜਿਹੜੇ ਤੁਹਾਡੇ ਮੰਮੀ ਪਾਪਾ ਇਸ ਟਾਈਮ ਦੇ ਉੱਤੇ ਸੁਣ ਰਹੇ ਨੇ ਨਾ, ਉਹਨਾਂ ਨੇ ਇਹ ਸਾਰੀਆਂ ਫਿਲਮਾਂ ਰਿਪੀਟ 'ਤੇ ਰਿਪੀਟ ਜ਼ਰੂਰ ਵੇਖੀਆਂ ਹੋਣਗੀਆਂ। ਜੇ ਨਹੀਂ ਯਕੀਨ ਤਾਂ ਹੁਣੇ ਪੁੱਛੋ। ਸੋ ਜੇਕਰ ਸੁਪਰ ਹਿੱਟਸ ਗੀਤ ਦੀ ਗੱਲ ਕਰੀਏ ਤਾਂ ਹਾਲਾਂਕਿ ਫਿਲਮਾਂ ਦੇ ਵਿੱਚ ਗੀਤ ਸਾਰੇ ਹੀ ਸੁਪਰ ਹਿੱਟ ਹੁੰਦੇ ਨੇ, ਲੇਕਿਨ ਕੁਝ ਗੀਤ ਹੁੰਦੇ ਨੇ ਜਿਹੜੇ ਐਵਰਗ੍ਰੀਨ ਰਹਿ ਜਾਂਦੇ ਨੇ। ਸਭ ਤੋਂ ਪਹਿਲਾ ਗੀਤ ਹੈ ਸੁਹਾਨਾ ਸਫ਼ਰ ਔਰ ਇਹ ਮੌਸਮ ਹਸੀਨ, ਫਿਲਮ ਦਾ ਨਾਮ ਹੈ ਮਧੂਮਤੀ, ਅਤੇ ਫਿਰ ਉਸ ਤੋਂ ਬਾਅਦ ਇਸੇ ਫਿਲਮ ਦਾ ਗੀਤ ਹੈ ਦਿਲ ਤੜਪ ਤੜਪ ਕੇ।

ਜੇਕਰ ਗੱਲ ਕਰੀਏ ਤਾਂ ਦਲੀਪ ਕੁਮਾਰ ਦੀ ਜ਼ਿੰਦਗੀ ਦੇ ਕਿੱਸਿਆਂ ਦੀ, ਤਾਂ ਫਿਰ ਦਲੀਪ ਕੁਮਾਰ ਨੂੰ ਟ੍ਰੈਜਡੀ ਕਿੰਗ ਵੀ ਕਿਹਾ ਜਾਂਦਾ ਹੈ। ਕਿਉਂ? ਕਿਉਂਕਿ ਦਲੀਪ ਕੁਮਾਰ ਨੂੰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਨੇ ਦੇਵਦਾਸ, ਸਿਦਾਰ ਅਤੇ ਦਾਗ ਵਰਗੀਆਂ ਭਾਵਕ ਫਿਲਮਾਂ ਦੇ ਵਿੱਚ ਬੇਮਿਸਾਲ ਅਦਾਕਾਰੀ ਕੀਤੀ ਸੀਗੀ। ਹਾਲਾਂਕਿ ਫਿਲਮਾਂ ਦੇ ਵਿੱਚ ਹਮੇਸ਼ਾ ਚੱਲਦਾ ਰਹਿੰਦਾ ਹੈ ਕਿ ਹਸਾਉਣਾ ਸੌਖਾ ਹੈ ਜਾਂ ਫਿਰ ਕਿਸੇ ਨੂੰ ਰਵਾਉਣਾ, ਲੇਕਿਨ ਸੱਚ ਮੰਨੋ ਤਾਂ ਜਿਹੜਾ ਕਿਰਦਾਰ ਨਿਭਾਇਆ ਜਾਂਦਾ ਆ ਉਹਦੇ ਵਿੱਚ ਢਲਣਾ ਹੀ ਅਤੇ ਉਸ ਕਿਰਦਾਰ ਨੂੰ ਬਖੂਬੀ ਤਰੀਕੇ ਨਾਲ ਨਿਭਾਉਣਾ ਹੀ ਬਹੁਤ ਜ਼ਿਆਦਾ ਚੈਲੇਂਜਿੰਗ ਹੁੰਦਾ ਹੈ। ਅਤੇ ਇਹ ਚੈਲੇਂਜ ਦਲੀਪ ਕੁਮਾਰ ਨੇ ਬਖੂਬੀ ਤਰੀਕੇ ਨਾਲ ਐਕਸੈਪਟ ਕੀਤਾ। ਫਿਰ ਉਸ ਤੋਂ ਬਾਅਦ ਗੱਲ ਕਰਦੇ ਹਾਂ ਇਸ ਤੋਂ ਬਾਅਦ ਕਿ ਉਹਨਾਂ ਦੀ ਲਵ ਲਾਈਫ ਕਿੱਦਾਂ ਦੀ ਰਹੀ, ਕਿਉਂਕਿ ਇਸ ਕਿੰਗ ਦੀ ਲਵ ਲਾਈਫ ਬਹੁਤ ਹੀ ਜ਼ਿਆਦਾ ਰੋਮਾਂਟਿਕ ਰਹੀ ਹੈ। ਲੇਕਿਨ ਫਿਲਹਾਲ ਸੁਣਦੇ ਹਾਂ ਉਹਨਾਂ ਦੀ ਗੀਤ, ਉਹਨਾਂ ਦੀ ਹੀ ਫਿਲਮ ਹੈ ਮਧੂਮਤੀ, ਉਹਦਾ ਇਹ ਗੀਤ ਹੈ ਸੁਹਾਣਾ ਸਫ਼ਰ ਔਰ ਇਹ ਮੌਸਮ ਅਸੀਂ। ਹਾਲਾਂਕਿ ਮੌਸਮ ਵੀ ਬਾਹਰ ਜਿਹੜਾ ਆ ਬਹੁਤ ਜ਼ਿਆਦਾ ਸੁਹਾਵਣਾ ਹੋਣਾ ਸ਼ੁਰੂ ਹੋ ਗਿਆ ਆ, ਇੰਤਜ਼ਾਰ ਕਿਸ ਗੱਲ ਦਾ ਆ, ਅਸੀਂ ਵੀ ਪਲੇ ਕਰਨ ਜਾ ਰਹੇ ਹਾਂ ਸੁਹਾਣਾ ਸਫ਼ਰ ਔਰ ਇਹ ਮੌਸਮ ਅਸੀਂ।

ਗੱਲ ਚੱਲ ਰਹੀ ਹੈ ਟ੍ਰੈਜਡੀ ਕਿੰਗ ਦੀ, ਯਾਨੀ ਕਿ ਉਹਨਾਂ ਨੇ ਹਰ ਕਿਰਦਾਰ ਨੂੰ ਬਖੂਬੀ ਤਰੀਕੇ ਦੇ ਨਾਲ ਨਿਭਾਇਆ ਅਤੇ ਨਾਮ ਹੈ ਉਹਨਾਂ ਦਾ ਦਲੀਪ ਕੁਮਾਰ। ਲੇਕਿਨ ਹਰ ਅਦਾਕਾਰ ਦੀ ਜ਼ਿੰਦਗੀ ਦੇ ਵਿੱਚ ਉਹਦੀ ਹੀਰੋਇਨ ਜ਼ਰੂਰ ਹੁੰਦੀ ਹੈ। ਹੀਰੋਇਨਾਂ ਆਉਂਦੀਆਂ ਨੇ, ਬਹੁਤ ਆਉਂਦੀਆਂ ਨੇ, ਲੇਕਿਨ ਕੁਛ ਹੁੰਦੇ ਨੇ ਜਿਹੜੇ ਦਿਲ ਦੇ ਨਾਲ ਸੋਲ ਕਨੈਕਸ਼ਨ ਤੁਹਾਨੂੰ ਮਹਿਸੂਸ ਕਰਵਾ ਦਿੰਦੀਆਂ ਨੇ। ਇੱਦਾਂ ਹੀ ਸੀ ਦਲੀਪ ਕੁਮਾਰ ਦੀ ਸਾਇਰਾ ਬਨ, ਯਾਨੀ ਕਿ ਦੋਨਾਂ ਦੀ ਜੋੜੀ ਇੰਨੀ ਜ਼ਿਆਦਾ ਸੁਪਰ ਹਿੱਟ ਰਹੀ ਲਾਈਫ ਦੇ ਵਿੱਚ ਵੀ ਅਤੇ ਸਕਰੀਨ ਦੇ ਉੱਤੇ ਵੀ। ਕਿਹਾ ਜਾਂਦਾ ਹੈ ਕਿ ਸਾਇਰਾ ਬਾਨੋ ਸਿਰਫ 12 ਸਾਲ ਦੀ ਉਮਰ ਵਿੱਚ ਹੀ ਦਲੀਪ ਕੁਮਾਰ ਨੂੰ ਆਪਣਾ ਦਿਲ ਦੇ ਬੈਠੀ ਸੀ। ਉਹਨਾਂ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਜਿਵੇਂ ਹੀ ਉਹਨਾਂ ਨੇ ਦਲੀਪ ਕੁਮਾਰ ਨੂੰ ਪਹਿਲੀ ਵਾਰ ਵੇਖਿਆ, ਉਸ ਵੇਲੇ ਮਨ ਵਿੱਚ ਇਹ ਅਹਿਸਾਸ ਹੋ ਗਿਆ ਸੀ ਕਿ ਇੱਕ ਦਿਨ ਉਹ ਉਹਨਾਂ ਨਾਲ ਹੀ ਵਿਆਹ ਕਰਨਗੇ। ਸਾਲ 1960 ਦੇ ਵਿੱਚ ਮੁਗਲ ਆਜ਼ਮ ਦੀ ਰਿਲੀਜ਼ ਦੇ ਸਮੇਂ ਵੀ ਉਹਨਾਂ ਨੂੰ ਦਲੀਪ ਕੁਮਾਰ ਦੇ ਨਾਲ ਪਿਆਰ ਹੋ ਗਿਆ ਸੀ। ਸ਼ੁਰੂ ਵਿੱਚ ਦਲੀਪ ਕੁਮਾਰ ਉਹਨਾਂ ਨਾਲ ਕੰਮ ਕਰਨ ਤੋਂ ਹਿਚਕਚਾਉਂਦੇ ਸਨ ਕਿਉਂਕਿ ਦੋਵਾਂ ਦੀ ਉਮਰ ਵਿੱਚ 22 ਸਾਲ ਦਾ ਫਰਕ ਸੀਗਾ। 22 ਸਾਲ ਯਾਨੀ ਕਿ ਬਹੁਤ ਜ਼ਿਆਦਾ ਉਮਰ ਦਾ ਫਰਕ ਸੀ, ਪਰ ਸਮੇਂ ਦੇ ਨਾਲ ਨਾਲ ਇਹ ਜਾਣ ਪਛਾਣ ਡੂੰਘੇ ਪਿਆਰ ਦੇ ਵਿੱਚ ਬਦਲ ਗਈ। 11 ਅਕਤੂਬਰ 1966 ਨੂੰ ਦੋਵਾਂ ਨੇ ਵਿਆਹ ਕਰਵਾ ਲਿਆ। ਉਸ ਸਮੇਂ ਸਾਇਰਾ ਬਾਨੋ 22 ਸਾਲ ਦੀ ਸੀ ਅਤੇ ਦਲੀਪ ਕੁਮਾਰ 44 ਸਾਲ ਦੇ। ਉਮਰ ਦਾ ਫਰਕ ਕਦੇ ਵੀ ਉਹਨਾਂ ਦੇ ਰਿਸ਼ਤੇ ਦੇ ਨੇੜੇ ਨਹੀਂ ਆਇਆ। ਉਹਨਾਂ ਦੀ ਜੋੜੀ ਬਾਲੀਵੁੱਡ ਦੀ ਸਭ ਤੋਂ ਜ਼ਿਆਦਾ ਮਸ਼ਹੂਰ ਅਤੇ ਰਿਸਪੈਕਟਫੁੱਲ ਜੋੜੀਆਂ ਦੇ ਵਿੱਚੋਂ ਇੱਕ ਸੀ। ਵਿਆਹ ਤੋਂ ਬਾਅਦ ਸਾਇਰਾ ਬਾਨੋ ਨੇ ਆਪਣਾ ਜ਼ਿਆਦਾਤਰ ਸਮਾਂ ਆਪਣੇ ਪਤੀ ਅਤੇ ਪਰਿਵਾਰ ਨੂੰ ਸਮਰਪਿਤ ਕਰ ਦਿੱਤਾ। ਦਲੀਪ ਕੁਮਾਰ ਦੀ ਸਿਹਤ ਜਦੋਂ ਕਮਜ਼ੋਰ ਹੋਣ ਲੱਗੀ ਤਾਂ ਸਾਇਰਾ ਹਰ ਪਲ ਉਹਨਾਂ ਦੇ ਨਾਲ ਇੱਕ ਸੱਚੇ ਜੀਵਨ ਸਾਥੀ ਦੇ ਵਾਂਗ ਖੜੀ ਰਹੀ। ਇੱਕ ਦੁਖਦਾਈ ਘਟਨਾ ਇਹ ਵੀ ਰਹੀ ਕਿ ਸਾਲ 1972 ਦੇ ਵਿੱਚ ਸਾਇਰਾ ਬਾਨੋ ਗਰਭਵਤੀ ਹੋਈ, ਪਰ ਬਹੁਤ ਜ਼ਿਆਦਾ ਕੰਪਲੀਕੇਸ਼ਨ ਹੋਣ ਦੇ ਬਾਵਜੂਦ ਵੀ ਉਹ ਮਾਂ ਨਹੀਂ ਬਣ ਸਕੇ। ਇਸ ਤੋਂ ਬਾਅਦ ਉਹਨਾਂ ਦੇ ਕੋਈ ਬੱਚਾ ਨਹੀਂ ਪੈਦਾ ਹੋਇਆ, ਪਰ ਦੋਵਾਂ ਨੇ ਇਸ ਨੂੰ ਰੱਬ ਦੀ ਰਜ਼ਾ ਮੰਨਿਆ ਅਤੇ ਆਪਣੀ ਜ਼ਿੰਦਗੀ ਪਿਆਰ ਅਤੇ ਆਪਸੀ ਸਤਿਕਾਰ ਦੇ ਨਾਲ ਬਿਤਾਈ। ਦਲੀਪ ਕੁਮਾਰ ਦੇ ਦੇਹਾਂਤ ਤੋਂ ਬਾਅਦ ਸਾਇਰਾ ਬਾਨੋ ਹਰ ਸਾਲ ਉਹਨਾਂ ਦੀਆਂ ਯਾਦਾਂ ਸਾਂਝੀਆਂ ਕਰਦੇ ਨੇ ਸੋਸ਼ਲ ਮੀਡੀਆ ਦੇ ਉੱਤੇ। ਉਹ ਅਕਸਰ ਕਹਿੰਦੇ ਨੇ ਕਿ ਯੂਸੁਫ ਸਾਹਿਬ ਸਿਰਫ ਮੇਰੇ ਪਤੀ ਨਹੀਂ ਸਨ, ਉਹ ਮੇਰੀ ਪੂਰੀ ਦੁਨੀਆ ਸਨ। ਉਹਨਾਂ ਦੀਆਂ ਸ਼ਰਧਾਂਜਲੀਆਂ ਅੱਜ ਵੀ ਇਸ ਅਮਰ ਪਿਆਰ ਦੀ ਗਵਾਹੀ ਦਿੰਦੀਆਂ ਨੇ। ਇੱਥੇ ਇਹ ਵੀ ਗੱਲ ਦੱਸਣੀ ਹੋ ਗਿਆ ਕਿ ਦਲੀਪ ਕੁਮਾਰ ਅਤੇ ਸ਼ਾਹਰੁਖ ਖਾਨ ਅਤੇ ਸਾਇਰਾ ਬਾਨੋ ਦਾ ਆਪਸੀ ਪਰਿਵਾਰ ਵਾਂਗ ਰਿਸ਼ਤਾ ਸੀ। ਅੱਜ ਵੀ ਜਦੋਂ ਸਾਇਰਾ ਬਾਨੋ ਨੂੰ ਲੋੜ ਹੁੰਦੀ ਹੈ ਕਿ ਕੋਈ ਉਹਨਾਂ ਦੇ ਕੋਲ ਬੈਠੇ ਪਰਿਵਾਰ ਵਾਂਗ ਗੱਲਾਂ ਕਰੇ, ਤਾਂ ਸ਼ਾਹਰੁਖ ਖਾਨ ਬਿਨਾਂ ਬੁਲਾਏ ਹੀ ਘਰ ਆ ਜਾਂਦੇ ਨੇ। ਇੱਕ ਬੇਟੇ ਦੀ ਤਰ੍ਹਾਂ ਦਲੀਪ ਕੁਮਾਰ ਨੇ ਹਮੇਸ਼ਾ ਉਹਨਾਂ ਨੂੰ ਸਮਝਿਆ ਅਤੇ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਹੋਰ ਵੀ ਬਹੁਤ ਸਾਰੇ ਦਿਲਚਸਪ ਕਿੱਸੇ ਨੇ ਜਿਹੜੇ ਕਿ ਦਲੀਪ ਕੁਮਾਰ ਦੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਨੇ, ਲੇਕਿਨ ਅੱਜ ਉਹਨਾਂ ਦੀ ਕਹਿ ਸਕਦੇ ਹਾਂ ਕਿ ਅੱਜ ਦੇ ਦਿਨ ਉਹਨਾਂ ਦਾ ਦੇਹਾਂਤ ਹੋਇਆ ਸੀਗਾ। 2021 ਦੇ ਵਿੱਚ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀਗੇ, ਲੇਕਿਨ ਅੱਜ ਵੀ ਦਲੀਪ ਕੁਮਾਰ ਨੂੰ ਸਾਰੇ ਲੋਕ ਯਾਦ ਕਰਦੇ ਨੇ। ਕਿਉਂ ਕਰਦੇ ਨੇ? ਅਦਾਕਾਰੀ ਕਰਕੇ, ਚੰਗੇ ਸੁਭਾਅ ਹੋਣ ਕਰਕੇ, ਅਤੇ ਉਸ ਤੋਂ ਬਾਅਦ ਤਾਂ ਯਾਦ ਕਰਦੇ ਨੇ ਕਿ ਉਹਨਾਂ ਦੀ ਲਵ ਸਟੋਰੀ ਹਿੱਟ ਰਹੀ ਹੈ, ਕਿਉਂਕਿ ਲਵ ਰਿਲੇਸ਼ਨਸ਼ਿਪ ਜਿਹੜਾ ਲਾਈਫ ਦੇ ਲਈ ਹੁੰਦਾ ਆ, ਉਹਦੇ ਲਈ ਇਗਜ਼ਾਮਪਲ ਕ੍ਰੀਏਟ ਕਰਨਾ ਇਟਸ ਵੈਰੀ ਡਿਫੀਕਲਟ। ਪਿਆਰ ਹੋਣਾ ਇੱਕ ਅਲੱਗ ਗੱਲ ਹੁੰਦੀ ਹੈ, ਲੇਕਿਨ ਪਿਆਰ ਤੋਂ ਬਾਅਦ ਉਹਨੂੰ ਸਾਰੀ ਉਮਰ ਦੇ ਲਈ ਨਿਭਾਉਣਾ ਇਹ ਬਹੁਤ ਜ਼ਿਆਦਾ ਚੈਲੇਂਜਿੰਗ ਹੁੰਦਾ ਹੈ, ਅਤੇ ਇਹ ਚੈਲੇਂਜ ਕੰਪਲੀਟ ਕੀਤਾ ਦਲੀਪ ਕੁਮਾਰ ਅਤੇ

ਗੱਲ ਕਰਦੇ ਹਾਂ ਦਲੀਪ ਕੁਮਾਰ ਨੂੰ ਕਿਹੜੇ ਕਿਹੜੇ ਅਵਾਰਡਸ ਮਿਲੇ ਨੇ ਜ਼ਿੰਦਗੀ ਦੇ ਵਿੱਚ। ਦਲੀਪ ਕੁਮਾਰ ਨੇ 8 ਵਾਰ ਫਿਲਮ ਫੇਅਰ ਬੈਸਟ ਐਕਟਰ ਅਵਾਰਡ ਜਿੱਤਿਆ, ਜੋ ਕਿ ਲੰਬੇ ਸਮੇਂ ਤੱਕ ਇੱਕ ਰਿਕਾਰਡ ਰਿਹਾ। ਉਹਨਾਂ ਨੇ ਅਵਾਰਡ ਕਿਹਨਾਂ ਫਿਲਮਾਂ ਦੇ ਲਈ ਮਿਲੇ? ਉਹਨਾਂ ਫਿਲਮਾਂ ਦੀ ਲਿਸਟ ਹੈ ਕਿ ਸਭ ਤੋਂ ਪਹਿਲੀ ਫਿਲਮ ਸੀਗੀ 1954 ਦੇ ਵਿੱਚ ਦਾਗ, ਫਿਰ ਆਜ਼ਾਦ ਜਿਹੜੀ ਕਿ 1956 ਦੇ ਵਿੱਚ ਆਈ, ਦੇਵਦਾਸ 1957, ਨਯਾ ਦੌਰ 1958, ਕੋਹਿਨੂਰ 1961, ਲੀਡਰ 1965, ਰਾਮ ਔਰ ਸ਼ਾਮ 1968 ਐਂਡ ਸ਼ਕਤੀ 1983। ਇਹੀ ਨਹੀਂ, ਅੱਗੇ ਉਹਨਾਂ ਨੂੰ ਬਹੁਤ ਸਾਰੇ ਅਵਾਰਡ ਮਿਲੇ, ਜਿਵੇਂ ਕਿ ਪਹਿਲਾ ਅਵਾਰਡ ਫਿਰ ਉਸ ਤੋਂ ਬਾਅਦ ਮਿਲਿਆ ਕਿ ਫਿਲਮ ਫੇਅਰ ਲਾਈਫ ਟਾਈਮ ਅਚੀਵਮੈਂਟ ਅਵਾਰਡ 1993 ਦੇ ਵਿੱਚ ਮਿਲਿਆ। ਉਸ ਤੋਂ ਬਾਅਦ ਐਨ ਟੀ ਆਰ ਨੈਸ਼ਨਲ ਅਵਾਰਡ 1997, ਫਿਰ ਉਸ ਤੋਂ ਬਾਅਦ ਮਿਲਿਆ ਜ਼ੀ ਸਿਨੇ ਲਾਈਫ ਟਾਈਮ ਅਚੀਵਮੈਂਟ ਅਵਾਰਡ 1998, ਫਿਰ ਉਸ ਤੋਂ ਬਾਅਦ ਮਿਲਿਆ CNN IBN ਲਾਈਫ ਟਾਈਮ ਅਚੀਵਮੈਂਟ ਅਵਾਰਡ 2009 ਦੇ ਵਿੱਚ, ਫਿਰ ਉਸ ਤੋਂ ਬਾਅਦ ਅੰਤਰਰਾਸ਼ਟਰੀ ਸਨਮਾਨ ਵੀ ਮਿਲਿਆ, ਜਿਸ ਦੇ ਵਿੱਚ ਨਿਸ਼ਾਨ ਏ ਇਮਤਿਆਜ਼ ਯਾਨੀ ਕਿ 1998 ਦੇ ਵਿੱਚ ਇਹ ਮਿਲਿਆ ਜਾਂਦਾ ਹੈ। ਪਾਕਿਸਤਾਨ ਦਾ ਸਭ ਤੋਂ ਉੱਚਾ ਨਾਗਰਿਕ ਸਨਮਾਨ ਹੈ, ਜੋ ਕਿ ਦਲੀਪ ਕੁਮਾਰ ਨੂੰ ਉਹਨਾਂ ਦੇ ਕਲਾ ਖੇਤਰ ਦੇ ਵਿੱਚ ਉਹਨਾਂ ਦੇ ਯੋਗਦਾਨ ਦੇ ਲਈ ਦਿੱਤਾ ਗਿਆ। ਸੋ ਦਲੀਪ ਕੁਮਾਰ ਉਹ ਪਹਿਲੇ ਅਦਾਕਾਰ ਸਨ ਜਿਨ੍ਹਾਂ ਨੇ ਫਿਲਮਫੇਅਰ ਦੇ ਪਹਿਲੇ ਬੈਸਟ ਐਕਟਰ ਅਵਾਰਡ ਦੇ ਨਾਲ ਸ਼ੁਰੂਆਤ ਕੀਤੀ ਅਤੇ ਕੁੱਲ 8 ਵਾਰ ਇਹ ਸਨਮਾਨ ਜਿੱਤ ਕੇ ਇੱਕ ਇਤਿਹਾਸਿਕ ਰਿਕਾਰਡ ਵੀ ਕਾਇਮ ਕੀਤਾ। ਉਹਨਾਂ ਨੂੰ ਭਾਰਤੀ ਸਿਨੇਮਾ ਦੇ ਸਭ ਤੋਂ ਮਹਾਨ ਅਦਾਕਾਰਾਂ ਦੇ ਵਿੱਚੋਂ ਐਂ ਹੀ ਨਹੀਂ ਗਿਣਿਆ ਜਾਂਦਾ, ਜਾਂ ਫਿਰ ਉਹਨਾਂ ਨੂੰ ਐਂ ਹੀ ਟ੍ਰੈਜਡੀ ਕਿੰਗ ਨਹੀਂ ਕਿਹਾ ਜਾਂਦਾ।

ਹੁਣ ਗੱਲ ਕਰਾਂਗੇ ਇੱਕ ਅਜਿਹੀ ਪਰਸਨੈਲਿਟੀ ਦੀ ਜਿਨ੍ਹਾਂ ਨੇ ਫਿਲਮਾਂ ਦੇ ਵਿੱਚ ਆਪਣਾ ਯੋਗਦਾਨ ਦਿੱਤਾ, ਲੇਕਿਨ ਅੱਜ ਉਹਨਾਂ ਦੀਆਂ ਫਿਲਮਾਂ ਦੀ ਗੱਲ ਹੋਏਗੀ, ਉਹਨਾਂ ਦੇ ਕਿਰਦਾਰ ਦੀ ਗੱਲ ਹੋਏਗੀ। ਗੱਲ ਕਰਾਂਗੇ ਇੱਕ ਮਹਾਨ ਸੰਗੀਤਕਾਰ ਜਿਨ੍ਹਾਂ ਦਾ ਨਾਮ ਹੈ ਅਨਿਲ ਬਿਸਵਾਸ। ਜੀ ਹਾਂ, ਜਿਨ੍ਹਾਂ ਨੇ ਮਿੱਠੇ ਭਾਵਪੂਰਨ ਅਤੇ ਸੁਰੀਲੇ ਫਿਲਮੀ ਸੰਗੀਤ ਨੂੰ ਬਹੁਤ ਹੀ ਜ਼ਿਆਦਾ ਰੂਹਾਨੀਅਤ ਤਰੀਕੇ ਦੇ ਨਾਲ ਸਾਰਿਆਂ ਦੇ ਸਾਹਮਣੇ ਪੇਸ਼ ਕੀਤਾ। 1930 ਅਤੇ 1940 ਦੇ ਦਹਾਕੇ ਦੇ ਵਿੱਚ ਹਿੰਦੀ ਫਿਲਮ ਸੰਗੀਤ ਨੂੰ ਇੱਕ ਨਵਾਂ ਰੂਪ ਦਿੱਤਾ ਗਿਆ। ਉਸ ਵੇਲੇ ਗੀਤ ਸਿਰਫ ਸਾਦੇ ਸਾਜ਼ਾਂ ਨਾਲ ਬਣਦੇ ਸਨ। ਅਨਿਲ ਵਿਸ਼ਵਾਸ ਨੇ ਵੱਡੇ ਔਰਕੈਸਟਰਾ, ਸੁਰੀਲੇ ਇੰਤਜ਼ਾਮ ਅਤੇ ਸ਼ਾਸਤਰੀ ਸੰਗੀਤ ਨੂੰ ਫਿਲਮੀ ਧੁਨਾਂ ਦੇ ਨਾਲ ਜੋੜ ਕੇ ਇੱਕ ਨਵਾਂ ਮਾਪਦੰਡ ਵੀ ਸ਼ਾਮਿਲ ਕੀਤਾ ਸੀਗਾ। ਇਹੀ ਨਹੀਂ, ਉਹਨਾਂ ਦੀਆਂ ਧੁਨਾਂ ਭਾਰਤੀ ਰਾਗਾਂ ਦੀ ਮਿਠਾਸ ਵੀ ਸਨ ਅਤੇ ਮਿਠਾਸ ਦੇ ਨਾਲ ਨਾਲ ਆਧੁਨਿਕ ਸੰਗੀਤ ਦੀ ਤਾਜ਼ਗੀ ਵੀ ਸੀ। ਇਹੀ ਕਾਰਨ ਹੈ ਕਿ ਉਹਨਾਂ ਦਾ ਸੰਗੀਤ ਅੱਜ ਵੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਦੇ ਵਿੱਚ ਵੱਸਦਾ ਹੈ। ਸੋ ਅਨਿਲ ਵਿਸ਼ਵਾਸ ਸਿਰਫ ਇੱਕ ਸੰਗੀਤਕਾਰ ਹੀ ਨਹੀਂ, ਸਗੋਂ ਇੱਕ ਮਹਾਨ ਗਾਇਕਾਂ ਦੇ ਕਰੀਅਰ ਨੂੰ ਸਵਾਰਨ ਵਾਲੇ ਮਾਰਗਦਰਸ਼ਕ ਵੀ ਸਨ। ਟ੍ਰੇਨਿੰਗ ਦਿੰਦੇ ਹੁੰਦੇ ਸਨ, ਟ੍ਰੇਨਿੰਗ ਤੋਂ ਬਾਅਦ ਉਹ ਦੱਸਦੇ ਹੁੰਦੇ ਸਨ ਕਿ ਸੰਗੀਤ ਨੂੰ ਕਿਸ ਤਰ੍ਹਾਂ ਅਸੀਂ ਲੈਬੱਧ ਕਰ ਸਕਦੇ ਹਾਂ, ਕਿਉਂਕਿ ਲਾਈਫ 'ਚ ਚੈਲੇਂਜਸ ਬਹੁਤ ਆਉਂਦੇ ਨੇ। ਜੇ ਗੱਲ ਕਰੀਏ ਯਾਦਗਾਰ ਫਿਲਮਾਂ ਦੀ, ਉਸ ਦੇ ਵਿੱਚ ਆਉਂਦੀ ਹੈ ਕਿਸਮਤ, ਅਨੋਖਾ ਪਿਆਰ, ਆਰਜ਼ੂ, ਤਰਾਨਾ ਵਰਗੀਆਂ ਫਿਲਮਾਂ ਖਾਸ ਤੌਰ 'ਤੇ ਯਾਦ ਕੀਤੀਆਂ ਜਾਂਦੀਆਂ ਨੇ। ਉਹਨਾਂ ਦੀ ਧੁਨਾਂ ਦੀ ਖਾਸੀਅਤ ਇਹ ਸੀ ਕਿ ਗੀਤ ਕਹਾਣੀ ਦਾ ਹਿੱਸਾ ਬਣ ਜਾਂਦੇ ਸਨ ਅਤੇ ਸੰਗੀਤ ਸਿਰਫ ਮਨੋਰੰਜਨ ਹੀ ਨਹੀਂ ਸਗੋਂ ਭਾਵਨਾਵਾਂ ਦਾ ਇੱਕ ਪ੍ਰਗਟਾਵਾ ਬਣ ਜਾਂਦਾ ਸੀ। ਸੋ ਉਹਨਾਂ ਦੀ ਹੀ ਫਿਲਮ ਹੈ ਜਿਸਦਾ ਨਾਮ ਹੈ ਕਿਸਮਤ, ਉਸ ਫਿਲਮ ਦਾ ਹੀ ਗੀਤ ਸੁਣਦੇ ਹਾਂ।

ਅਨਿਲ ਵਿਸਵਾਸ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਨੂੰ ਸੰਗੀਤ ਦੇ ਵਿੱਚ ਔਰਕੈਸਟਰਾ ਦੀ ਆਧੁਨਿਕ ਵਰਤੋਂ ਕਰਨ ਵਾਲੇ ਪਹਿਲੇ ਸੰਗੀਤਕਾਰਾਂ ਦੇ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਉਹਨਾਂ ਨੇ ਤਲਤ ਮਹਿਮੂਦ ਦੀ ਮਖਮਲੀ ਆਵਾਜ਼ ਨੂੰ ਵੱਡੇ ਪੱਧਰ 'ਤੇ ਲੋਕਪ੍ਰਿਯ ਬਣਾਉਣ ਦੇ ਵਿੱਚ ਮਹੱਤਵਪੂਰਨ ਯੋਗਦਾਨ ਵੀ ਦਿੱਤਾ। ਉਹਨਾਂ ਨੇ ਮੁਕੇਸ਼, ਲਤਾ ਮੰਗੇਸ਼ਕਰ ਅਤੇ ਹੋਰ ਕਈ ਮਹਾਨ ਗਾਇਕਾਵਾਂ ਦੇ ਨਾਲ ਯਾਦਗਾਰ ਰਚਨਾਵਾਂ ਵੀ ਕੀਤੀਆਂ ਅਤੇ ਉਹਨਾਂ ਦਾ ਸੰਗੀਤ ਸ਼ਾਸਤਰੀ ਸੰਗੀਤ, ਕਾਵਿ ਅਤੇ ਭਾਵਨਾਤਮਕ ਧੁਨਾਂ ਦਾ ਸੁੰਦਰ ਸੁਮੇਲ ਵੀ ਮੰਨਿਆ ਜਾਂਦਾ ਹੈ। ਫਿਲਹਾਲ ਸੁਣਦੇ ਹਾਂ ਅਨੋਖਾ ਪਿਆਰ ਦੀ ਅਨੋਖਾ ਪਿਆਰ ਮੂਵੀ। ਲਤਾ ਮੰਗੇਸ਼ਕਰ ਅਤੇ ਮੁਕੇਸ਼ ਦੀ ਆਵਾਜ਼ ਦੇ ਵਿੱਚ ਇਹ ਗੀਤ ਹੈ ਅਤੇ ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਅਨਿਲ ਵਿਸਵਾਸ ਨੇ।

ਐਫਐਮ ਰੇਮੋ ਦੇ ਸਟੂਡੀਓ ਦੇ ਘੜੀ ਦੇ ਉੱਤੇ ਇਸ ਸਮੇਂ 8 ਵਜ ਰਹੇ ਨੇ ਤੇ ਹੁਣ ਸਮਾਂ ਹੋ ਗਿਆ ਹੈ ਐਫਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਇੰਡੋਨੇਸ਼ੀਆ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਪੰਜਾਬ ਬੀਜੇਪੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਫਿਲਮ ਸਤਲੁਜ ਨੂੰ ਓਟੀਟੀ ਤੋਂ ਹਟਾਉਣ ਦੇ ਬਾਰੇ ਮਾਮਲੇ ਦੀ ਸਮੀਖਿਆ ਦੇ ਹੁਕਮ ਦਿੱਤੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨਿਤਰਾ ਮਿੱਤਰਾ ਨੇ ਪਟਿਆਲਾ ਅਤੇ ਬਰਨਾਲਾ ਦੇ ਵਿੱਚ BLOs ਦੇ ਨਾਲ ਦੁਰਵਿਵਹਾਰ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ। ਜ਼ਿਲ੍ਹਾ ਚੋਣ ਅਫਸਰਾਂ ਨੂੰ BLOs ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। NRI ਮਾਮਲਿਆਂ ਦੇ ਬਾਰੇ ਵਿਭਾਗ ਦੇ ਵੱਲੋਂ ਕੱਲ੍ਹ ਸਵੇਰੇ 11 ਵਜੇ ਆਨਲਾਈਨ NRI ਮਿਲਣੀ ਕਰਵਾਈ ਜਾਵੇਗੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੇ ਮੁੱਦਿਆਂ ਦੇ ਹੱਲ ਦੇ ਲਈ ਅਹਿਮ ਮੀਟਿੰਗਾਂ ਕੀਤੀਆਂ, ਸੰਬੰਧਿਤ ਵਿਭਾਗਾਂ ਨੂੰ ਜਾਇਜ਼ ਮੰਗਾਂ ਦਾ ਹੱਲ ਕਰਨ ਦੇ ਨਿਰਦੇਸ਼ ਵੀ ਦਿੱਤੇ। ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਦੇ ਵੱਲੋਂ ਚਲਾਈਆਂ ਗਈਆਂ 3 ਡਾਕੂਮੈਂਟਰੀ ਵੈਨਾਂ ਨੂੰ ਜਲੰਧਰ ਤੋਂ ਰਵਾਨਾ ਕੀਤਾ। ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਨੇ ਨਸ਼ਾ ਤਸਕਰੀ ਨੈਟਵਰਕ ਦੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 3 ਵਿਅਕਤੀਆਂ ਨੂੰ 25 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਅੱਜ ਤੋਂ 9 ਜੁਲਾਈ ਦੇ ਤੱਕ ਭਾਰੀ ਮੀਂਹ ਪੈਣ ਦੇ ਬਾਰੇ ਯੈਲੋ ਅਲਰਟ ਜਾਰੀ ਕੀਤਾ। ਜੰਮੂ ਕਸ਼ਮੀਰ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਡੋਡਾ ਜ਼ਿਲ੍ਹੇ ਦੇ ਥਥਰੀ ਇਲਾਕੇ ਦੇ ਵਿੱਚ ਬੱਦਲ ਫਟਣ ਕਰਕੇ ਕਈ ਘਰਾਂ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ। ਭਾਰਤ ਅਤੇ ਇੰਗਲੈਂਡ ਦਰਮਿਆਨ 5 2020 ਮੈਚਾਂ ਦੀ ਲੜੀ ਦਾ ਅੱਜ 3ਜਾ ਮੈਚ ਅੱਜ ਨਟਿੰਗਮ ਦੇ ਵਿੱਚ ਰਾਤੀ 10 ਵਜੇ ਖੇਡਿਆ ਜਾਵੇਗਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਲੈ ਪ੍ਰੋਗਰਾਮ ਦਾ ਨਾਮ ਹੈ ਰੰਗਲਾ ਪੰਜਾਬ ਅਤੇ ਤੁਸੀਂ ਇੰਜੋਏ ਕਰੋਗੇ ਅੱਜ ਰਾਜਵੀਰ ਦੇ ਨਾਲ। ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਕੀ ਗੱਲਬਾਤ ਹੋਣ ਵਾਲੀ ਹੈ, ਇਸ ਪ੍ਰੋਗਰਾਮ ਦਾ ਗੱਲਬਾਤ ਦਾ ਵਿਸ਼ਾ ਅੱਜ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ, ਕਿਉਂਕਿ ਅੱਜ ਦਾ ਜਿਹੜਾ ਵਿਸ਼ਾ ਹੈ ਬਹੁਤ ਹੀ ਜ਼ਿਆਦਾ ਵਧੀਆ ਹੈ, ਕਿਉਂਕਿ ਕਈ ਗੱਲਾਂ ਇੱਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਕਿ ਭੁੱਲੀਆਂ ਵਿਸਰੀਆਂ ਹੁੰਦੀਆਂ ਨੇ, ਅਤੇ ਭੁੱਲੀਆਂ ਵਿਸਰੀਆਂ ਹੀ ਗੱਲਾਂ ਅੱਜ ਕਰਾਂਗੇ, ਗੱਲ ਕਰਾਂਗੇ ਅੱਜ ਆਪਾਂ ਪੰਜਾਬੀ ਮੁਹਾਵਰੇ, ਅਖਾਣ ਅਤੇ ਬਹੁਤ ਸਾਰੀਆਂ ਜਿਹੜੀਆਂ ਕਹਾਵਤਾਂ ਆ ਅਸੀਂ ਵਰਤਦੇ ਹਾਂ, ਯਾਨੀ ਕਿ ਇੱਕ ਅਨਾਰ ਸੋ ਬਿਮਾਰ, ਜੇਕਰ ਤੁਹਾਨੂੰ ਵੀ ਬਹੁਤ ਸਾਰੀਆਂ ਕਹਾਵਤਾਂ ਆਉਂਦੀਆਂ ਨੇ ਤਾਂ ਕੋਈ ਗੱਲ ਨਹੀਂ, ਰੰਗਲਾ ਪੰਜਾਬ ਤੁਹਾਡੇ ਲਈ ਤੁਸੀਂ ਦੱਸ ਸਕਦੇ ਹੋ ਬਹੁਤ ਸਾਰੀਆਂ ਗੱਲਾਂ। ਲੇਕਿਨ ਗੱਲ ਕਰਦੇ ਹਾਂ ਹੁਣ ਕਿ ਅਸਲ ਦੇ ਵਿੱਚ ਪੰਜਾਬੀ ਮੁਹਾਵਰੇ, ਅਖਾਣ ਇਹਨਾਂ ਦੀ ਅਸਲ ਦੇ ਵਿੱਚ ਇਨੀਸ਼ੀਅਲ ਸਟਾਰਟਿੰਗ ਕਦੋਂ ਹੁੰਦੀ। ਕਹਿੰਦੇ ਕਿ ਪੰਜਾਬੀ ਭਾਸ਼ਾ ਆਪਣੀ ਮਿਠਾਸ, ਸਾਦਗੀ ਅਤੇ ਲੋਕ ਸੱਭਿਆਚਾਰ ਦੀ ਅਮੀਰ ਵਿਰਾਸਤ ਦੇ ਕਰਕੇ ਵਿਸ਼ਵ ਦੀਆਂ ਪ੍ਰਸਿੱਧ ਭਾਸ਼ਾਵਾਂ ਦੇ ਵਿੱਚੋਂ ਇੱਕ ਹੈ। ਇਸ ਭਾਸ਼ਾ ਨੂੰ ਹੋਰ ਵੀ ਪ੍ਰਭਾਵਸ਼ਾਲੀ, ਜੀਵਤ ਅਤੇ ਰੰਗਦਾਰ ਬਣਾਉਣ ਦੇ ਵਿੱਚ ਮੁਹਾਵਰੇ ਅਤੇ ਅਖਾਣਾਂ ਦਾ ਬਹੁਤ ਵੱਡਾ ਯੋਗਦਾਨ ਹੈ। ਯਾਨੀ ਕਿ ਉਹ ਕਹਿੰਦੇ ਨਾ ਕਿ ਬਹੁਤ ਸਾਰੀਆਂ ਇੱਦਾਂ ਕਹਾਵਤਾਂ ਆਉਂਦੀਆਂ ਹੈ ਕਿ ਕਹਿੰਦੇ ਕਿ ਕਾਲਾ ਅੱਖਰ ਭੈਂਸ ਬਰਾਬਰ, ਜਾਂ ਫਿਰ ਹੋਰ ਵੀ ਬਹੁਤ ਸਾਰੀਆਂ ਹੁੰਦੀਆਂ ਹੈ। ਹਾਲਾਂਕਿ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਆਉਣੀਆਂ, ਯਾਨੀ ਕਿ ਜਿਵੇਂ ਅੱਖਾਂ ਵਿੱਚ ਧੂੜ ਪਾਉਣਾ, ਹੱਥ ਪੈਰ ਫੁੱਲ ਜਾਣਾ, ਕੰਨ ਖੜੇ ਹੋਣਾ, ਫਿਰ ਉਸ ਤੋਂ ਬਾਅਦ ਅਖਾਣ ਅਸੀਂ ਬਹੁਤ ਸਾਰੇ ਵਰਤਦੇ ਹਾਂ, ਜਿਵੇਂ ਕਿ ਜਿਹੋ ਜਿਹਾ ਬੀਜੋਂਗੇ ਉਹ ਜਿਹਾ ਵੱਢੋਂਗੇ, ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਕਦੇ, ਜਿੱਥੇ ਚਾਹ ਉੱਥੇ ਰਾਹ। ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਬਹੁਤ ਸਾਰਾ ਕੁਛ ਇੱਦਾਂ ਦਾ ਬੋਲ ਜਾਂਦੇ ਹਾਂ ਪਰ ਸਾਨੂੰ ਪਤਾ ਨਹੀਂ ਹੁੰਦਾ ਹੈਗਾ, ਅਤੇ ਕਈ ਵਾਰ ਕੀ ਹੁੰਦਾ ਕਿ ਡੂੰਘੇ ਸ਼ਬਦ ਛੁਪੇ ਹੁੰਦੇ ਇਹਨਾਂ ਦੇ ਵਿੱਚ, ਪਰ ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਹੈਗਾ ਕਿ ਕੋਈ ਸਾਡੀ ਬੇਇੱਜ਼ਤੀ ਕਰ ਗਿਆ ਕਿ ਕੋਈ ਸਾਨੂੰ ਵਿਅੰਗ ਕਰ ਗਿਆ। ਫਿਲਹਾਲ ਕੋਈ ਗੱਲ ਨਹੀਂ, ਇਸ ਪੂਰੇ ਆਰ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ ਬਹੁਤ ਸਾਰੀਆਂ, ਕਿਉਂਕਿ ਰੰਗਲਾ ਪੰਜਾਬ ਸ਼ੁਰੂ ਹੋ ਚੁੱਕਾ ਹੈ, ਇਸ ਦੇ ਵਿੱਚ ਫੁੱਲ ਔਨ ਪੰਜਾਬੀ ਬੀਟ ਤੁਹਾਡੇ ਲਈ ਇੱਕ ਪੂਰੇ ਆਰ ਦੇ ਲਈ ਜਾਰੀ ਰਹੇਗੀ।

ਗੱਲ ਕਰਦੇ ਹਾਂ ਉਨਕੇ ਮੁਹਾਵਰਾ ਅਸਲ ਦੇ ਵਿੱਚ ਹੁੰਦਾ ਕੀ ਹੈ। ਮੁਹਾਵਰਾ ਉਹ ਸਥਿਰ ਸ਼ਬਦ ਸਮੂਹ ਹੁੰਦਾ ਆ ਜਿਸਦਾ ਅਰਥ ਉਸਦੇ ਸ਼ਾਬਦਿਕ ਅਰਥ ਤੋਂ ਵੱਖਰਾ ਹੁੰਦਾ ਹੈ। ਜੇਕਰ ਉਸਨੂੰ ਸਿਰਫ ਸ਼ਬਦਾਂ ਦੇ ਅਰਥਾਂ ਦੇ ਅਨੁਸਾਰ ਸਮਝ

ਜਾਵੇ ਤਾਂ ਅਸਲ ਭਾਵ ਸਪਸ਼ਟ ਕਦੀ ਨਹੀਂ ਹੋ ਸਕਦਾ। ਮੁਹਾਵਰੇ ਭਾਸ਼ਾ ਨੂੰ ਪ੍ਰਭਾਵਸ਼ਾਲੀ, ਸੰਖੇਪ ਅਤੇ ਰਸ ਭਰੇ ਵੀ ਬਣਾਉਂਦੇ ਨੇ। ਉਦਾਹਰਣ ਦੇ ਵਜੋਂ, ਅੱਖਾਂ ਦੇ ਵਿੱਚ ਧੂੜ ਪਾਉਣਾ ਯਾਨੀ ਕਿ ਧੋਖਾ ਦੇਣਾ, ਹੱਥ ਪੈਰ ਫੁੱਲ ਜਾਣਾ ਯਾਨੀ ਕਿ ਘਬਰਾ ਜਾਣਾ, ਕੰਨ ਖੜ੍ਹੇ ਹੋਣਾ ਚੌਕਸ ਹੋ ਜਾਣਾ। ਕਹਿੰਦੇ ਹੁੰਦੇ ਨਾ ਘਰ ਦੇ ਵਿੱਚ ਵੀ ਇਹ ਦੇਖਦੇ ਕਿੰਨੇ ਕੰਨ ਖੜ੍ਹੇ, ਇਹਨੂੰ ਛੇਤੀ ਕਿੰਨਾ ਸੁਣਦਾ ਆ। ਸੋ ਇਹਨਾਂ ਮੁਹਾਵਰਿਆਂ ਦਾ ਅਸਲ ਭਾਵ ਉਹਨਾਂ ਦੇ ਸ਼ਾਬਦਿਕ ਅਰਥਾਂ ਦੇ ਨਾਲ ਨਹੀਂ ਹੁੰਦਾ, ਸਗੋਂ ਪ੍ਰਚਲਿਤ ਵਰਤੋਂ ਦੇ ਨਾਲ ਵੀ ਸਮਝਿਆ ਜਾਂਦਾ। ਹੁਣ ਦੂਜੀ ਗੱਲ ਆਉਂਦੀ ਹੈ ਕਿ ਮੁਹਾਵਰੇ ਅਤੇ ਅਖਾਣ ਦੇ ਵਿੱਚ ਅਸਲ ਦੇ ਵਿੱਚ ਫਰਕ ਕੀ ਹੁੰਦਾ ਹੈ। ਅਖਾਣ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇੱਕ ਪੂਰਾ ਵਾਕ ਹੁੰਦਾ ਹੈ ਜੋ ਕਿਸੇ ਜੀਵਨ ਅਨੁਭਵ, ਸੱਚਾਈ, ਸਿੱਖਿਆ ਜਾਂ ਫਿਰ ਨੈਤਿਕ ਸੰਦੇਸ਼ ਨੂੰ ਸੰਖੇਪ ਰੂਪ ਦੇ ਵਿੱਚ ਪ੍ਰਗਟ ਕਰਦਾ ਹੈ। ਇਹ ਲੋਕਾਂ ਦੇ ਲੰਬੇ ਅਨੁਭਵ ਦਾ ਵੀ ਨਤੀਜਾ ਹੁੰਦਾ ਹੈ। ਜਿਵੇਂ ਕਿ ਸਾਡੇ ਬਜ਼ੁਰਗ ਵੀ ਕਹਿੰਦੇ ਹੁੰਦੇ ਆ ਕਿ ਜਿਹੋ ਜਿਹਾ ਬੀਜੋਂਗੇ ਉਹੋ ਜਿਹਾ ਹੀ ਵੱਢੋਂਗੇ। ਫਿਰ ਉਸ ਤੋਂ ਬਾਅਦ ਕਹਿੰਦੇ ਕਿ ਇੱਕ ਹੱਥ ਦੇ ਨਾਲ ਬੀਬਾ ਕਦੇ ਤਾੜੀ ਨਹੀਂ ਵੱਜਦੀ ਹੁੰਦੀ, ਦੋ ਹੱਥਾਂ ਨਾਲ ਹੀ ਹਮੇਸ਼ਾ ਤਾੜੀ ਵੱਜੇ ਤਾਂ ਫੇਰ ਹੀ ਆਵਾਜ਼ ਆਉਂਦੀ ਆ। ਤੁਸੀਂ ਵੀ ਕਦੇ ਵਜਾ ਕੇ ਦੇਖੋ, ਇੱਕ ਹੱਥ ਨਾਲ ਕਦੇ ਤਾੜੀ ਵੱਜ ਹੀ ਨਹੀਂ ਸਕਦੀ। ਅਤੇ ਨਾਲ ਹੀ ਜ਼ਿੰਦਗੀ ਦਾ ਇੱਕ ਮੂਲ ਮੰਤਰ ਦੱਸ ਜਾਂਦੇ ਨੇ ਸਾਡੇ ਬਜ਼ੁਰਗ ਕਿ ਜਿੱਥੇ ਚਾਹ ਉੱਥੇ ਰਾਹ। ਫਿਰ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਮੁਹਾਵਰੇ ਅਤੇ ਅਖਾਣ ਨੂੰ ਇੱਕ ਜਿਹਾ ਸਮਝਦੇ ਨੇ, ਪਰ ਦੋਵਾਂ ਦੇ ਵਿੱਚ ਅੰਤਰ ਹੁਣ ਸਪਸ਼ਟ ਹੋ ਜਾਣਾ ਚਾਹੀਦਾ। ਯਾਨੀ ਕਿ ਮੁਹਾਵਰੇ ਇੱਕ ਛੋਟੇ ਅਰਥ ਨੂੰ ਬਿਆਨ ਕਰਨ ਦੇ ਲਈ ਹੁੰਦਾ ਹੈ, ਅਤੇ ਜਿਹੜਾ ਅਖਾਣ ਹੁੰਦਾ ਆ ਉਹਦੇ ਵਿੱਚ ਬਹੁਤ ਜ਼ਿਆਦਾ ਐਕਸਪਲੇਨੇਸ਼ਨ ਹੁੰਦੀ ਆ ਅਤੇ ਡੂੰਘਾਈ ਦੇ ਵਿੱਚ ਉਹ ਵਰਤਿਆ ਜਾਂਦਾ ਆ। ਇੱਕ ਵਾਕ ਹੁੰਦਾ ਆ ਜਿਹੜਾ ਕਿ ਆਪਣੇ ਆਪ ਦੇ ਵਿੱਚ ਪੂਰਾ ਸੰਦੇਸ਼ ਦਿੰਦਾ ਹੈ, ਜੀਵਨ ਦਾ ਅਨੁਭਵ, ਸਿੱਖਿਆ ਪ੍ਰਗਟ ਕਰਦਾ ਆ, ਉਸ ਨੂੰ ਅਸੀਂ ਅਖਾਣ ਕਹਿੰਦੇ ਹਾਂ। ਲੇਕਿਨ ਉਸ ਤੋਂ ਬਾਅਦ ਗੱਲ ਕਰਦੇ ਹਾਂ ਪੰਜਾਬੀ ਮੁਹਾਵਰੇ ਅਤੇ ਖਾਣਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ, ਜਿਨੀ ਪੰਜਾਬ ਦੀ ਲੋਕ ਸੱਭਿਅਤਾ ਪਰੰਪਰਾ ਪੁਰਾਣੀ ਆ। ਜਦੋਂ ਲਿਖਤੀ ਸਾਹਿਤ ਦਾ ਵਿਕਾਸ ਨਹੀਂ ਸੀ ਹੋਇਆ, ਉਸ ਵੇਲੇ ਲੋਕ ਆਪਣਾ ਗਿਆਨ, ਅਨੁਭਵ ਅਤੇ ਸਿੱਖਿਆ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਬੋਲ ਕੇ ਪਹੁੰਚਾਉਂਦੇ ਸਨ। ਇਸ ਮੌਖਿਕ ਪਰੰਪਰਾ ਦੇ ਵਿੱਚ ਲੋਕ ਗੀਤ, ਕਿੱਸੇ, ਵਾਰਾਂ, ਕਹਾਣੀਆਂ ਦੇ ਨਾਲ ਨਾਲ ਮੁਹਾਵਰਿਆਂ ਅਤੇ ਅਖਾਣਾਂ ਦੀ ਵੀ ਮਹੱਤਵਪੂਰਨ ਭੂਮਿਕਾ ਹੁੰਦੀ ਸੀ। ਪੰਜਾਬ ਦੇ ਕਿਸਾਨ, ਕਾਰੀਗਰ, ਵਪਾਰੀ, ਫੌਜੀ, ਧਾਰਮਿਕ ਆਗੂ ਅਤੇ ਲੋਕ ਕਵੀ ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਅਜਿਹੇ ਵਾਕਾਂ ਦੀ ਵਰਤੋਂ ਕਰਦੇ ਹੀ ਰਹਿੰਦੇ ਸਨ, ਜੋ ਹੌਲੀ ਹੌਲੀ ਲੋਕ ਭਾਸ਼ਾ ਦਾ ਸਥਾਈ ਹਿੱਸਾ ਵੀ ਬਣ ਗਿਆ। ਲੇਕਿਨ ਟ੍ਰੈਜਡੀ ਇਹ ਅੱਜ ਦੀ ਕਿ ਕਿਸੇ ਨੂੰ ਮੁਹਾਵਰੇ ਅਖਾਣ ਬਿਲਕੁਲ ਯਾਦ ਨਹੀਂ ਹੈਗੇ। ਫਰਸਟ੍ਰੇਸ਼ਨ ਅਸੀਂ ਕੱਢ ਲੈਂਦੇ ਹਾਂ ਮੰਦੇ ਬੋਲ ਬੋਲ ਕੇ, ਲੇਕਿਨ ਉਹੀ ਗੱਲ ਹੁੰਦੀ ਆ, ਸਾਡੇ ਕੋਲ ਸਟੀਕ ਸ਼ਬਦ ਵੀ ਹੁੰਦੇ ਆ, ਜੇਕਰ ਇਹੀ ਮੁਹਾਵਰਿਆਂ ਦੇ ਜ਼ਰੀਏ ਬੋਲ ਦਈਏ ਤਾਂ ਫਿਰ ਕਿਤੇ ਨਾ ਕਿਤੇ ਗੱਲ ਕਮਾਉਣੀ ਹੋ ਸਕਦੀ ਆ। ਲੇਕਿਨ ਜੇਕਰ ਤੁਹਾਨੂੰ ਵੀ ਕੋਈ ਮੁਹਾਵਰੇ ਖਾਣ ਯਾਦ ਆ ਤਾਂ ਤੁਸੀਂ ਇਸ ਦੇ ਵਿੱਚ ਦੱਸ ਸਕਦੇ ਹੋ ਕਿ ਤੁਹਾਨੂੰ ਕੀ ਕੀ ਯਾਦ ਹੈ, ਕੀ ਕੀ ਨਹੀਂ ਯਾਦ। 0181 23 42 174 'ਤੇ।

0: ਵੀ ਪੰਜਾਬੀਆਂ ਦੀ ਗੱਲ ਜਦੋਂ ਹੁੰਦੀ ਹੈ ਤਾਂ ਪੰਜਾਬੀ ਕਿਸੇ ਨਾ ਕਿਸੇ ਨੂੰ ਜਦੋਂ ਗੱਲ ਕਹਿੰਦੇ ਨੇ ਨਾ ਉਦੋਂ ਕਿਤੇ ਨਾ ਕਿਤੇ ਕਹਿਣ ਦੇ ਵਿੱਚ ਚੁੱਕ ਜ਼ਰੂਰ ਜਾਂਦੇ ਨੇ, ਕਿਉਂ? ਕਿਉਂਕਿ ਅਗਰੈਸਿਵ ਹੋ ਜਾਂਦੇ ਨੇ, ਅਤੇ ਅਗਰੈਸ਼ਨ ਜੇਕਰ ਅਸੀਂ ਕਿਸੇ ਸਾਹਮਣੇ ਜ਼ਾਹਿਰ ਕਰਨਾ ਆ ਤਾਂ ਮੰਦੇ ਬੋਲ ਨਹੀਂ ਬੋਲਣੇ ਹੈਗੇ। ਫਿਲਹਾਲ ਮੇਰੇ ਨਾਲ ਇੱਕ ਕਾਲਰ ਜੁੜ ਗਏ ਨੇ। ਹੈਲੋ,
1: ਹੈਲੋ ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਗੱਲ ਕਰ ਰਹੇ ਨੇ, ਸ਼ੁਭ ਨਾਮ ਤੁਹਾਡਾ?
1: ਮੈਡਮ ਜੀ, ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ।
0: ਪੌਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਰੰਗਲਾ ਪੰਜਾਬ ਦੇ ਵਿੱਚ। ਹੁਣ ਇਹ ਦੱਸੋ, ਅਖਾਣ ਅਤੇ ਮੁਹਾਵਰੇ 'ਚ ਫਰਕ ਪਤਾ ਹੈ ਤੁਹਾਨੂੰ?
1: ਹਾਂਜੀ ਹਾਂਜੀ ਪਤਾ ਜੀ।
0: ਤੇ ਜੇਕਰ ਗੱਲ ਕਰੀਏ ਤਾਂ ਤੁਸੀਂ ਕਦੀ ਕਿਸੇ ਨੂੰ ਤੰਜ ਕੱਸਿਆ ਹੈ ਫਿਰ ਮੁਹਾਵਰਾ ਕਹਿ ਕੇ?
1: ਇੱਦਾਂ ਕਈ ਵਾਰੀ ਤਾਂ ਕੁਛ ਗੱਲ ਹੋ ਜਾਂਦੀ ਆ, ਪਰ ਜਿੱਦਾਂ ਟੂ ਦੀ ਪੁਆਇੰਟ ਕਈ ਵਾਰੀ ਗੱਲ ਚੇਤੇ ਆਉਂਦੀ ਹੁੰਦੀ, ਜਿਵੇਂ ਕਹਿ ਲਓ ਵੀ ਕੋਈ ਚੀਜ਼ ਕਿਸੇ ਤੋਂ ਮੰਗਣ ਜਾਂਦਾ ਆ,
0: ਹਾਂਜੀ,
1: ਤੇ ਉਹ ਕਹਿੰਦਾ ਵੀ ਗੱਡਾ ਤਾਂ ਪਵਾ ਲਾ ਜਾਂਦਾ ਪਰ ਗੱਡੇ ਨਾਲ ਕੱਟਾ ਬੰਨਿਆ ਆ।
0: ਓ, ਗੱਡੇ ਨਾਲ ਕੱਟਾ ਬੰਨਿਆ ਆ, ਇਹ ਵਾਲੀ ਗੱਲ ਤਾਂ ਬਹੁਤ ਵਾਰ ਸੁਣੀ ਹੈ ਕਿ ਗੱਡੇ ਨਾਲ ਕੱਟਾ ਬੰਨ ਲੈਣਾ, ਇਹਦਾ ਮਤਲਬ ਦੱਸੋ ਹੁਣ ਕੀ ਆ?
1: ਗੱਡੇ ਨਾਲ ਕੱਟਾ ਬੰਨਿਆ ਵੀ ਕੱਟਾ ਤਾਂ ਖੋਲ ਕੇ ਬੰਦਾ ਹੋਰ ਵੀ ਕਿਤੇ ਬੰਨ ਸਕਦਾ, ਗੱਡਾ ਨਾ ਦੇਣ ਦਾ ਬਹਾਨਾ ਇਹੋ ਹੀ ਆ ਵੀ ਕਹਿ ਦੇਣਾ ਵੀ ਗੱਡੇ ਨਾਲ ਕੱਟਾ ਬੰਨਿਆ ਆ।
0: ਬਿਲਕੁਲ ਜੀ, ਬਿਲਕੁਲ। ਹੋਰ ਕੋਈ ਇਦਾਂ ਦੀ ਗੱਲ ਹੋਈ ਹੋਵੇ ਜ਼ਿੰਦਗੀ ਦੇ ਵਿੱਚ ਕਿ ਹਾਂਜੀ ਤੁਸੀਂ ਕਿਸੇ ਨੂੰ ਮੁਹਾਵਰਾ ਕਿਹਾ?
1: ਕਈ ਵਾਰੀ ਕੋਈ ਬੰਦਾ ਨਾ ਆਪਣੇ ਆਪ ਨੂੰ ਬਹੁਤ ਚੁਸਤ ਚਲਾਕ ਸਮਝਦਾ ਹੁੰਦਾ ਤਾਂ ਕਹਿੰਦਾ ਆਪਣੇ ਮੰਜੇ ਥੱਲੇ ਸੋਟਾ ਮਾਰ ਲਾ ਪਹਿਲੇ।
0: ਮੰਜੇ ਥੱਲੇ ਸੋਟਾ ਮਾਰਨਾ, ਇਹ ਤਾਂ ਕਹਿੰਦੇ ਹੀ ਆ ਕਿ ਆਪਣੀ ਪੀੜ੍ਹੀ ਥੱਲੇ ਸੋਟਾ ਜ਼ਰੂਰ ਮਾਰੋ।
1: ਮਤਲਬ ਇਹ ਹੁੰਦਾ ਵੀ ਤੂੰ ਆਪਣੇ ਆਪ ਨੂੰ ਪਹਿਲੇ ਸੁਧਾਰ ਲਾ, ਦੂਜਿਆਂ ਨੂੰ ਤੁਮਤਾਂ ਦੇ ਦਿੰਦੇ ਆ, ਤੂੰ ਆਪ ਦਾ ਕੁਛ ਹੋਰ ਬੋਲਦਾ ਤਾਂ ਕਰਦਾ।
0: ਬਿਲਕੁਲ ਜੀ, ਬਿਲਕੁਲ। ਅੱਛਾ, ਇੱਦਾਂ ਕਦੇ ਹੋਇਆ ਹੈ ਕਿ ਤੁਸੀਂ ਕਿਸੇ ਨੂੰ ਕੋਈ ਮੁਹਾਵਰਾ ਖਾਣ ਬਸ ਐਂ ਕਿਹਾ ਤਾਂ ਉਹ ਗੁੱਸਾ ਹੋ ਗਿਆ ਤੇ ਲੜਾਈ ਬਹੁਤ ਵੱਧ ਗਈ, ਉਹਨੇ ਕਿਹਾ ਕਿ ਤੂੰ ਕਿਹਾ ਤੇ ਕਿਹਾ ਕਿੱਦਾਂ?
1: ਇੱਦਾਂ ਤਾਂ ਨਹੀਂ ਹੋਇਆ, ਆਪਾਂ ਗੱਲ ਹੀ ਉਦਾਂ ਦਾ ਉਹਲਾ ਕਰੀ ਦੀ ਹੈ, ਜਦੋਂ ਬੰਦਾ ਬਿਲਕੁਲ ਇਸ ਚੀਜ਼ ਦੇ ਲਾਇਕ ਹੋਵੇ ਫਿਰ ਉਹਨੂੰ ਸਮਝ ਵੀ ਆ ਜਾਂਦੀ ਵੀ ਮੈਨੂੰ ਆਹ ਗੱਲ ਕੀਤੀ ਆ ਤੇ ਇਸ ਗੱਲ ਬਾਰੇ ਮੈਂ ਹੋਣੀ ਜ਼ਰੂਰੀ ਸੀ।
0: ਬਿਲਕੁਲ ਸਹੀ। ਅੱਛਾ, ਤੁਸੀਂ ਸੁਣਨ ਵਾਲਿਆਂ ਨੂੰ ਕੁਛ ਕਹਿਣਾ ਚਾਹੋਗੇ ਕਿ ਭੁੱਲੀਆਂ ਵਿਸਤਰੀਆਂ ਯਾਦਾਂ ਜਿਹੜੀਆਂ ਮੁਹਾਵਰੇ ਆ ਖਾਣ ਦੀਆਂ ਹੈ ਉਹਨੂੰ ਦੁਬਾਰਾ ਅਪਣਾਉਣਾ ਚਾਹੀਦਾ ਜਾਂ ਫਿਰ ਬਸ ਠੀਕ ਆ?
1: ਅਪਣਾਉਣਾ ਚਾਹੀਦਾ ਜੀ, ਆਪਾਂ ਤਾਂ ਕਹਿੰਦੇ ਆਪਣਾ ਵਿਰਸਾ, ਜਿਵੇਂ ਪੁਰਾਣਾ ਵਿਰਸਾ ਆਪਣਾ ਸੀਗਾ, ਪਿੱਤਲ ਦੇ ਭਾਂਡੇ ਹੁੰਦੇ ਸੀਗੇ, ਮਿੱਟੀ ਦੇ ਬਰਤਨ ਹੁੰਦੇ ਸੀ, ਸਾਰਾ ਕੁਛ ਉਹ ਇਦਾਂ ਦਾ ਹੁੰਦਾ ਸੀ, ਤੇ ਮੈਂ ਤਾਂ ਚਾਹੁੰਦਾ ਵੀ ਆਪਣੇ ਜਿਹੜਾ ਪ੍ਰੋਗਰਾਮ FM ਰੇਨਬੋ ਦੇ ਉੱਤੇ ਇਦਾਂ ਚੱਲਦਾ ਆ, ਬਹੁਤ ਸਾਰੀਆਂ ਚੀਜ਼ਾਂ ਸਾਨੂੰ ਇਦਾਂ ਦੀਆਂ ਯਾਦ ਦਿਲਾਉਂਦੀਆਂ, ਜਿੱਦਾਂ ਸਵੇਰੇ ਵੀ ਜਿਹੜਾ ਹੁੰਦਾ ਆ,
0: ਹਾਂਜੀ,
1: ਦਿਲ ਆਪਣਾ ਪੰਜਾਬੀ, ਉਹਦੇ ਵਿੱਚ ਬਹੁਤ ਚੀਜ਼ਾਂ ਇਦਾਂ ਦੀਆਂ ਦੱਸੀਆਂ ਜਾਂਦੀਆਂ
0: ਜੀ ਜੀ,
1: ਕਿ ਸਾਡੇ ਪੰਜਾਬ ਦੇ ਵਿਰਸੇ ਦੀਆਂ ਖੇਡਾਂ, ਸਾਡੇ ਪੰਜਾਬ ਦੇ ਵਿਰਸੇ ਦੇ ਪੁਰਾਣੇ ਔਜ਼ਾਰ, ਜਿਵੇਂ ਚੁੱਲ੍ਹਾ ਹੋ ਗਿਆ, ਮੰਜਾ ਹੋ ਗਿਆ,
0: ਬਿਲਕੁਲ ਜੀ,
1: ਪੱਟੀ ਹੋ ਗਈ, ਏਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਸੀ, ਚਰਖਾ ਹੋ ਗਿਆ
0: ਜੀ,
1: ਤੇ ਮਧਾਣੀ ਹੋ ਗਈ, ਇਹ ਬਹੁਤ ਚੀਜ਼ਾਂ ਏਦਾਂ ਦੀਆਂ ਵਿਰਸੇ ਨਾਲ ਜਿਹੜੀਆਂ ਜੁੜੀਆਂ, ਜਿਵੇਂ ਪੁਰਾਣਿਆਂ ਸਮਿਆਂ ਦੇ ਵਿੱਚ ਇੱਕ ਜੱਗ ਹੁੰਦਾ ਸੀ ਮੂਹਰਿਓਂ ਪਿੱਤਲ ਦਾ, ਪਿੱਛੇ ਡੰਡੀ ਲੱਗੀ ਹੁੰਦੀ ਸੀ ਤਾਂ ਉਹ ਮੋਹਰ ਨੂੰ ਏਦਾਂ ਉਹਦੀ ਚੁੰਝ ਜਿਹੀ ਨਿਕਲੀ ਹੁੰਦੀ ਸੀ।
0: ਚਲੋ, ਤੁਹਾਡੇ ਤੋਂ
1: ਕੰਗਣੀ ਵਾਲੇ ਗਲਾਸ ਹੁੰਦੇ ਸੀ, ਵੱਡੇ ਵੱਡੇ, ਜਿਹੜਾ ਵੱਡਾ ਗਲਾਸ ਹੁੰਦਾ ਸੀ ਕੰਗਣੀ ਵਾਲਾ।
0: ਬਿਲਕੁਲ ਜੀ, ਬਿਲਕੁਲ, ਵਿਰਸਾ ਤਾਂ ਅਮੀਰ ਹੈ। ਤੇ ਚਲੋ, ਤੁਹਾਡੇ ਕੋਲ ਇੱਕ ਫਿਰ ਆਪਾਂ ਪੁੱਛ ਹੀ ਲੈਂਦੇ ਹਾਂ ਗੱਲ, ਮੁਹਾਵਰਾ ਯਾ ਕਿ ਊਂਠ ਦੇ ਮੂੰਹ ਵਿੱਚ ਜੀਰਾ ਦੇਣਾ ਕੀ ਹੁੰਦਾ ਆ?
1: ਊਠ ਦੇ ਮੂੰਹ ਵਿੱਚ ਜੀਰੇ ਦੇਣ ਦਾ ਮਤਲਬ ਇਹੋ ਹੀ ਆ ਵੀ ਜਿੱਦਾਂ ਹੁਣ ਕਹਿ ਲਓ ਵੀ ਜੇ ਬੰਦੇ ਨੂੰ ਭੁੱਖ ਤਾਂ ਕਿਸੇ ਦਸਾਂ ਰੋਟੀਆਂ ਦੀ ਤਾਂ ਉਹਨੂੰ ਮੋਰੇ ਅੱਧੀ ਰੋਟੀ ਰੱਖ ਦੇਵੇ ਤਾਂ ਕਹਿੰਦਾ ਲਵੇ ਯਾਰ ਉਹਦੇ ਮੂੰਹ ਜੀਰਾ ਦੇ ਨਾਲ।
0: ਬਿਲਕੁਲ ਜੀ, ਬਿਲਕੁਲ, ਬਹੁਤ ਵਧੀਆ, ਬਹੁਤ ਹੀ ਵਧੀਆ। ਤੁਸੀਂ ਰੰਗਲਾ ਪੰਜਾਬ ਨੂੰ 4 ਚਾਨਣ ਲਗਾ ਦਿੱਤੇ ਤੇ ਤੁਹਾਡਾ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ।
1: ਮਿਹਰਬਾਨੀ, ਸ਼ੁਕਰੀਆ ਤੁਹਾਡਾ ਵੀ, ਧੰਨਵਾਦ ਜੀ
0: ਜੀ। ਸੋ, ਜ਼ਿੰਦਗੀ ਦੇ ਕਿੱਸੇ ਜ਼ਰੂਰ ਸਾਂਝੇ ਕਰਨੇ ਚਾਹੀਦੇ ਆ, ਅਤੇ ਪੰਜਾਬੀ ਉਹ ਵੀ ਪੰਜਾਬ ਦੇ ਵਿੱਚ ਰਹਿ ਰਹੇ ਹੋ ਅਤੇ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਸੁਣ ਰਹੇ ਨੇ, ਕਾਲ ਮਿਲਾ ਸਕਦੇ ਆ ਤੁਸੀਂ। ਨੰਬਰ ਹੈ ਸਾਡਾ 0181-2342-174। ਰੰਗਲਾ ਪੰਜਾਬ ਚੱਲ ਰਿਹਾ ਹੈ, ਇਸੇ ਆਰ ਚੱਲੇਗਾ, ਫਿਰ ਉਸ ਤੋਂ ਬਾਅਦ ਤੁਸੀਂ ਅਗਲਾ ਪ੍ਰੋਗਰਾਮ ਇੰਜੋਏ ਕਰੋਗੇ। ਫਿਲਹਾਲ ਅਜੇ ਬਹੁਤ ਸਮਾਂ ਬਾਕੀ ਹੈ ਕਿਉਂਕਿ FM ਰੇਨਬੋ ਸਟੂਡੀਓ ਦੀ ਘੜੀ ਦੇ ਉੱਤੇ ਇਸ ਸਮੇਂ 8:19 ਹੋ ਗਏ ਨੇ।

0: ਪ੍ਰੋਗਰਾਮ ਇੰਜੋਏ ਕਰ ਰਹੇ ਹੋ ਤੁਸੀਂ ਰੰਗਲਾ ਪੰਜਾਬ, ਅਤੇ ਰੰਗਲਾ ਪੰਜਾਬ ਦੇ ਵਿੱਚ ਨਵੇਂ ਨਵੇਂ ਕਾਲਰ ਜੁੜ ਰਹੇ ਨੇ, ਕਿਉਂ ਨਾ ਜੁੜਨ ਬਈ, ਗੱਲ ਹੀ ਹੋ ਰਹੀ ਹੈ ਮੁਹਾਵਰੇ ਖਾਣਾ ਦੀ, ਯਾਨੀ ਕਿ ਇਨਡਾਇਰੈਕਟਲੀ ਤੁਸੀਂ ਕਿਸੇ ਨੂੰ ਗੱਲ ਕਹਿਣੀ ਹੁੰਦੀ ਆ। ਅੱਜ ਕੱਲ੍ਹ ਜ਼ਮਾਨਾ ਨਹੀਂ ਹੈਗਾ ਤੁਸੀਂ ਮੂੰਹ ਦੇ ਉੱਤੇ ਕਿਸੇ ਦੀ ਬੇਇੱਜ਼ਤੀ ਕਰ ਦਿਓ, ਕਰਕੇ ਤਾਂ ਦੇਖੋ ਇੱਕ ਵਾਰ, ਨਾ ਤੁਹਾਨੂੰ ਅਗਲਾ ਕਹਿ ਦੇ ਤੱਕ ਦੱਸਿਓ। ਲੇਕਿਨ ਹਾਂ, ਮੁਹਾਵਰੇ ਖਾਣਾ ਦੇ ਵਿੱਚ ਫਰਕ ਪਤਾ ਹੋਣਾ ਬਹੁਤ ਜ਼ਰੂਰੀ ਹੈ। ਮੁਹਾਵਰੇ ਯਾਨੀ ਕਿ ਕਿਸੇ ਨੂੰ ਕੋਈ ਗੱਲ ਕਹਿਣੀ ਹੈ, ਲੇਕਿਨ ਜੋ ਅਖਾਣ ਹੁੰਦੇ ਨੇ, ਅਖਾਣ ਦੇ ਵਿੱਚ ਬਹੁਤ ਸਾਰੀ ਸਿੱਖਿਆ ਲੁਕੀ ਹੁੰਦੀ ਹੈ, ਬਜ਼ੁਰਗਾਂ ਦੇ ਦੱਸੇ ਹੋਏ ਕਿੱਸੇ ਹੁੰਦੇ ਨੇ, ਜਿਸ ਕਰਕੇ ਉਹ ਅਖਾਣ ਬਣ ਜਾਂਦੇ ਨੇ। ਫਿਲਹਾਲ ਨਵੇਂ ਕਾਲਰ ਜੁੜ ਗਏ ਨੇ। ਹੈਲੋ,
1: ਹੈਲੋ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਪਹਿਲਾਂ ਤਾਂ ਦੱਸੋ ਕਿ ਕੌਣ ਗੱਲ ਕਰ ਰਹੇ ਨੇ, ਆਪਣਾ ਸ਼ੁਭ ਨਾਮ ਦੱਸੋ।
1: ਕੁਲਵਿੰਦਰ ਸਿੰਘ ਬੋਲਦਾ, ਪਿੰਡ ਬਿਹਾਲਾ, ਜ਼ਿਲ੍ਹਾ ਹੁਸ਼ਿਆਰਪੁਰ ਤੋਂ।
0: ਤੁਹਾਡਾ ਬਹੁਤ ਬਹੁਤ ਸਵਾਗਤ ਹੈ ਰੰਗਲਾ ਪੰਜਾਬ ਦੇ ਵਿੱਚ। ਹੁਣ ਗੱਲ ਕਰ ਹੀ ਲੈਂਦੇ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੀ ਕੁ ਵਾਰ ਅਖਾਣ ਵਰਤੇ ਨੇ।
1: ਅਖਾਣ ਇੱਦਾਂ ਆ, ਅਖਾਣ ਘੱਟੇ ਹੀ ਵਰਤੇ ਆ, ਉਹ ਆਮ ਜ਼ਿੰਦਗੀ 'ਚ ਘੱਟੇ ਹੀ ਬੋਲੀ ਦਾ ਆ। ਅਤੇ ਇੱਕ ਇੱਦਾਂ ਦਾ ਪੜ੍ਹਦਿਆਂ ਪੜ੍ਹਦਿਆਂ ਤਜਰਬਾ ਹੋਇਆ ਇਸ ਤਰ੍ਹਾਂ ਦਾ, ਉਹਦੇ ਵਿੱਚ ਜਿਹੜੇ ਅਖਾਣ ਆਉਂਦੇ ਵੀ ਸੀ ਉਹ ਵੀ ਭੁੱਲ ਗਏ।
0: ਉਹ ਕਿਵੇਂ?
1: ਉਹ ਏਦਾਂ ਭੁੱਲ ਗਏ, ਮੈਂ ਨਾ ਮਨੋ ਵਿਗਿਆਨ ਦੀ ਜਿਹੜੀ ਕਿਤਾਬ ਉਹ ਪੜ੍ਹਦਾ ਸੀ 11ਵੀਂ ਕਲਾਸ ਦੀ, ਜਿਹੜੀ ਅੰਗਰੇਜ਼ੀ ਮੀਡੀਅਮ ਸਕੂਲਾਂ ਦੇ ਵਿੱਚ ਵਾ, ਉਹਦੇ ਵਿੱਚ ਸ਼ੁਰੂਆਤ ਏਦਾਂ ਹੁੰਦੀ ਆ ਕਿ ਮਨੋ ਵਿਗਿਆਨ ਸਬਜੈਕਟ ਦੀ ਸ਼ੁਰੂਆਤ ਕਿੱਦਾਂ ਹੋਈ। ਪਹਿਲਾਂ ਫਿਲੋਸਫੀ ਸੀਗੀ, ਫਿਰ ਉਹਦਾ ਏਰੀਆ ਖੇਤਰ ਪਰਿਭਾਸ਼ਾ ਦੇ ਕੇ ਨਾ, ਉਹ ਤੋਂ ਪਹਿਲੇ ਚੈਪਟਰ ਦੇ ਵਿੱਚ ਅਖੀਰ ਦੇ ਵਿੱਚ ਪ੍ਰਸ਼ਨ ਆਉਂਦਾ ਅਖਾਣਾਂ ਦੇ ਬਾਰੇ, ਜਿਹੜੇ ਅਖਾਣ ਅਸੀਂ ਬੋਲਦੇ ਹਾਂ ਅੱਜ, ਮੁਹਾਵਰੇ ਅਖਾਣ ਦੀ ਗੱਲ ਵਾ। ਤੇ ਉਹਦੇ ਵਿੱਚ ਉਦਾਹਰਨ ਇਹ ਦਿੱਤੀ ਉਹ ਆ ਕਿ 11ਵੀਂ ਕਲਾਸ ਦੀ ਕਿਤਾਬ 'ਚ ਕਿ ਜਦੋਂ ਬੰਦਾ ਦੂਰ ਚੱਲ ਜਾਂਦਾ ਤਾਂ ਫਿਰ ਉਹ ਜ਼ਿਆਦਾ ਚੇਤੇ ਆਉਂਦਾ। ਇੱਕ ਤਾਂ ਇਹ ਗੱਲ ਹੋ ਗਈ ਕਿ ਦੂਰ ਜਾਂਦਾ ਚੇਤੇ ਆਉਂਦਾ ਜ਼ਿਆਦਾ ਉਦੋਂ,
0: ਬਿਲਕੁਲ।
1: ਫਿਰ ਨਾਲੇ ਹੀ ਲਿਖਿਆ ਆ ਕਿ ਜਦੋਂ ਅੱਖਾਂ ਤੋਂ ਦੂਰ ਉਹ ਮਨ ਤੋਂ ਵੀ ਦੂਰ। ਤੇ ਉਹਦੇ ਵਿੱਚ ਫਿਰ ਸੁਚੇਤ ਕੀਤਾ ਆ ਕਿ ਜਿਹੜਾ ਅਖਾਣ ਹੈ ਇਹ ਜਿਹੜੇ ਖਾਣਾਂ ਦੇ ਵਿੱਚੋਂ ਖਾਣ ਦਾ ਸਾਨੂੰ ਵਿਰੋਧ ਮਿਲ ਜਾਊਗਾ, ਖਾਣ ਦੇ ਵਿੱਚੋਂ ਖਾਣ ਇੱਕ ਦੂਜਾ ਸਾਰੇ ਤੁਸੀਂ ਇਕੱਠੇ ਕਰ ਲਓ ਨਾ ਜਿੰਨੇ ਪੜੂਗੇ, ਫਿਰ ਮੁਕਾਬਲਾ ਕਰੋਗੇ ਤਾਂ ਉਹਦਾ ਉਲਟ ਅਖਾਣਾਂ ਦੇ ਵਿੱਚੋਂ ਮਿਲ ਜਾਊਗਾ।
0: ਬਿਲਕੁਲ,
1: ਇਹ ਅਸਲੀ ਗੱਲ ਕੀ ਹੈ, ਇਹ ਦੁਬਦਾ ਦਾ ਵਿਸ਼ਾ ਹੈ, ਇਸ ਕਰਕੇ ਜਿਹੜੇ ਖਾਣ ਆਉਂਦੇ ਸੀ ਉਹ ਵੀ ਭੁਲਾ ਤੇ ਜਾਣ।
0: ਚਲੋ ਕੋਈ ਗੱਲ ਨੀ, ਚਲੋ ਤੁਹਾਨੂੰ ਕੁਛ ਮੁਹਾਵਰੇ ਪੁੱਛਦੇ ਆ, ਦੇਖਦੇ ਹਾਂ ਕਿ ਤੁਹਾਨੂੰ ਕਿੰਨੇ ਕੁ ਯਾਦ ਨੇ। ਇੱਕ ਕਹਿ ਦਿਓ ਕਿ ਰਿਐਲਿਟੀ ਚੈੱਕ ਹੀ ਹੋ ਜਾਂਦਾ ਹੈ ਜਦੋਂ ਅਸੀਂ ਕਹਿੰਦੇ, ਪਹਿਲਾ ਹੈਗਾ ਕਿ ਹੱਥ ਪੈਰ ਫੁੱਲ ਜਾਣਾ, ਇਹਦਾ ਮਤਲਬ ਕੀ ਆ?
1: ਹੱਥ ਪੈਰ ਫੁੱਲ ਜਾਣਾ ਉਹ ਜਦੋਂ ਪ੍ਰੈਸ਼ਰ ਦੇ ਵਿੱਚ ਬੰਦਾ ਆ ਜਾਂਦਾ, ਦਬਾਅ ਦੇ ਵਿੱਚ ਆ ਜਾਣਾ, ਤਣਾਅ ਚ ਆ ਜਾਂਦਾ।

0: ਉਹਨੂੰ ਫਿਰ ਕਹਿ ਦਿੰਦੇ ਆ ਹੱਥ ਪੈਰ ਇਹਦੇ ਫੁੱਲ ਗਏ, ਸਿੱਧੀ ਦੇਖ ਕੇ ਮੋਹਰੇ ਫਕੀਰ
1: ਬਿਲਕੁਲ
0: ਨਾ
1: ਜੀ,
0: ਕੋਈ
1: ਸਹੀ ਗੱਲ ਜੀ।
0: ਭੁਚਾਲ ਆ ਗਿਆ, ਕੋਈ ਘਰ ਦੇ ਪਿਆ, ਕਿਸੇ ਦੀ ਮੌਤ ਹੋ ਗਈ, ਏਦਾਂ ਅਚਨਚੇਤ ਉਹਦੇ ਹੱਥ ਪੈਰ ਫੁੱਲ ਜਾਂਦੇ ਆ।
1: ਚਲੋ ਅਗਲਾ ਇੱਕ, ਤੁਹਾਡੇ ਕੋਲ ਸਮਾਂ ਵੈਸੇ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਗੱਲ ਕੰਟੀਨਿਊ ਕਰੀਏ, ਲੇਕਿਨ ਕਹਿੰਦੇ ਕਿ ਮੂੰਹ ਦੀ ਖਾਣੀ ਕੀ ਹੁੰਦੀ ਆ?
0: ਮੂੰਹ ਦੀ ਖਾਣੀ ਇਹ ਹੁੰਦੀ ਆ ਜਦੋਂ ਬੰਦੇ ਦੀ ਬੇਇੱਜ਼ਤੀ ਬਹੁਤ ਜ਼ਿਆਦਾ ਹੋ ਜਾਵੇ, ਉਹ ਮੂੰਹ ਦੀ ਖਾਂਦਾ ਕੋਈ ਆਪਣਾ ਪ੍ਰਚਾਰ ਕਰਦਾ, ਫੇਰ ਉਹ ਮੋਹਰੇ ਉਹ ਗਲਤ ਨਿਕਲਦੀ ਗੱਲ ਤੇ ਫੇਰ ਲੋਕੀ ਉਹਦਾ ਵਿਰੋਧ ਕਰਦੇ ਆ, ਉਹ ਮੂੰਹ ਦੀ ਖਾਂਦਾ ਹਾਰ ਜਾਂਦਾ ਬੰਦਾ।
1: ਓਕੇ ਚਲੋ ਠੀਕ ਹੈ, ਤੁਸੀਂ ਬਹੁਤ ਸੋਹਣੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਤੇ ਮਨੋਵਿਗਿਆਨ ਦੀ ਗੱਲ ਵੀ ਕੀਤੀ, ਤੁਹਾਡੇ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ।
1: ਗੱਲ ਕੀਤੀ ਆਪਾਂ ਕਿ ਮੂੰਹ ਦੀ ਖਾਣੀ, ਹੁਣ ਜੇਕਰ ਅਸੀਂ ਇਹਨੂੰ ਕਿਸੇ ਨੂੰ ਕਹਿਣਾ ਹੋਵੇ, ਕਹਿ ਸਕਦੇ ਹਾਂ ਕਿ ਘਮੰਡ ਕਰਨ ਵਾਲੇ ਨੂੰ ਅਖੀਰ ਮੂੰਹ ਦੀ ਖਾਣੀ ਹੀ ਪੈਂਦੀ ਆ, ਹੁੰਦਾ ਵੀ ਇੱਦਾਂ ਹੀ ਆ, ਹੋਵੇ ਵੀ ਕਿਉਂ ਨਾ, ਫਿਲਹਾਲ ਤੁਸੀਂ ਕੋਈ ਫਿਕਰ ਨਾ ਕਰੋ ਕਿਉਂਕਿ ਮੂੰਹ ਦੀ ਖਾਣੀ ਤੁਹਾਨੂੰ ਨਹੀਂ ਪਏਗੀ, ਕਿਉਂਕਿ ਤੁਸੀਂ ਸੁਣ ਰਹੇ FM ਰੇਨਬੋ ਜਲੰਧਰ, ਜਿਸਦੇ ਵਿੱਚ ਹਰ ਆਰ ਦੇ ਵਿੱਚ ਹਰ ਮਿੰਟ ਦੇ ਵਿੱਚ ਕੁਛ ਇੱਦਾਂ ਦੀ ਤਾਜ਼ੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ ਕਿ ਤੁਹਾਨੂੰ ਕਿਤੇ ਵੀ ਮੂੰਹ ਦੀ ਖਾਣੀ ਨਹੀਂ ਪੈ ਸਕਦੀ।

ਰੰਗਲਾ ਪੰਜਾਬ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਅੱਜ ਰਾਜਵੀਰ ਦੇ ਨਾਲ। ਫਿਲਹਾਲ ਗੱਲ ਕਰਦੇ ਹਾਂ ਕਿ ਹੋਰ ਕਿਹੜੇ ਸਾਰੇ ਇੱਦਾਂ ਦੇ ਮੁਹਾਵਰੇ ਨੇ ਜਿਹੜੇ ਕਿ ਅਸੀਂ ਜ਼ਿੰਦਗੀ ਦੇ ਵਿੱਚ ਵਰਤਦੇ ਹੁੰਦੇ ਸੀ। ਇੱਥੇ ਸੀ ਕਿਉਂ ਆਇਆ? ਕਿਉਂਕਿ ਹੁਣ ਨਹੀਂ ਵਰਤਦੇ। ਕੌਣ ਵਰਤਦਾ? ਤੁਹਾਡੇ ਪੇਰੈਂਟਸ ਵਰਤਦੇ ਨੇ, ਤੁਹਾਡੇ ਗ੍ਰੈਂਡ ਪੇਰੈਂਟਸ ਵਰਤਦੇ ਨੇ, ਲੇਕਿਨ ਜੋ ਅੱਜ ਕੱਲ੍ਹ ਦੀ ਜੈਨ ਜ਼ੀ, ਐਲਫਾ, ਜਿੰਨੀਆਂ ਵੀ ਜਨਰੇਸ਼ਨਸ ਆ ਰਹੀਆਂ ਨੇ, ਉਹ ਕਿਤੇ ਨਾ

0: ਕਿਤੇ ਇਹ ਸਾਰੀਆਂ ਗੱਲਾਂ ਨਹੀਂ ਯੂਜ਼ ਕਰਦੀਆਂ। ਜਿਵੇਂ ਕਿ ਅਸੀਂ ਕਹਿੰਦੇ ਹਾਂ ਕਿ ਆਹ ਤਾਂ ਯੂਜ਼ ਕਰ ਹੀ ਲੈਂਦੇ ਹਾਂ, ਦਿਲ ਟੁੱਟਣਾ, ਫਿਰ ਉਸ ਤੋਂ ਬਾਅਦ ਖੂਨ ਪਸੀਨਾ ਇੱਕ ਕਰਨਾ, ਯਾਨੀ ਕਿ ਬਹੁਤ ਮਿਹਨਤ ਕਰਨਾ, ਉਸ ਤੋਂ ਬਾਅਦ ਦਿਨ ਰਾਤ ਇੱਕ ਕਰਨਾ, ਲਗਾਤਾਰ ਮਿਹਨਤ ਕਰਨੀ, ਰੰਗ ਵਿੱਚ ਭੰਗ ਪਾਉਣਾ, ਪਾਣੀ ਪਾਣੀ ਹੋਣਾ, ਯਾਨੀ ਕਿ ਬਹੁਤ ਜ਼ਿਆਦਾ ਤੁਸੀਂ ਸ਼ਰਮਿੰਦਾ ਹੋ ਜਾਂਦੇ ਹੋ ਕਿਸੇ ਗਲਤੀ ਦੇ ਕਰਕੇ। ਨੱਕ ਰੱਖਣਾ ਯਾਨੀ ਕਿ ਇੱਜ਼ਤ ਬਚਾਉਣਾ, ਯਾਨੀ ਕਿ ਇਹਨੂੰ ਸਿੱਧਾ ਬੋਲ ਸਕਦੇ ਹਾਂ ਕਿ ਧੀ ਨੇ ਪੜ੍ਹਾਈ ਦੇ ਵਿੱਚ ਮਿਹਨਤ ਕਰਕੇ ਪਰਿਵਾਰ ਦੀ ਨੱਕ ਰੱਖ ਲਈ, ਯਾਨੀ ਕਿ ਇੱਜ਼ਤ ਬਚਾ ਲਈ। ਨੱਕ ਕਟਾਉਣਾ, ਬਦਨਾਮ ਕਰਨਾ, ਯਾਨੀ ਕਿ ਕੁਛ ਇੱਦਾਂ ਦੇ ਮੁਹਾਵਰੇ ਹੈਗੇ ਨੇ ਜਿਹੜੇ ਕਿ ਸਾਡੀ ਬੋਡੀ ਪਾਰਟਸ ਨਾਲ ਲਿੰਕ ਤਾਂ ਹੈਗੇ ਨੇ ਕਿ ਸਾਨੂੰ ਸਿਗਨਲ ਵੀ ਦਿੰਦੇ ਨੇ, ਪਰ ਗੱਲ ਉਹੀ ਹੁੰਦੀ ਹੈ ਕਿ ਸਮਝਣ ਦੇ ਵਿੱਚ। ਜਿਹਨਾਂ ਨੇ ਪੜ੍ਹੇ ਆ, ਹੰਡਾਏ ਆ ਆਪਣੀ ਜ਼ਿੰਦਗੀ ਦੇ ਵਿੱਚ, ਉਹਨਾਂ ਨੂੰ ਪਤਾ ਹੀ ਹੁੰਦਾ। ਫਿਲਹਾਲ ਮੇਰੇ ਨਾਲ ਨਵੇਂ ਕਾਲਰ ਜੁੜ ਗਏ ਨੇ। ਹੈਲੋ,
1: ਹੈਲੋ,
0: ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਦੱਸੋ ਕਿ ਕੌਣ ਗੱਲ ਕਰ ਰਹੇ ਨੇ, ਆਪਣਾ ਸ਼ੁਭ ਨਾਮ ਦੱਸੋ।
1: ਮੁਖਤਿਆਰ ਸਿੰਘ ਬੋਲ ਰਿਹਾ ਮੈਂ।
0: ਮੁਖਤਿਆਰ ਜੀ, ਇਹ ਦੱਸੋ ਕਿ ਮੁਹਾਵਰੇ ਅਖਾਣ ਤੁਸੀਂ ਆਪਣੇ ਬੱਚਿਆਂ ਨੂੰ ਦੱਸਿਆ ਹੋਇਆ ਕਿ ਅਸਲ 'ਚ ਹੈ ਕੀ?
1: ਹਾਂਜੀ ਮੈਡਮ ਜੀ, ਹੁਣ

0: ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ
0: ਸਭ
1: ਮਨਜੀਤ।
0: ਤੋਂ ਪਹਿਲਾਂ ਤਾਂ ਦੱਸੋ ਕਿ ਕੌਣ ਗੱਲ ਕਰ ਰਹੇ ਨੇ, ਆਪਣਾ ਸ਼ੁਭ ਨਾਮ ਦੱਸੋ।
1: ਮੁਖਤਿਆਰ ਸਿੰਘ ਬੋਲ ਰਿਹਾ ਮੈਂ।
0: ਮੁਖਤਿਆਰ ਜੀ, ਇਹ ਦੱਸੋ ਕਿ ਮੁਹਾਵਰੇ ਅਖਾਣ ਤੁਸੀਂ ਆਪਣੇ ਬੱਚਿਆਂ ਨੂੰ ਦੱਸਿਆ ਹੋਇਆ ਕਿ ਅਸਲ 'ਚ ਹੈ ਕੀ?
1: ਹਾਂਜੀ ਮੈਡਮ ਜੀ, ਹੁਣ ਤਾਂ ਬੱਚੇ ਬੁੱਚੇ ਬਹੁਤ ਘੱਟ ਵਰਤਦੇ ਨੇ, ਪਹਿਲਾਂ ਬੜੇ ਚੱਲਦੇ ਸੀ ਜ਼ਿਆਦਾ।
0: ਪਹਿਲਾਂ ਯਾਨੀ ਕਿ ਜਦੋਂ ਤੁਸੀਂ ਸਾਰੇ ਇਕੱਠੇ ਪਰਿਵਾਰ ਸੌਂਦੇ ਸੀ, ਬੈਠਦੇ ਸੀ, ਖਾਂਦੇ ਸੀ, ਇੱਕ ਦੂਜੇ ਨਾਲ ਹਾਸਾ ਠੱਠਾ ਕਰਦੇ ਸੀ, ਉਦੋਂ ਯੂਜ਼ ਕਰਦੇ ਹੁੰਦੇ ਸੀ।
1: ਹਾਂ ਪਹਿਲਾਂ ਜਿਹੜੇ ਵੱਡੇ ਸੀ ਉਹ ਜ਼ਿਆਦਾ ਆਉਂਦੇ ਸੀ, ਅੱਜ ਕੱਲ੍ਹ ਤਾਂ ਬੱਚਿਆਂ ਨੂੰ ਘੱਟ ਹੀ ਪਤਾ ਹੁਣ।
0: ਚਲੋ ਤੁਹਾਡੇ ਤੋਂ ਇੱਕ ਮੁਹਾਵਰਾ ਪੁੱਛ ਲਿਆ ਜਾਏ ਫਿਰ।
1: ਹਾਂਜੀ
0: ਇਹ ਮੁਹਾਵਰਾ ਹੈ ਕਿ ਅਸਮਾਨ ਸਿਰ ਤੇ ਚੁੱਕ ਲੈਣਾ।
1: ਸਮਾਨ ਜਿਹਾ ਉਹ ਇਵੇਂ ਹੀ ਹੁੰਦਾ, ਜਦੋਂ ਕਿਸੇ ਨੇ ਰੌਲਾ ਪਾ ਲਵੇ ਚੀਜ਼ ਕੋਈ ਕੋਲ ਹੋਵੇ ਤੇ ਜ਼ਿਆਦਾ ਰੌਲਾ ਪਾਈ ਜੇ ਹੁੰਦੀ ਵੀ।
0: ਯਾਨੀ ਕਿ ਬਹੁਤ ਜ਼ਿਆਦਾ ਰੌਲਾ ਪਾਉਣਾ। ਲੇਕਿਨ ਇੱਥੇ ਗੱਲ ਇਹ ਵੀ ਹੁੰਦੀ ਹੈ ਕਿ ਮੁਹਾਵਰਿਆਂ ਨੂੰ ਅਸੀਂ ਸਹੀ ਤਰੀਕੇ ਨਾਲ ਜੇਕਰ ਨਾ ਬੋਲੀਏ ਤਾਂ ਮੁਹਾਵਰਿਆਂ ਦੀ ਬੇਇੱਜ਼ਤੀ ਵੀ ਹੁੰਦੀ ਆ।
1: ਹਾਂਜੀ ਜਿਵੇਂ
0: ਤੇ
1: ਕਹਿੰਦੇ ਨਾ, ਆਪ ਚੱਲੀ ਵਿਹੜੇ ਨੂੰ ਦੋਸ਼।
0: ਹਾਂਜੀ,
1: ਜਿਵੇਂ ਕਹਿ ਰਹੇ ਨਾ, ਆਪ ਚੱਲੀ ਵਿਹੜੇ ਨੂੰ ਦੋਸ਼।
0: ਅੱਛਾ, ਇਹਦਾ ਮਤਲਬ
1: ਇਹਦਾ ਮਤਲਬ ਇਹ ਹੁੰਦਾ, ਜਿਹਨੂੰ ਆਪ ਕੰਮ ਕਰਨਾ ਨਹੀਂ ਆਉਂਦਾ ਫਿਰ ਐਵੇਂ ਆਖੇਗਾ ਵੀ ਆਹ ਚੀਜ਼ ਮਾੜੀ ਆ, ਗਲਤ।
0: ਯਾਨੀ ਕਿ ਆਪਣੀ ਪੀੜ੍ਹੀ ਥੱਲੇ ਸੋਟਾ ਜ਼ਰੂਰ ਮਾਰਨਾ ਚਾਹੀਦਾ ਤੇ ਦੀਵੇ ਥੱਲੇ ਹਨੇਰਾ ਵੀ ਹੁੰਦਾ ਆ।
1: ਹਾਂਜੀ ਜਿਵੇਂ ਉਹ ਦੂਜਾ ਆਉਂਦਾ, ਦੂਰ ਦੇ ਢੋਲ ਸਵਾਵਣੇ। ਜਿਵੇਂ ਕਿਸੇ ਦੀ ਚੀਜ਼ ਵੇਖ ਕੇ ਆਖੀ ਉੱਥੇ ਤਾਂ ਬੜਾ ਕੰਮ ਹੈ, ਚੱਲੀਏ ਛੱਡ ਕੇ ਉੱਥੇ ਚਲੇ ਜਾਈਏ,
0: ਯਾਨੀ ਕਿ
1: ਉੱਥੇ
0: ਦੂਜੇ ਦੇ
1: ਜਾਵਾਂਗੇ
0: ਮਹਿਲ
1: ਫਿਰ ਵੀ
0: ਦੇਖ
1: ਮਾੜਾ
0: ਕੇ,
1: ਕੰਮ ਹੋ ਜਾਏਗਾ।
0: ਦੂਜੇ ਦੇ ਮਹਿਲ
1: ਹਾਂਜੀ
0: ਦੇਖ ਕੇ ਆਪਣੀ ਕੁੱਲੀ ਨਹੀਂ ਢੋਣੀ ਚਾਹੀਦੀ।
1: ਹਾਂਜੀ ਹਾਂਜੀ
0: ਹੈ ਨਾ। ਚਲੋ
1: ਜਿਵੇਂ ਉਹ ਆਪੇ ਫੱਥ ਦੀਏ ਤੈਨੂੰ ਕੌਣ ਛਡਾਵੇ,
0: ਹਾਂਜੀ
1: ਇਹ ਵੀ ਹੁੰਦਾ ਮਾਸਰਾ। ਇੱਕ ਹੋਰ ਹੁੰਦੇ ਨੇ ਕਿਤੇ ਨਾ ਕੋਈ ਮਕਲਾਵਾ ਲੈਣ ਗਏ ਤੇ
0: ਹਾਂਜੀ
1: ਉਹ ਘੋੜੀ ਉਹਦਾ ਲੈ ਕੇ ਘੋੜੀ ਦੇ ਉੱਤੇ ਜਾ ਕੇ ਨਾ, ਉਹ ਨਹੀਂ ਘੋੜੀ ਦੀ ਖੱਚਰ ਜਿਹੀ ਜਿਹੜੀ ਹੁੰਦੀ ਲੇਟਣ ਲੱਗ ਪਈ, ਕੱਟੇ ਸਾਰੇ ਆਸੜ ਪਾ ਦਿੱਤੀ ਤਾੜੀ ਮਾਰੀ। ਉਹ ਆਂਦਾ ਨਹੀਂ ਤਾਂ ਇਹ ਇਹਨਾਂ ਦੀ ਤਾਂ ਪਹਿਲਾਂ ਦੀ ਐਵੇਂ ਲੱਗੀ ਹੁੰਦੀ ਹੈ, ਜੇ ਪਹਿਲਾਂ ਹੀ ਇਸ ਤਰ੍ਹਾਂ ਕਰਦੇ ਨੇ। ਉਹ ਗੱਲ ਬਣੀ ਕਿਸੇ ਗੱਲ ਇਸ ਤਰ੍ਹਾਂ ਕੰਮ ਹੋ ਜਾਏ ਨਾ, ਉਹ ਆਖ ਦੇਣਗੇ ਵੀ ਇਹਨਾਂ ਤਾਂ ਪਹਿਲਾਂ ਦੀ ਐਵੇਂ ਲੱਗੀ ਹੁੰਦੀ ਹੈ ਜੇ
0: ਚਲੋ
1: ਉਹੋ ਜਿਹੇ ਕੰਮ ਕਰਦੇ ਨੇ।
0: ਚਲੋ ਇਹ ਗੱਲ ਤਾਂ ਆਪਾਂ ਹੁਣ ਕਰ ਹੀ ਰਹੇ ਹਾਂ, ਪਰ ਨਵੀਂ ਜਨਰੇਸ਼ਨ ਨੂੰ ਇਹ ਸਾਰੀਆਂ ਆਦਤਾਂ ਕਿਵੇਂ ਪਾਈਆਂ ਜਾ ਸਕਦੀਆਂ ਫਿਰ?
1: ਨਵੀਂ ਨੂੰ ਆਪਾਂ ਹੁਣ ਦੱਸਾਂਗੇ ਤਾਂ ਹੀ ਪਤਾ ਲੱਗਣਾ ਹੌਲੀ ਹੌਲੀ।
0: ਨਵੀਂ ਜਨਰੇਸ਼ਨ ਤੁਹਾਡੇ ਕੋਲ ਕਿੰਨੇ ਕੁ ਦੇਰ ਬੈਠਦੀ ਆ?
1: ਉਹ ਨਹੀਂ ਬੈਠਦੇ ਨਹੀਂ ਮੈਡਮ ਜੀ, ਹੁਣ ਤਾਂ ਸਾਰੇ ਮੋਬਾਈਲਾਂ 'ਚ ਹੀ ਨੇ, ਬਸ ਮੈਂ ਪੜ੍ਹ ਲਈ ਕੋਈ ਟੀਵੀ ਵੇਖ ਲਿਆ ਕੋਈ
0: ਕਾਰਨ।
1: ਅੱਗੇ ਹੁੰਦਾ ਸੀ ਮੈਡਮ ਜੀ ਵੱਡਿਆਂ ਕੋਲ ਬਹਿੰਦੇ ਸੀ ਆ ਕੇ ਬੱਚੇ, ਹੁਣ ਕੋਈ ਬਹਿੰਦਾ ਹੀ ਨਹੀਂ ਕਦੇ ਆ ਕੋਲ।
0: ਕਿਤੇ ਨਾ ਕਿਤੇ ਜੇਕਰ ਅਸੀਂ ਤਰੱਕੀ ਕੀਤੀ ਆ ਤੇ ਅਸੀਂ ਆਪਣੇ ਵੀ ਗਵਾਏ ਨੇ।
1: ਹਾਂਜੀ
0: ਚਲੋ
1: ਮੈਡਮ ਜੀ ਵੱਡਿਆਂ ਕੋਲ ਬਹਿਣਾ ਚਾਹੀਦਾ, ਹੁਣ ਬੱਚਿਆਂ ਨੂੰ ਪਤਾ ਨਹੀਂ ਗਾ, ਉਹ ਆਸ਼ੀਰਵਾਦ ਦਿੰਦੇ ਨੇ ਨਾਲੇ ਗੱਲਾਂ ਚੰਗੀਆਂ ਦੱਸਦੇ ਨੇ, ਹੁਣ ਬੱਚੇ ਇਸ ਗੱਲ ਨੂੰ ਸਮਝਦੇ ਨੀਗੇ।
0: ਬਿਲਕੁਲ ਇਹ ਗੱਲ ਤਾਂ
1: ਸਰ ਕੋਲ ਆ ਕੇ ਬਹਿਣਾ ਚਾਹੀਦਾ ਹਰ ਇੱਕ ਬੱਚੇ ਨੂੰ।
0: ਚਲੋ ਕੋਈ ਗੱਲ ਨਹੀਂ, ਬੱਚੇ ਜ਼ਰੂਰ ਸਮਝਣਗੇ।
1: ਉਹਨਾਂ ਨੂੰ ਵੀ ਬਹਿਣਾ ਚਾਹੀਦਾ ਨਾ ਕੋਲ ਆ ਕੇ।
0: ਇਹ ਤਾਂ ਗੱਲ ਹੈ,
1: ਬਸ ਉਹ ਇਹਨਾਂ ਨਾਲ ਖੁਸ਼ ਹੋ ਜਾਂਦਾ ਨਾ ਜਦ ਬੱਚੇ ਉਹਦੇ ਕੋਲ ਆ ਕੇ ਬਹਿਣਗੇ, ਮੁੰਡੇ ਆ ਕੋਲ ਬਹਿਣਗੇ ਗੱਲਬਾਤ ਕਰਨਗੇ। ਹੋਰ ਕੋਈ ਬੱਚਿਆਂ ਤੋਂ ਮਾਂ ਪਿਓ ਮੰਗਦਾ ਨੀ ਕੁਛ ਵੀ।
0: ਬਿਲਕੁਲ ਜੀ ਇਹ ਗੱਲ ਤਾਂ ਹੈਗੀ ਆ, ਪਰ ਲੜਾਈਆਂ ਬਹੁਤ ਹੁੰਦੀਆਂ ਅੱਜ ਕੱਲ੍ਹ ਜਦੋਂ ਅਸੀਂ ਖੋਲ ਬਹਿ ਜਾਂਦੇ ਹਾਂ। ਚਲੋ ਕੋਈ ਗੱਲ ਨਹੀਂ, ਹੌਲੀ ਹੌਲੀ ਸਮਾਂ ਸਭ ਬਦਲ ਦਿੰਦਾ ਹੁੰਦਾ ਹੈ ਅਤੇ ਸਮਾਂ ਬਹੁਤ ਬਲਵਾਨ ਹੁੰਦਾ। ਤੁਸੀਂ ਇੰਨੀਆਂ ਸੋਹਣੀਆਂ ਸਾਡੇ ਨਾਲ ਮੁਹਾਵਰੇ ਖਾਣ ਸਾਂਝੇ ਕੀਤੇ, ਤੁਹਾਡਾ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਮੈਨ।
0: ਲੇਕਿਨ ਗੱਲ ਇੱਥੇ ਆਉਂਦੀ ਆ ਕਿ ਮੁਹਾਵਰਿਆਂ ਨੂੰ ਸਹੀ ਤਰ੍ਹਾਂ ਵੀ ਵਰਤਿਆ ਜਾਣਾ ਚਾਹੀਦਾ ਹੈ, ਯਾਨੀ ਕਿ ਉਸਦਾ ਅਸਲ ਜਿਹੜਾ ਲੈਬੰਦੀ ਤੁਕਬੰਦੀ ਜੋ ਵੀ ਵਰਡ ਅੱਗੇ ਪਿੱਛੇ ਹੈਗਾ ਉਵੇਂ ਹੀ ਵਰਤੋ, ਕਿਉਂਕਿ ਲੋੜ ਤੋਂ ਵੱਧ ਮੁਹਾਵਰਿਆਂ ਦੀ ਵਰਤੋਂ ਭਾਸ਼ਾ ਨੂੰ ਭਾਰੀ ਵੀ ਬਣਾ ਸਕਦੀ ਆ। ਲਿਖਤ ਅਤੇ ਬੋਲਚਾਲ ਦੋਵਾਂ ਦੇ ਵਿੱਚ ਸਹੀ ਸੰਦਰਭ ਅਨੁਸਾਰ ਮੁਹਾਵਰੇ ਵਰਤਣੇ ਵੀ ਚਾਹੀਦੇ ਨੇ। ਫਿਲਹਾਲ ਸਮਾਂ ਹੋ ਗਿਆ ਇੱਕ ਗੀਤ ਦਾ, ਗੀਤ ਤੋਂ ਬਾਅਦ ਗੱਲ ਕਰਾਂਗੇ ਕਿ ਜ਼ਿੰਦਗੀ ਦੇ ਵਿੱਚ ਜੇਕਰ ਮੁਹਾਵਰੇ ਅਖਾਣਾਂ ਨੂੰ ਅਸੀਂ ਡਿਫਰੈਂਸ਼ੀਏਟ ਕਰਦੇ ਹਾਂ ਤਾਂ ਉਹਦੇ ਵਿੱਚ ਦਿੱਕਤਾਂ ਕਿਹੜੀਆਂ ਕਿਹੜੀਆਂ ਆ ਸਕਦੀਆਂ ਨੇ।

ਮੁਹਾਵਰੇ ਅਤੇ ਅਖਾਣ ਜ਼ਿੰਦਗੀ ਦੇ ਵਿੱਚ ਮਹੱਤਵਪੂਰਨ ਮਹੱਤਤਾ ਰੱਖਦੇ ਨੇ। ਹਾਲਾਂਕਿ ਸ਼ਬਦਾਂ ਦਾ ਉਲਟ ਫੇਰ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ, ਕਿਉਂਕਿ ਸ਼ਬਦਾਂ ਦਾ ਉਲਟ ਫੇਰ ਜਿਹੜਾ ਆ ਉਹ ਕਿਤੇ ਨਾ ਕਿਤੇ ਤੁਹਾਨੂੰ ਫਿਰ ਸ਼ਬਦਾਵਲੀ ਵੀ ਤੁਹਾਡੀ ਵਿਗਾੜ ਸਕਦਾ ਆ। ਹੁਣ ਗੱਲ ਕਰਦੇ ਹਾਂ ਕਿ ਕੁਝ ਅਜਿਹੇ ਮੁਹਾਵਰੇ, ਅਜਿਹੇ ਅਖਾਣ ਜਿਨ੍ਹਾਂ ਦੇ ਨਾਲ ਅਸੀਂ ਕਿਸੇ ਨੂੰ ਕੋਈ ਗੱਲ ਕਹਿਣੀ ਹੈ ਨਾ, ਸਲੀਕੇ ਦੇ ਨਾਲ ਕਹਿ ਸਕਦੇ ਹਾਂ। ਯਾਨੀ ਕਿ ਪਹਿਲਾਂ ਹੈਗਾ ਜਿਹੋ ਜਿਹਾ ਬੀਜੋਗੇ ਉਹੋ ਜਿਹੇ ਵੱਢੋਗੇ, ਯਾਨੀ ਕਿ ਕਰਮਾਂ ਦਾ ਫਲ ਉਸੇ ਅਨੁਸਾਰ ਮਿਲਦਾ ਆ ਜਿਵੇਂ ਦੇ ਤੁਸੀਂ ਕਰਮ ਕਰਦੇ ਹੋ। ਮਤਲਬ ਜੇ ਅਸੀਂ ਮਿਹਨਤ ਕਰਾਂਗੇ ਤਾਂ ਸਫਲਤਾ ਜ਼ਰੂਰ ਮਿਲੇਗੀ, ਜਿਹੋ ਜਿਹਾ ਬੀਜੋਗੇ ਫਿਰ ਉਹੋ ਜਿਹਾ ਹੀ ਵੱਢਾਂਗੇ। ਦੂਜੀ ਗੱਲ, ਇੱਕ ਹੱਥ ਨਾਲ ਤਾੜੀ ਕਦੇ ਨਹੀਂ ਵੱਜਦੀ। ਮਤਲਬ ਝਗੜੇ ਜਾਂ ਸਮੱਸਿਆ ਵਿੱਚ ਦੋਵਾਂ ਪਾਸਿਆਂ ਦੀ ਭੂਮਿਕਾ ਹੁੰਦੀ ਆ। ਉਦਾਹਰਣ

ਮੁਹਾਵਰੇ ਅਤੇ ਅਖਾਣ ਜ਼ਿੰਦਗੀ ਦੇ ਵਿੱਚ ਮਹੱਤਤਾ ਰੱਖਦੇ ਨੇ। ਹਾਲਾਂਕਿ ਸ਼ਬਦਾਂ ਦਾ ਉਲਟ ਫੇਰ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ, ਕਿਉਂਕਿ ਸ਼ਬਦਾਂ ਦਾ ਉਲਟ ਫੇਰ ਜਿਹੜਾ ਆ ਉਹ ਕਿਤੇ ਨਾ ਕਿਤੇ ਤੁਹਾਨੂੰ ਫਿਰ ਸ਼ਬਦਾਵਲੀ ਵੀ ਤੁਹਾਡੀ ਵਿਗਾੜ ਸਕਦਾ ਹੈ। ਹੁਣ ਗੱਲ ਕਰਦੇ ਹਾਂ ਕਿ ਕੁਝ ਅਜਿਹੇ ਮੁਹਾਵਰੇ, ਅਜਿਹੇ ਅਖਾਣ ਜਿਨ੍ਹਾਂ ਦੇ ਨਾਲ ਅਸੀਂ ਕਿਸੇ ਨੂੰ ਕੋਈ ਗੱਲ ਕਹਿਣੀ ਹੈ ਨਾ, ਸਲੀਕੇ ਦੇ ਨਾਲ ਕਹਿ ਸਕਦੇ ਹਾਂ। ਯਾਨੀ ਕਿ ਪਹਿਲਾਂ ਹੈਗਾ ਜਿਹੋ ਜਿਹਾ ਬੀਜੋਗੇ ਉਹੋ ਜਿਹੇ ਵੱਢੋਗੇ, ਯਾਨੀ ਕਿ ਕਰਮਾਂ ਦਾ ਫਲ ਉਸੇ ਅਨੁਸਾਰ ਮਿਲਦਾ ਆ ਜਿਵੇਂ ਦੇ ਤੁਸੀਂ ਕਰਮ ਕਰਦੇ ਹੋ। ਮਤਲਬ ਜੇ ਅਸੀਂ ਮਿਹਨਤ ਕਰਾਂਗੇ ਤਾਂ ਸਫਲਤਾ ਜ਼ਰੂਰ ਮਿਲੇਗੀ, ਜਿਹੋ ਜਿਹਾ ਬੀਜੋਗੇ ਫਿਰ ਉਹੋ ਜਿਹਾ ਹੀ ਵੱਢਾਂਗੇ। ਦੂਜੀ ਗੱਲ, ਇੱਕ ਹੱਥ ਨਾਲ ਤਾੜੀ ਕਦੇ ਨਹੀਂ ਵੱਜਦੀ। ਮਤਲਬ ਝਗੜੇ ਜਾਂ ਸਮੱਸਿਆ ਵਿੱਚ ਦੋਵਾਂ ਪਾਸਿਆਂ ਦੀ ਭੂਮਿਕਾ ਹੁੰਦੀ ਹੈ। ਉਦਾਹਰਣ ਦੇ ਕਿਤੇ ਪਿਛਲੇ ਦੇ ਮੁਕਾਬਲੇ ਹੋਰ ਜ਼ਿਆਦਾ ਡੇਂਜਰਸ ਨਾ ਹੋਵੇ। ਮਿਹਨਤ ਦਾ ਫਲ ਮਿੱਠਾ ਹੁੰਦਾ ਆ, ਅਸੀਂ ਸੁਣਦੇ ਆਏ ਹਾਂ, ਲੇਕਿਨ ਮਿਹਨਤ ਦਾ ਫਲ ਜ਼ਿਆਦਾ ਮਿੱਠਾ ਨਾ ਹੋ ਜਾਏ, ਕਿਉਂਕਿ ਜ਼ਿਆਦਾ ਮਿੱਠਾ ਜਿਹੜਾ ਸਿਹਤ ਲਈ ਹਾਨੀਕਾਰਕ ਵੀ ਹੁੰਦਾ ਆ। ਫਿਲਹਾਲ ਜੋਕਸ ਅਪਾਰਟ, ਗੱਲ ਹੁੰਦੀ ਹੈ ਕਿ ਲਗਾਤਾਰ ਮਿਹਨਤ ਤੋਂ ਬਾਅਦ ਉਸਨੇ ਪ੍ਰਯੋਗਿਕ ਪ੍ਰੀਖਿਆ ਪਾਸ ਕਰ ਲਈ, ਜਿਸ ਤੋਂ ਬਾਅਦ ਉਹਨੂੰ ਮਿਹਨਤ ਦਾ ਫਲ ਜ਼ਰੂਰ ਮਿਲਿਆ। ਮਿਹਨਤ ਦਾ ਫਲ ਇੱਕ ਨਾ ਇੱਕ ਦਿਨ ਜ਼ਰੂਰ ਮਿਲਦਾ। ਯਾਨੀ ਕਿ ਇੱਕ ਕਹਾਵਤ, ਇੱਕ ਮੁਹਾਵਰਾ ਹੈ ਜਿਹਨੂੰ ਅਸੀਂ ਕਹਿੰਦੇ ਹਾਂ, ਇੱਕ ਅਤੇ ਇੱਕ 11 ਹੁੰਦੇ ਨੇ। ਮਤਲਬ ਕਿ ਏਕਤਾ ਦੇ ਵਿੱਚ ਤਾਕਤ ਹੁੰਦੀ ਹੈ। ਯਾਨੀ ਕਿ ਪਿੰਡ ਵਾਸੀਆਂ ਨੇ ਮਿਲ ਕੇ ਨਹਿਰ ਦੀ ਸਫਾਈ ਕੀਤੀ ਅਤੇ ਇੱਕ ਇੱਕ 11 ਬਣ ਗਏ। ਇਹ ਕਹਾਵਤਾਂ, ਇਹ ਮੁਹਾਵਰੇ, ਖਾਣ ਜਿੰਨੇ ਵੀ ਹੈਗੇ ਨੇ, ਸਾਡੀ ਜ਼ਿੰਦਗੀ 'ਚ ਵਰਤ ਹੁੰਦੇ ਨੇ, ਪੰਜਾਬੀ ਸੱਭਿਆਚਾਰ ਦੇ ਅਟੁੱਟ ਹਿੱਸੇ ਨੇ। ਲੇਕਿਨ ਹੁਣ ਸਮਾਂ ਕੀ ਆ ਗਿਆ ਹੈ ਕਿ ਸਾਰੀਆਂ ਗੱਲਾਂ ਸਾਡੇ ਤੋਂ ਵਿਸਤਰ ਰਹੀਆਂ ਨੇ। ਕਿਉਂ? ਕਿਉਂਕਿ ਬੋਲਣ ਵਾਲੇ ਨਹੀਂ ਰਹੇ ਹੈਗੇ। ਹਾਲਾਂਕਿ ਸੁਣਨ ਵਾਲਿਆਂ ਨੂੰ ਅੱਜ ਬਹੁਤ ਸਾਰੇ ਮੁਹਾਵਰੇ ਅਤੇ ਅਖਾਣ ਪਤਾ ਲੱਗਣਗੇ। ਉਸ ਤੋਂ ਬਾਅਦ ਗੱਲ ਕਰ ਲਿਆ ਕਿ ਖਾਲੀ ਭਾਂਡੇ ਵੱਧ ਖੜਕਦੇ ਨੇ। ਇਹ ਤਾਂ ਅਸੀਂ ਕਹਿੰਦੇ ਹਾਂ ਕਿ ਰਸੋਈ ਦੇ ਵਿੱਚ ਵੱਧ ਭਾਂਡੇ ਹੋਣਗੇ ਤਾਂ ਖੜਕਣ ਗਈ, ਉੱਦਾਂ ਵੀ ਮੁਹਾਵਰਾ ਹੁੰਦਾ ਹੈ ਕਿ ਖਾਲੀ ਭਾਂਡੇ ਵੱਧ ਖੜਕਦੇ ਨੇ ਕਿਉਂਕਿ ਘੱਟ ਗਿਆਨ ਵਾਲੇ ਲੋਕ ਜਿਹੜੇ ਹੁੰਦੇ ਆ ਵੱਧ ਵਿਖਾਵਾ ਕਰਦੇ। ਜਿਹੜਾ ਗਿਆਨਵਾਨ ਹੁੰਦਾ ਆ ਵੈਸੇ ਤੁਸੀਂ ਦੇਖ ਲਿਓ, ਉਹ ਘੱਟ ਬੋਲੇਗਾ ਅਤੇ ਜਦੋਂ ਬੋਲੇਗਾ ਉਸ ਤੋਂ ਬਾਅਦ ਉਹਦੇ ਜਿਹੜੇ ਲਫ਼ਜ਼ ਨਿਕਲਣਗੇ ਅੰਦਰੋਂ ਉਹ ਤੁਹਾਨੂੰ ਦੱਸ ਦੇਣਗੇ ਕਿ ਉਹ ਇਨਸਾਨ ਕਿੰਨਾ ਕੁ ਜ਼ਿਆਦਾ ਗਿਆਨਵਾਨ ਆ।

ਸਿਆਣੇ ਕਹਿੰਦੇ ਹੁੰਦੇ ਨੇ ਕਿ ਦੂਰ ਦੇ ਢੋਲ ਸੁਹਾਵਣੇ ਹੁੰਦੇ ਨੇ, ਮਤਲਬ ਦੂਰ ਦੀ ਚੀਜ਼ ਹਮੇਸ਼ਾ ਹੀ ਚੰਗੀ ਲੱਗਦੀ ਆ। ਕਿਉਂ ਲੱਗਦੀ ਆ? ਕਿਉਂਕਿ ਅਜੇ ਹੰਢਾਈ ਨਹੀਂ ਹੁੰਦੀ, ਵਰਤਿਆ ਨਹੀਂ ਹੁੰਦਾ। ਅਤੇ ਕਹਿੰਦੇ ਨਾ ਉੱਚੀ ਦੁਕਾਨ, ਫੀਕਾ ਪਕਵਾਨ, ਇਹ ਸਾਰੀਆਂ ਗੱਲਾਂ ਐਂ ਨਹੀਂ ਬਣੀਆਂ, ਇਹਦੇ ਪਿੱਛੇ ਬਹੁਤ ਡੂੰਘੀਆਂ ਕਹਾਣੀਆਂ ਨੇ। ਅਤੇ ਸਿਆਣੇ ਇਹ ਵੀ ਕਹਿੰਦੇ ਨੇ ਕਿ ਲੋਹਾ ਗਰਮ ਹੋਵੇ ਤਾਂ ਹੀ ਸੱਟ ਮਾਰੋ, ਮਤਲਬ ਸਹੀ ਸਮੇਂ ਦਾ ਲਾਭ ਉਠਾਉਣਾ ਚਾਹੀਦਾ ਆ, ਵਧੀਆ ਮੌਕਾ ਮਿਲੇ ਤਾਂ ਉਸਦਾ ਫਾਇਦਾ ਲੈਣਾ ਚਾਹੀਦਾ। ਸਰਗੁਣ ਮਹਿਤਾ ਦੀ ਇੱਕ ਇੰਟਰਵਿਊ ਯਾਦ ਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਮੈਨੂੰ ਪਰਮਾਤਮਾ ਨੇ ਇੱਕ ਮੌਕਾ ਦਿੱਤਾ ਅਤੇ ਮੈਂ ਪੂਰਾ ਨਿਚੋੜ ਕੱਢਿਆ, ਅਤੇ ਉਹਦਾ ਨਤੀਜਾ ਇਹ ਆ ਕਿ ਅੱਜ ਉਹ ਫਿਲਮਾਂ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਨੇ। ਕਹਿੰਦੇ ਕਿ ਘਰ ਦੀ ਮੁਰਗੀ ਦਾਲ ਬਰਾਬਰ, ਬਿਲਕੁਲ, ਘਰ ਵਿੱਚ ਕੋਈ ਸਲਾਹ ਦਿੰਦਾ ਆ ਤਾਂ ਬਿਲਕੁਲ ਨਹੀਂ ਮੰਨਦੇ, ਉਹੀ ਸਲਾਹ ਜੇਕਰ ਕੋਈ ਬਾਹਰਲਾ ਇਨਸਾਨ ਤੁਹਾਨੂੰ ਬਿਠਾ ਕੇ ਸਮਝਾ ਕੇ ਦਿੰਦਾ ਆ ਤਾਂ ਉਹ ਸਲਾਹ ਜ਼ਰੂਰ ਮੰਨੀ ਜਾਂਦੀ ਆ। ਆਪਣੇ ਕੋਲ ਚੰਗੀ ਚੀਜ਼ ਦੀ ਕਦਰ ਨਹੀਂ ਹੁੰਦੀ, ਆਪਣੇ ਕਲਾਕਾਰਾਂ ਨੂੰ ਅਸੀਂ ਘੱਟ ਮਹੱਤਵ ਦਿੰਦੇ ਹਾਂ, ਤਾਂ ਹੀ ਤਾਂ ਕਹਿੰਦੇ ਹਾਂ ਕਿ ਘਰ ਦੀ ਮੁਰਗੀ ਦਾਲ ਬਰਾਬਰ। ਅਤੇ ਉਹੀ ਕਲਾਕਾਰ ਜਦੋਂ ਵੱਡੀ ਸਟੇਜ ਦੇ ਉੱਤੇ ਕੌਨਸਰਟਸ ਲਗਾ ਕੇ ਆਉਂਦੇ ਨੇ ਫਿਰ ਉਹੀ ਕਲਾਕਾਰ ਤੁਹਾਡਾ ਮਾਣ ਵੀ ਬਣ ਜਾਂਦੇ ਨੇ। ਕਹਿੰਦੇ ਕਿ ਬੂੰਦ ਬੂੰਦ ਨਾਲ ਘੜਾ ਭਰਦਾ ਆ, ਬਿਲਕੁਲ ਸਹੀ ਗੱਲ ਆ। ਜਿੰਨਾ ਤੁਸੀਂ ਥੋੜ੍ਹਾ ਥੋੜ੍ਹਾ ਪੜ੍ਹਦੇ ਜਾਓਗੇ ਤੁਹਾਨੂੰ ਨਹੀਂ ਪਤਾ ਲੱਗਣਾ ਕਿ ਨੌਲੇਜ ਦਾ ਦਰਿਆ ਤੁਹਾਡੇ ਅੰਦਰ ਕਿਸ ਤਰ੍ਹਾਂ ਵਗ ਰਿਹਾ ਆ। ਨੌਲੇਜ ਇਜ਼ ਯੋਰ ਪਾਵਰਫੁਲ ਵੈਪਨ, ਕੋਈ ਵੈਪਨ ਹੋਰ ਕੰਮ ਨਹੀਂ ਆਉਂਦਾ ਜਦੋਂ ਤੱਕ ਤੁਹਾਡੇ ਕੋਲ ਅੰਦਰ ਕੌਨਫੀਡੈਂਸ ਹੈਗਾ ਨੌਲੇਜ ਦਾ। ਅੱਗੇ ਹੈਗਾ ਕਿ ਚੋਰ ਦੀ ਦਾੜੀ ਵਿੱਚ ਤਿਨਕਾ, ਮਤਲਬ ਕਿ ਚੋਰ ਆਪ ਹੀ ਘਬਰਾ ਜਾਂਦਾ ਹੈ ਚੋਰੀ ਕਰਕੇ। ਜਿਹੜਾ ਦੋਸ਼ੀ ਵਿਅਕਤੀ ਹੁੰਦਾ ਹੈ ਨਾ, ਜਦੋਂ ਉਹਨੂੰ ਪਤਾ ਹੈ ਨਾ ਉਹਨੇ ਗਲਤੀ ਕੀਤੀ ਆ, ਖੁਦ ਘਬਰਾ ਜਾਏਗਾ, ਤੁਹਾਡਾ ਨਜ਼ਰਾ ਹੀ ਨਹੀਂ ਮਿਲਾਏਗਾ। ਤਾਂ ਹੀ ਕਿਹਾ ਜਾਂਦਾ ਕਿ ਪੁੱਛਗਿੱਛ ਦੌਰਾਨ ਬਿਨਾਂ ਕਾਰਨ ਹੀ ਘਬਰਾਉਣ ਲੱਗ ਪੈਂਦੇ ਕਈ ਬੰਦੇ, ਉਹਨਾਂ ਨੂੰ ਕਹਿੰਦੇ ਆ ਕਿ ਚੋਰ ਦੀ ਦਾੜੀ ਵਿੱਚ ਤਿਨਕਾ। ਪਹਿਲਾਂ ਗੱਲ ਤਾਂ ਆਪਾਂ ਕਰ ਹੀ ਚੁੱਕੇ ਹਾਂ ਕਿ ਉੱਠਦੇ ਮੂੰਹ ਵਿੱਚ ਜੀਰਾ ਦੇਣਾ, ਯਾਨੀ ਕਿ ਹੁਣ ਕੋਈ 6 ਫੁੱਟ ਆਦਮੀ ਆ ਅਤੇ ਤੁਸੀਂ ਉਹਨੂੰ ਕਹੋਗੇ ਕਿ ਆ ਲੈ ਇੱਕ ਕੋਲੀ ਆਹ ਚੀਜ਼ ਖਾ ਲਾ, ਨਹੀਂ, ਜੋ ਡਿਜ਼ਰਵ ਕਰਦਾ ਆ ਉਹਨੂੰ ਜ਼ਰੂਰ ਦਿਉ। ਯਾਨੀ ਕਿ ਲੋੜ ਦੇ ਮੁਕਾਬਲੇ ਬਹੁਤ ਘੱਟ ਜਦੋਂ ਕਿਸੇ ਨੂੰ ਮਿਲਦਾ ਆ ਉਹਨੂੰ ਕਹਿੰਦੇ ਆ ਕਿ ਉੱਠਦੇ ਮੂੰਹ ਦੇ ਵਿੱਚ ਜੀਰਾ ਦੇ ਦੇਣਾ। ਸੋ ਪੰਜਾਬੀ ਖਾਣ ਸਿਰਫ ਭਾਸ਼ਾਈ ਸ਼ਿੰਗਾਰ ਨਹੀਂ ਗਏ, ਸਗੋਂ ਲੋਕ ਸੱਭਿਆਚਾਰ ਦੇ ਬਹੁਤ ਜ਼ਿਆਦਾ ਹਾਵ ਭਾਵ ਨੇ। ਇਹ ਸਾਨੂੰ ਆਪਣੇ ਪੂਰਵਜਾਂ ਦੇ ਵਿਚਾਰ, ਜੀਵਨ ਦਰਸ਼ਨ, ਰਿਸ਼ਤਿਆਂ ਦੀ ਸਮਝ, ਖੇਤੀਬਾੜੀ, ਵਪਾਰ, ਸਮਾਜਿਕ ਕਦਰਾਂ ਕੀਮਤਾਂ ਅਤੇ ਨੈਤਿਕ ਸਿੱਖਿਆ ਦੇ ਨਾਲ ਜੋੜਦੇ ਨੇ। ਪਿੰਡਾਂ ਦੀਆਂ ਸੱਥਾਂ, ਪਰਿਵਾਰਿਕ ਬੈਠਕਾਂ, ਲੋਕ ਗੀਤਾਂ, ਕਿੱਸਿਆਂ, ਨਾਟਕਾਂ, ਰੋਜ਼ਾਨਾ ਦੀ ਗੱਲਬਾਤ ਵਿੱਚ ਅਖਾਣਾਂ ਦੀ ਵਰਤੋਂ ਅੱਜ ਵੀ ਬਹੁਤ ਆਮ ਜਿਹੀ ਗੱਲ ਹੈ, ਲੇਕਿਨ ਟ੍ਰੈਜਡੀ ਇਹ ਹੈ ਕਿ ਬਹੁਤ ਘੱਟ ਲੋਕ ਨੇ ਜਿਹੜੇ ਇਸਨੂੰ ਅਜੇ ਵੀ ਵਰਤਦੇ ਨੇ। ਇਹ ਗੱਲ ਨੂੰ ਸੰਖੇਪ ਪ੍ਰਭਾਵਸ਼ਾਲੀ ਅਤੇ ਯਾਦਗਾਰ ਬਣਾ ਦਿੰਦੇ ਨੇ। ਸੋ ਆਧੁਨਿਕ ਯੁੱਗ ਦੀ ਜੇਕਰ ਗੱਲ ਕਰੀਏ ਡਿਜੀਟਲ ਮੀਡੀਆ ਦੀ, ਤਾਂ ਸਾਡੇ ਕੋਲ ਸੋਸ਼ਲ ਮੀਡੀਆ, ਰੇਡੀਓ, ਟੈਲੀਵਿਜ਼ਨ, ਨਿਊਜ਼ ਪੇਪਰਸ, ਸਾਹਿਤ, ਭਾਸ਼ਣ ਅਤੇ ਵਿੱਦਿਅਕ ਖੇਤਰ ਦੇ ਵਿੱਚ ਇਹਨਾਂ ਦੀ ਵਰਤੋਂ ਲਗਾਤਾਰ ਹੁੰਦੀ ਹੈ। ਨੌਜਵਾਨ ਪੀੜ੍ਹੀ ਜੇਕਰ ਇਹਨਾਂ ਨੂੰ ਸਿੱਧੇ ਅਤੇ ਆਪਸੀ ਰੋਜ਼ਾਨਾ ਦੀ ਬੋਲਚਾਲ ਵਿੱਚ ਵਰਤੇ, ਨਾ ਤਾਂ ਸਿਰਫ ਉਹਨਾਂ ਦੀ ਭਾਸ਼ਾ ਨਿਖਰੇਗੀ ਸਗੋਂ ਆਪਣੀ ਸੱਭਿਆਚਾਰਕ ਵਿਰਾਸਤ ਦੇ ਨਾਲ ਵੀ ਜੁੜਨਗੇ। ਅਤੇ ਜਦੋਂ ਅਸੀਂ ਕਹਿੰਦੇ ਹਾਂ ਫਰਸਟ੍ਰੇਸ਼ਨ ਕੱਢਣੀ ਆ, ਤਾਂ ਅਸੀਂ ਬਹੁਤ ਸਾਰੇ ਅਬਿਊਜ਼ਿਵ ਵਰਡਸ ਯੂਜ਼ ਕਰ ਲੈਂਦੇ ਹਾਂ, ਉਹਦੀ ਜਗ੍ਹਾ ਇਹ ਵਰਡਸ ਯੂਜ਼ ਕਰੋ। ਦੇਖਿਓ, ਇੱਕ ਤਾਂ ਗੱਲ ਕਹਿ ਦੋਗੇ ਕਿ ਅਗਲੇ ਬੰਦੇ ਨੂੰ ਪਤਾ ਵੀ ਨਹੀਂ ਲੱਗਣਾ ਕੀ ਕਿਹਾ, ਅਤੇ ਦੂਸਰੀ ਵਾਰ ਤੁਸੀਂ ਸਲੀਕੇ ਦੇ ਨਾਲ ਆਪਣੀ ਫਰਸਟ੍ਰੇਸ਼ਨ ਵੀ ਕੱਢ ਸਕਦੇ ਹੋ। ਫਿਲਹਾਲ ਪ੍ਰੋਗਰਾਮ ਇੰਜੋਏ ਕਰ ਰਹੇ ਤੁਸੀਂ ਰੰਗਲਾ ਪੰਜਾਬ ਆਰ ਜੇ ਰਾਜਵੀਰ ਦੇ ਨਾਲ, ਅਤੇ ਜੇਕਰ ਅਜੇ ਵੀ ਕੋਈ ਵਿਚਾਰ ਰਹਿ ਗਿਆ ਹੈ ਜਿਹੜਾ ਕਿ ਅਜੇ ਸਾਂਝਾ ਨਹੀਂ ਕੀਤਾ ਹੈ, ਤਾਂ ਜਲਦੀ ਤੋਂ ਜਲਦੀ ਤੁਸੀਂ ਆਪਣੀ ਹਾਜ਼ਰੀ ਲਗਵਾ ਸਕਦੇ ਹੋ।

ਗੱਲ ਕਰ ਰਹੇ ਹਾਂ ਅੱਜ ਆਪਾਂ ਮੁਹਾਵਰੇ ਅਤੇ ਅਖਾਣਾਂ ਦੀ, ਯਾਨੀ ਕਿ ਉਹ ਬੋਲ, ਉਹ ਸ਼ਬਦ ਜਿਹੜੇ ਕਿ ਪੰਜਾਬੀ ਸੱਭਿਆਚਾਰ ਦੀ ਜਾਣ ਨੇ, ਪਛਾਣ ਨੇ, ਜਿਹੜੇ ਕਿ ਸਲੀਕੇ ਦੇ ਬਾਰੇ ਸਾਨੂੰ ਦੱਸਦੇ ਨੇ। ਅਤੇ ਸਲੀਕੇ ਦੀ ਜਦੋਂ ਗੱਲ ਹੁੰਦੀ ਹੈ ਉਦੋਂ ਸ਼ਬਦਾਂ ਨੂੰ ਬਹੁਤ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ। ਸ਼ਬਦਾਂ ਨੂੰ ਧਿਆਨ ਦੇ ਵਿੱਚ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਆ, ਕਿਉਂਕਿ ਜਦੋਂ ਅਸੀਂ ਕਿਸੇ ਨੂੰ ਕੋਈ ਗੱਲ ਕਹਿਣੀ ਹੈ ਨਾ, ਫਿਰ ਉਸ ਤੋਂ ਬਾਅਦ ਪਤਾ ਹੁੰਦਾ ਆ ਕਿ ਯਾਰ ਕਿਸੇ ਨੂੰ ਬੁਰਾ ਵੀ ਨਾ ਲੱਗੇ ਅਤੇ ਅਸੀਂ ਗੱਲ ਵੀ ਕਹਿ ਦਈਏ। ਇਹੀ ਗੱਲ ਹੈ ਕਿ ਅੱਜ ਇਸ ਗੱਲ ਦੀ ਲੋੜ ਹੈ ਕਿ ਜੋ ਸਾਡੀ ਅਗਲੀ ਜਨਰੇਸ਼ਨ ਆ ਉਸਨੂੰ ਪਤਾ ਹੋਵੇ ਮੁਹਾਵਰੇ, ਅਖਾਣ, ਇਹ ਸਾਰੀਆਂ ਗੱਲਾਂ ਕਿਹੜੀਆਂ ਨੇ, ਕਿਉਂ ਇਹਨੂੰ ਵਰਤਣ ਦੀ ਲੋੜ ਪੈ ਰਹੀ ਹੈ। ਅਜੇ ਵੀ ਯਾਦ ਹੈ ਜਦੋਂ ਛੋਟੇ ਛੋਟੇ ਹੁੰਦੇ ਦਾਦਾ ਦਾਦੀ ਨਾਨਾ ਨਾਨੀ ਨਾਲ ਬੈਠਦੇ ਹੁੰਦੇ ਸੀਗੇ, ਜਦੋਂ ਇਹ ਜੋ ਇੰਡਸਟਰੀਲਾਈਜੇਸ਼ਨ, ਡਿਜੀਟਲਾਈਜੇਸ਼ਨ ਜੋ ਕਿ ਸਾਰੀ ਦੁਨੀਆ 'ਚ ਫੈਲੀ ਹੋਈ ਹੈ ਨਹੀਂ ਸੀ ਹੁੰਦੀ, ਉਦੋਂ ਇਹ ਗੱਲਾਂ ਆਮ ਹੁੰਦੀਆਂ ਸੀਗੀਆਂ। ਕਿਸੇ ਨੂੰ ਕੁਛ ਕਹਿਣਾ ਆ ਤਾਂ ਠੀਕ ਆ, ਕਰਕੇ ਕਹਿ ਵੀ ਦਿੱਤਾ, ਲੇਕਿਨ ਸਮਾਂ ਬਦਲ ਰਿਹਾ ਆ। ਲੇਕਿਨ ਅੱਜ ਜ਼ਰੂਰਤ ਆ ਕਿ ਅਸੀਂ ਆਪਣੇ ਬੱਚਿਆਂ ਨੂੰ, ਨੌਜਵਾਨਾਂ ਨੂੰ ਪੰਜਾਬੀ ਮੁਹਾਵਰੇ ਅਤੇ ਅਖਾਣਾਂ ਦੇ ਨਾਲ ਜਾਣੂ ਕਰਵਾਈਏ। ਸਕੂਲ, ਕਾਲਜ, ਸਾਹਿਤਕ ਸੰਸਥਾਵਾਂ, ਰੇਡੀਓ, ਟੈਲੀਵਿਜ਼ਨ ਅਤੇ ਡਿਜੀਟਲ ਮਾਧਿਅਮ ਦੇ ਰਾਹੀਂ ਇਸ ਵਿਰਾਸਤ ਨੂੰ ਅੱਗੇ ਵਧਾਇਆ ਜਾਵੇ। ਜਦੋਂ ਅਸੀਂ ਆਪਣੀ ਬੋਲੀ ਵਿੱਚ ਇਹਨਾਂ ਦੀ ਸਹੀ ਅਤੇ ਸੁਚੱਜੀ ਵਰਤੋਂ ਕਰਾਂਗੇ, ਤਦੋਂ ਹੀ ਪੰਜਾਬੀ ਭਾਸ਼ਾ ਦੀ ਅਸਲ ਮਿਠਾਸ ਅਤੇ ਅਮੀਰੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਤੱਕ ਪਹੁੰਚਾ ਸਕਦੇ ਹਾਂ।

ਬਹੁਤ ਦੁੱਖ ਭਰੀ ਗੱਲ ਹੈ ਕਿ ਜੋ ਬੱਚੇ ਪੰਜਾਬ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਇਹ ਗੱਲਾਂ ਨਹੀਂ ਪਤਾ, ਲੇਕਿਨ ਜੋ ਬੱਚੇ ਦੂਸਰੇ ਪੰਜਾਬ ਦੇ ਵਿੱਚ ਰਹਿੰਦੇ ਨੇ, ਯਾਨੀ ਕਿ ਜਿੱਥੇ ਪੰਜਾਬੀ ਬਹੁਤ ਜ਼ਿਆਦਾ ਵੱਸਦੇ ਨੇ, ਉਸਨੂੰ ਅਸੀਂ ਦੂਸਰਾ ਪੰਜਾਬ ਦਾ ਨਾਮ ਦੇ ਦਿੰਦੇ ਹਾਂ, ਉੱਥੇ ਬੱਚੇ ਬਖੂਬੀ ਤਰੀਕੇ ਦੇ ਨਾਲ ਜਾਣਦੇ ਨੇ, ਉਹਨਾਂ ਨੂੰ ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਦਾ ਪਤਾ ਹੈ ਜਿਹੜੀਆਂ ਕਿ ਪੰਜਾਬ 'ਚ ਰਹਿਣ ਵਾਲਿਆਂ ਨੂੰ ਨਹੀਂ ਪਤਾ। ਜੇਕਰ ਸਹਿਮਤ ਹੋ ਤਾਂ ਠੀਕ ਹੈ, ਨਹੀਂ ਸਹਿਮਤ ਹੋ ਤਾਂ ਬੱਚਿਆਂ ਨੂੰ ਉਹ ਗੱਲਾਂ ਜ਼ਰੂਰ ਸਿਖਾਓ ਜਿਹੜੀਆਂ ਕਿ ਆਉਣ ਵਾਲੀ ਪੀੜ੍ਹੀ ਦੇ ਲਈ ਬਹੁਤ ਜ਼ਰੂਰੀ ਨੇ, ਕਿਉਂਕਿ ਵਿਰਾਸਤ ਤੁਹਾਡੀ ਆਪਣੀ ਆ ਅਤੇ ਵਿਰਾਸਤ ਵਿਰਸੇ ਨੂੰ ਅਮੀਰ ਬਣਾਉਣਾ ਸਾਡੇ ਆਪਣੇ ਹੱਥ 'ਚ ਹੁੰਦਾ ਹੈ। ਸੋ ਪ੍ਰੋਗਰਾਮ ਖਤਮ ਹੋਣ ਵਾਲਾ ਹੈ ਕਿਉਂਕਿ ਐਫ ਐਮ ਰੇਨਬੋ ਸਟੂਡੀਓ ਦੀ ਘੜੀ ਦੇ ਉੱਤੇ ਇਸ ਸਮੇਂ 8:55 ਹੋ ਰਹੇ ਨੇ ਅਤੇ ਇਸ ਤੋਂ ਬਾਅਦ ਇੱਕ ਗੀਤ ਤੁਹਾਡੇ ਲਈ ਪੇਸ਼ ਕਰਾਂਗੀ। ਲੇਕਿਨ ਇਸ ਰੰਗਲਾ ਪੰਜਾਬ ਪ੍ਰੋਗਰਾਮ ਦੀ ਕਹਿ ਦੋ ਕਿ ਸਮਾਪਤੀ ਇਸ ਨਾਲ ਕਰਾਂਗੀ ਕਿ ਮੁਹਾਵਰੇ ਅਤੇ ਖਾਣਾ ਦੇ ਬਾਰੇ ਗੱਲ ਕਰਕੇ ਦਿਲ ਬਾਗੋ ਬਾਗ ਹੋ ਗਿਆ ਜੀ। ਬਹੁਤ ਸਾਰੇ ਕਾਲਰਸ ਨੇ ਆਪਣੇ ਕਿੱਸੇ ਸ਼ੇਅਰ ਕੀਤੇ ਅਤੇ ਬਹੁਤ ਸਾਰੇ ਇੱਦਾਂ ਦੇ ਖਾਣ ਮੁਹਾਵਰੇ ਵੀ ਦੱਸੇ ਜਿਹੜੇ ਕਿ ਨਹੀਂ ਸੁਣੇ ਸੀਗੇ ਅਤੇ ਜਿਹਨਾਂ ਨੇ ਦੱਸਿਆ ਕਿ ਲੇਕਿਨ ਸਮਾਂ ਮੰਗ ਕਰਦਾ ਆ ਅਸੀਂ ਆਪਣੀ ਪੀੜ੍ਹੀ ਦਰ ਪੀੜ੍ਹੀ ਇਸ ਗੱਲ ਨੂੰ ਅੱਗੇ ਟ੍ਰਾਂਸਫਰ ਜ਼ਰੂਰ ਕਰੀਏ। ਫਿਲਹਾਲ ਰੰਗਲਾ ਪੰਜਾਬ ਦੇ ਵਿੱਚ ਹੁਣ ਤੱਕ ਤਾਂ ਲਈ ਨਹੀਂ, ਇਸ ਤੋਂ ਬਾਅਦ ਤੁਸੀਂ ਸੁਣੋਗੇ ਐਫ ਐਮ ਨਿਊਜ਼ ਹੈਡਲਾਈਨਸ ਠੀਕ 9 ਵਜੇ, ਫਿਰ ਉਸ ਤੋਂ ਬਾਅਦ ਪ੍ਰੋਗਰਾਮ ਸ਼ੁਰੂ ਹੋਏਗਾ ਦਿਲ ਜਾਤਾ ਹੈ। ਪਲੇ ਕਰਨ ਜਾ ਰਹੀ ਹਾਂ ਸਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਖੂਬਸੂਰਤ ਗੀਤ ਹੈ ਤੁਹਾਡੇ ਲਈ।

FM ਰੇਮੋ ਦੀ ਸਟੂਡੀਓ ਦੀ ਘੜੀ ਦੇ ਉੱਤੇ ਇਸ ਸਮੇਂ 9 ਵਜ ਰਹੇ ਨੇ ਤੇ ਹੁਣ ਸਮਾਂ ਹੋ ਗਿਆ ਹੈ FM ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਕਾਰਤਾ ਦੇ ਵਿੱਚ ਇੰਡੋਨੇਸ਼ੀਆ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਭਾਰਤ ਇੰਡੋਨੇਸ਼ੀਆ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਦੇ ਟੀਚੇ ਨੂੰ ਸਮਰਪਿਤ ਕਰਦਿਆਂ ਉਹਨਾਂ ਨੇ ਨਵੇਂ ਨਿਰਦੇਸ਼ ਜਾਰੀ ਕੀਤੇ ਨੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਸ਼ਟਰੀ ਰਾਜਧਾਨੀ ਦੇ ਵਿੱਚ ਹਰਿਆਲੀ ਵਧਾਉਣ ਦੇ ਲਈ ਏਕ ਪੇੜ ਮਾਂ ਕੇ ਨਾਮ ਮੁਹਿੰਮ ਤਹਿਤ ਦਿੱਲੀ ਦੇ ਵਿੱਚ 70 ਲੱਖ ਪੌਦੇ ਲਗਾਉਣ ਦੇ ਮਿਸ਼ਨ ਦੀ ਸ਼ੁਰੂਆਤ ਕੀਤੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਨਾਲ ਅੱਜ ਨਵੀਂ ਦਿੱਲੀ ਦੇ ਵਿੱਚ 2026 ਡੂਰੰਡ ਕੱਪ ਟੂਰਨਾਮੈਂਟ ਦੇ ਲਈ ਟਰਾਫੀਆਂ ਦਾ ਉਦਘਾਟਨ ਕੀਤਾ ਅਤੇ ਹਰੀ ਝੰਡੀ ਦਿਖਾ ਕੇ ਰਵਾਨਾ ਵੀ ਕੀਤਾ। ਸਰਕਾਰ ਨੇ ਸੋਸ਼ਲ ਮੀਡੀਆ 'ਤੇ ਚੱਲ ਰਹੇ ਉਸ ਵੀਡੀਓ ਦਾ ਖੰਡਨ ਕੀਤਾ ਹੈ ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੀਨੀ ਫੌਜਾਂ ਭਾਰਤ ਵਿੱਚ 60 ਕਿਲੋਮੀਟਰ ਅੰਦਰ ਦਾਖਲ ਹੋ ਗਈਆਂ ਨੇ। ਪੰਜਾਬ ਬੀਜੇਪੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕੇਂਦਰ ਸਰਕਾਰ ਨੇ ਫਿਲਮ ਸਤਲੁਜ ਨੂੰ OTT ਤੋਂ ਹਟਾਉਣ ਦੇ ਬਾਰੇ ਮਾਮਲੇ ਦੀ ਸਮੀਖਿਆ ਦੇ ਹੁਕਮ ਦਿੱਤੇ ਨੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੇ ਮੁੱਦਿਆਂ ਦੇ ਹੱਲ ਦੇ ਲਈ ਅਹਿਮ ਮੀਟਿੰਗਾਂ ਕੀਤੀਆਂ। ਸੰਬੰਧਿਤ ਵਿਭਾਗਾਂ ਨੂੰ ਜਾਇਜ਼ ਮੰਗਾਂ ਦਾ ਹੱਲ ਕਰਨ ਦੇ ਨਿਰਦੇਸ਼ ਵੀ ਦਿੱਤੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨਿੰਦਰਾ ਮਿੱਤਰਾ ਨੇ ਪਟਿਆਲਾ ਅਤੇ ਬਰਨਾਲਾ ਦੇ ਵਿੱਚ BLOs ਦੇ ਨਾਲ ਦੁਰਵਿਵਹਾਰ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ। ਜ਼ਿਲ੍ਹਾ ਚੋਣ ਅਫਸਰਾਂ ਨੂੰ BLOs ਦੀ ਸੁਰੱਖਿਆ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਅੱਜ ਤੋਂ 9 ਜੁਲਾਈ ਤੱਕ ਭਾਰੀ ਮੀਂਹ ਪੈਣ ਦੇ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਇਸ ਪੂਰੇ ਆਰ ਦੇ ਵਿੱਚ ਤੁਹਾਡਾ ਦਿਲ ਕੀ ਚਾਹੁੰਦਾ ਹੈ ਸੁਣਨ ਨੂੰ, ਯਾਨੀ ਕਿ ਕੀ ਮਨ ਕਰ ਰਿਹਾ ਤੁਹਾਡਾ ਸੁਣਨ ਨੂੰ, ਤੁਸੀਂ ਇੱਕ ਨੰਬਰ ਨੋਟ ਕਰ ਲਓ, 9855-10-10-27। ਇਹ ਹੈ FM ਰੇਨਬੋ ਜਲੰਧਰ ਦਾ ਵਟਸਐਪ ਨੰਬਰ। ਤੁਸੀਂ ਇਸ ਦੇ ਉੱਤੇ ਆਪਣੀ ਫਰਮਾਇਸ਼ ਭੇਜ ਸਕਦੇ ਹੋ, ਲੇਕਿਨ ਆਪਣਾ ਨਾਮ ਅਤੇ ਆਪਣਾ ਪਤਾ ਜ਼ਰੂਰ ਭੇਜੋ। ਫਿਲਹਾਲ ਪਲੇਅ ਕਰਨ ਜਾ ਰਹੀ ਹਾਂ ਦੇਵਦਾਸ ਫਿਲਮ ਦੇ ਵਿੱਚੋਂ ਇਹ ਗੀਤ ਸ਼੍ਰੇਆ ਘੋਸ਼ਾਲ ਦੀ ਆਵਾਜ਼ ਦੇ ਵਿੱਚ।

WhatsApp ਦੇ ਉੱਤੇ ਲਗਾਤਾਰ ਫਰਮਾਇਸ਼ਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਸਭ ਤੋਂ ਪਹਿਲੀ ਫਰਮਾਇਸ਼ ਆਈ ਹੈ, ਲਿਖਿਆ ਹੈ ਕਿ ਫਿਲਮ ਦੋ ਰਾਸਤੇ ਅਤੇ ਸੌਂਗ ਦਾ ਨਾਮ ਹੈ ਯੇ ਰੇਸ਼ਮੀ ਜ਼ੁਲਫੇ। ਫਰਮਾਇਸ਼ ਭੇਜਣ ਵਾਲੇ ਦਾ ਨਾਮ ਹੈ ਸੰਦੀਪ ਮੱਕੜ, ਜੋਤੀ ਮੱਕੜ, ਉਸ ਤੋਂ ਬਾਅਦ ਸੈ ਮੱਕੜ ਪਰਿਵਾਰ। ਫਿਰ ਉਸ ਤੋਂ ਬਾਅਦ ਆਇਆ ਕਹਿੰਦੇ ਕਿ ਕੋਈ ਵੀ ਸੌਂਗ ਸਾਨੂੰ ਸੁਣਾ ਦਿਓ। ਅਸਾਮ ਤੋਂ ਇਹ ਰਿਕੁਐਸਟ ਆਈ ਹੈ ਹਿਤੇਂਦਰ ਦਾਸ ਦੀ। ਉਸ ਤੋਂ ਬਾਅਦ ਸਾਡੇ ਕੋਲ ਅਗਲਾ ਨਾਮ ਆਇਆ ਬਲਵਿੰਦਰ ਸਰਾ, ਗੁਰਦਾਂਸ਼ੂ, ਰਸਨਦੀਪ, ਮਨਿੰਦਰ ਸਰਾ, ਪਿੰਡ ਮੋੜਜੰਦ ਸਿੱਖਾਂ, ਹਨੂੰਮਾਨਗੜ੍ਹ ਤੋਂ।

ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ, ਹਰਵਿੰਦਰ ਕੌਰ ਕਹਿੰਦੇ ਕਿ ਤੁਸੀਂ ਕੋਈ ਵੀ ਸਾਨੂੰ ਗੀਤ ਸੁਣਵਾ ਦਿਓ। ਸੋ ਪਲੇ ਕਰਨ ਜਾ ਰਹੇ ਹਾਂ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ, ਯੇ ਰੇਸ਼ਮੀ ਜ਼ੁਲਫੇ ਯੇ ਸ਼ਰਬਤੀ ਆਖੇ, ਫਿਲਮ ਦੋ ਰਾਸਤੇ।

ਵਟਸਐਪ ਦੇ ਉੱਤੇ ਅਗਲੀ ਫਰਮਾਇਸ਼ ਆਈ ਹੈ, ਲਿਖਿਆ ਹੈ ਕਿ ਫਿਲਮ ਚਿਰਾਗ, ਗੀਤ ਦਾ ਨਾਮ ਹੈ ਛਾਈ ਬਰਖਾ ਬਹਾਰ ਪੜੇ ਅੰਗਨਾ ਫੁਹਾਰ। ਗੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛੀਂਪਾ, ਕਪਿਲ ਛੀਂਪਾ, ਇਸ਼ਾਨ ਛੀਂਪਾ, ਪੂਰਾ ਸਹਿ ਪਰਿਵਾਰ। ਇਸ ਤੋਂ ਬਾਅਦ ਵਟਸਐਪ 'ਤੇ ਅਗਲੀ ਫਰਮਾਇਸ਼ ਆਈ ਹੈ, ਲਿਖਿਆ ਹੈ ਕਿ ਗਾਓਂ ਫਰਾਂਸੀ, ਜ਼ਿਲ੍ਹਾ ਹਿਸਾਰ, ਰਾਜਕੁਮਾਰ ਡੁੱਡੀ, ਪੁਸ਼ਪਿੰਦਰ ਕੁਮਾਰ ਡੁੱਡੀ, ਪ੍ਰਮੋਦ ਕੁਮਾਰ ਡੁੱਡੀ ਕਹਿੰਦੇ ਕਿ ਕੋਈ ਵੀ ਗੀਤ ਸੁਣਾ ਦਿਓ। ਉਸ ਤੋਂ ਬਾਅਦ ਅਗਲਾ ਨਾਮ ਆਇਆ ਹੈ ਗਾਓਂ ਲੋਹਗੜ੍ਹ ਠਾਕੁਰਾ ਵਾਲਾ ਸੇ, ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਸਿੰਘ, ਗੁਰਨੂਰ ਸਿੰਘ, ਗੁਰਲਾਲ ਸਿੰਘ, ਅਵਿਰਾਜ ਸਿੰਘ ਕਹਿੰਦੇ ਕਿ ਕੋਈ ਵੀ ਗੀਤ ਸੁਣਵਾ ਦਿਓ।

ਵਟਸਐਪ ਦੇ ਉੱਤੇ ਲਗਾਤਾਰ ਮੈਸੇਜਿਸ ਦਾ ਸਿਲਸਿਲਾ ਜਾਰੀ ਹੈ ਅਤੇ ਅਗਲਾ ਮੈਸੇਜ ਆਇਆ ਹੈ ਕਿ ਗਾਣੇ ਕੇ ਬੋਲ ਹੈ ਦਿਲ ਕੀ ਆਵਾਜ਼ ਸੁਣ ਜ਼ਮਾਨੇ ਪਰ ਨਾ ਜਾ ਫਿਲਮ ਹਮਸਾਇਆ ਆਵਾਜ਼ ਹੈ ਮੁਹੰਮਦ ਰਫੀ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਯਸ਼ਪਾਲ ਧੀਮਾਨ ਸ਼੍ਰੀਮਤੀ ਕ੍ਰਿਸ਼ਨ ਧੀਮਾਨ ਸ਼੍ਰੀ ਮਾਨ ਰਾਹੁਲ ਧੀਮਾਨ ਕੋਮਲ ਧੀਮਾਨ ਸ਼ੁਭ ਪ੍ਰਿਯੰਕਾ ਆਂਚਲ ਕੁੰਜ ਪਰਵ ਧੀਮਾਨ ਧੀਮਾਨ ਚਿਰਾਗ ਰਜਤ ਧੀਮਾਨ ਰਜੇਸ਼ ਔਰ ਸਹਿ ਪਰਿਵਾਰ ਇਹਨਾਂ ਨੇ ਤਾਂ ਬਹੁਤ ਲੰਬੀ ਲਿਸਟ ਯਾਨੀ ਕਿ ਇਹ ਗਾਣਾ ਤਾਂ ਪਲੇ ਕਰਨਾ ਹੀ ਹੋਏਗਾ ਫਿਰ ਉਸ ਤੋਂ ਬਾਅਦ ਅੱਗੇ ਸਾਡੇ ਕੋਲ ਨਾਮ ਆਇਆ ਕਿ ਕਹਿੰਦੇ ਕਿ ਕੋਈ ਵੀ ਗੀਤ ਸੁਣਾ ਦਿਓ ਸੁਰਿੰਦਰ ਕੁਮਾਰ ਸੋਪਤੀ ਨੀਤੂ ਸੋਪਤੀ ਸਾਹਿਲ ਸੋਪਤੀ ਨੇਹਾ ਸੋਪਤੀ ਰਿਤਿਕ ਸੋਪਤੀ ਰਾਹੁਲ ਆਨੰਦ ਮੇਘਾ ਆਨੰਦ ਸਾਰਾ ਸੋਪਤੀ ਪਰਿਵਾਰ ਸ਼ਾਹਕੋਟ ਜ਼ਿਲ੍ਹਾ ਜਲੰਧਰ ਤੋਂ ਇਹ ਸਾਨੂੰ ਇਹ ਲਿਖ ਰਹੇ ਨੇ ਫਿਰ ਉਸ ਤੋਂ ਬਾਅਦ ਸਾਡੇ ਕੋਲ ਅਗਲੀ ਫਰਮਾਇਸ਼ ਆਈ ਹੈ ਜਿਸ ਦੇ ਵਿੱਚ ਲਿਖਿਆ ਹੈ ਕਿ ਪਿੰਡ ਝੰਝੇੜੀ ਜ਼ਿਲ੍ਹਾ ਖਰੜ ਜ਼ਿਲ੍ਹਾ SAS ਨਗਰ ਤੋਂ ਲਿਆਕਤ ਅਲੀ ਨਿਸ਼ਾ ਸ਼ਾਹੀਨ ਯਾਸ਼ਮੀਨ ਅਰਮਾਨ ਮਲਿਕ ਅਤੇ ਇਹਨਾਂ ਨੇ ਕਿਹਾ ਹੈ ਕਿ ਕੋਈ ਵੀ ਗੀਤ ਸਾਨੂੰ ਸੁਣਵਾ ਦਿਓ ਠੀਕ ਹੈ ਜੀ ਜ਼ਰੂਰ ਫਰਮਾਇਸ਼ ਪੂਰੀ ਕੀਤੀ ਜਾਏਗੀ ਫਿਰ ਉਸ ਤੋਂ ਬਾਅਦ ਪਿੰਡ ਹੀਰਾਵਾਲੀ ਜ਼ਿਲ੍ਹਾ ਫਾਜ਼ਿਲਕਾ ਦੇ ਪੱਕੇ ਸਰੋਤਾ ਸੁਭਾਸ਼ ਗੋਦਾਰਾ ਬਿਮਲਾ ਗੋਦਾਰਾ ਇੰਦੂ ਪਾਰਵਤੀ ਹਿਮਾਂਸ਼ੂ ਗੋਦਾਰਾ ਇਹਨਾਂ ਨੇ ਕਿਹਾ ਹੈ ਕਿ ਕੋਈ ਵੀ ਗੀਤ ਸਾਨੂੰ ਸੁਣਵਾ ਦਿਓ ਜੀ ਹਾਂ ਜ਼ਰੂਰ ਪਲੇ ਕਰਨ ਜਾ ਰਹੇ ਹਾਂ ਇਹ ਸਾਰ ਦਾ ਅਗਲਾ ਗੀਤ

ਗੀਤ ਕੋਈ ਸ਼ਹਿਰੀ ਬਾਬੂ ਦਿਲ ਲਹਿਰੀ ਬਾਬੂ ਅਤੇ ਗਾਇਆ ਹੈ ਆਸ਼ਾ ਭੋਂਸਲੇ ਨੇ। ਫਿਲਮ ਹੈ ਲੋਫਰ। ਚੰਡੀਗੜ੍ਹ ਤੋਂ ਸਤੀਸ਼ ਅਨੇਜਾ, ਬਿਮਲਾ ਅਨੇਜਾ ਕਹਿੰਦੇ ਕਿ ਮੈਸੇਜ ਤੁਹਾਨੂੰ ਕਦੋਂ ਦਾ ਕੀਤਾ, ਮਾਫ਼ ਕਰਨਾ, ਤੁਹਾਡਾ ਗਾਣਾ ਜ਼ਰੂਰ ਪਲੇਅ ਕੀਤਾ ਜਾਵੇਗਾ। ਫਿਰ ਉਸ ਤੋਂ ਬਾਅਦ ਸਾਡੇ ਕੋਲ ਅਗਲੀ ਫਰਮਾਇਸ਼ ਆਈ ਹੈ, ਕਹਿੰਦੇ ਕਿ ਮੁਤਾਲਾ ਮਹਾਰਾਸ਼ਟਰ ਸੇ ਵਿਜੇ ਸੁਰਲੇ ਰਤਨਮਾਲਾ ਕੁਮਕੁਮ, ਕਹਿੰਦੇ ਕਿ ਸਾਡੀ ਫਰਮਾਇਸ਼ ਵੀ ਪੂਰੀ ਕਰ ਦਿਓ। ਫਿਰ ਉਸ ਤੋਂ ਬਾਅਦ ਸਾਡੇ ਕੋਲ ਫਰਮਾਇਸ਼ਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਫਰਮਾਇਸ਼ਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅਤੇ ਜੇਕਰ ਤੁਸੀਂ ਵੀ ਅਜੇ ਤੱਕ ਫਰਮਾਇਸ਼ ਨਹੀਂ ਕੀਤੀ ਤਾਂ ਜ਼ਰੂਰ ਇੱਕ ਵਟਸਐਪ ਨੰਬਰ ਹੈ, ਨੋਟ ਕਰ ਲਓ, 9855 10 10 27। ਸੋ ਪਲੇ ਕਰਨ ਜਾ ਰਹੀ ਹਾਂ ਲੋਫਰ ਫਿਲਮ। ਗੀਤ ਹੈ ਕੋਈ ਸ਼ਹਿਰੀ ਬਾਬੂ ਕੋਈ ਲਹਿਰੀ।

ਅਗਲਾ ਮੈਸੇਜ ਆਇਆ ਹੈ ਬੜੀ ਦੂਰ ਤੋਂ ਕਿ ਯਾਨੀ ਕਿ ਸਰੀ ਕੈਨੇਡਾ ਤੋਂ ਲਿਖਿਆ ਹੈ ਕਿ ਰਾਜਾ ਕੋ ਰਾਣੀ ਸੇ ਪਿਆਰ ਹੋ ਗਿਆ ਉਦਿਤ ਨਾਰਾਇਣ ਸਿੰਗਰ ਨੇ ਇਸ ਦੇ ਨਾਲ ਹੀ ਅਲਕਾ ਯਾਗਨਿਕ ਵੀ ਨੇ ਅਤੇ ਇਹ ਭੇਜਣ ਵਾਲੇ ਦਾ ਨਾਮ ਹੈ ਅੰਮ੍ਰਿਤ ਉਸ ਤੋਂ ਬਾਅਦ ਅਗਲੀ ਫਰਮਾਇਸ਼ ਹੈ ਕਹਿੰਦੇ ਕਿ ਕੋਈ ਵੀ ਸਾਨੂੰ ਗੀਤ ਸੁਣਵਾ ਦਿਓ ਗਨੌਰੀ ਤੇਲੀਵਾਲਾ ਸੇ ਤਿਸਾਰ ਸਲਮਾਨੀ ਨੌਸ਼ਾਦ ਸਲਮਾਨੀ ਬੇਬੀ ਆਲਿਆ ਆਯਾਨ ਬਾਬੂ ਅਤੇ ਕਹਿੰਦੇ ਕਿ ਸਾਨੂੰ ਕੋਈ ਵੀ ਗੀਤ ਸੁਣਵਾ ਦਿਓ ਜੀ ਹਾਂ ਜ਼ਰੂਰ ਤੁਹਾਡੀ ਖੁਆਇਸ਼ ਜ਼ਰੂਰ ਪੂਰੀ ਕੀਤੀ ਜਾਏਗੀ

ਵਟਸਐਪ ਦੇ ਉੱਤੇ ਅਗਲੀ ਫਰਮਾਇਸ਼ ਆਈ ਹੈ ਕਿ ਫਿਲਮ ਮੇਲਾ ਗੀਤ ਹੈ ਯੇ ਜ਼ਿੰਦਗੀ ਕੇ ਮੇਲੇ ਦੁਨੀਆ ਮੇਂ ਜਲਾਲਾਬਾਦ ਵੈਸਟ ਤੋਂ ਸੁਰੇਸ਼ ਕਗਨੇਜਾ ਪੂਨਮ ਕਗਨੇਜਾ ਵਿਸ਼ਾਲ ਪ੍ਰਿਆ ਦਿਸ਼ਾਨੀ ਔਰ ਨਿਮਤ ਆਹੂਜਾ ਉਸ ਤੋਂ ਬਾਅਦ ਅਗਲਾ ਨਾਮ ਆਇਆ ਲਿਖਿਆ ਕਿ ਆਦਰਸ਼ ਨਗਰ ਮਲੋਟ ਪੰਜਾਬ ਸੇ ਰਾਜ ਸ਼ਰਮਾ ਮੀਨਾ ਸ਼ਰਮਾ ਯੋਗੇਸ਼ ਸ਼ਰਮਾ ਮੈਂਡੀ ਸ਼ਰਮਾ ਸੌਰਵ ਸ਼ਰਮਾ ਸਾਇਨਾ ਸ਼ਰਮਾ ਨਿਵਾਨ ਸ਼ਰਮਾ ਕਹਿੰਦੇ ਕਿ ਕੋਈ ਵੀ ਗੀਤ ਸੁਣਾ ਦਿਓ ਉਸ ਤੋਂ ਬਾਅਦ ਅਗਲਾ ਨਾਮ ਆਇਆ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਿਲੇਜ ਕੋਟਲੀ ਖਾਨ ਅਤੇ ਕਹਿੰਦੇ ਕਿ ਅਸੀਂ ਜਲੰਧਰ ਤੋਂ ਹਾਂ ਮਿੰਟੂ ਚੰਦੇਲ ਜੀ ਮਾਸਟਰ ਮੋਹਨ ਲਾਲ ਅਤੇ ਕਹਿੰਦੇ ਕਿ ਕੋਈ ਵੀ ਗੀਤ ਸੁਣਾ ਦਿਓ ਉਸ ਤੋਂ ਬਾਅਦ ਅੱਗੇ ਸਾਡੇ ਕੋਲ ਨਾਮ ਆਇਆ ਕਿ ਲਿਖਿਆ ਹੋਇਆ ਕਿ ਗਾਂਵ ਨਥਾਣਾ ਪੰਜਾਬ ਸੇ ਹਰਜਿੰਦਰ ਸ਼ਿੰਦਾ ਜਸਵੀਰ ਜੱਸੀ ਅਤੇ ਕਹਿੰਦੇ ਕਿ ਕੋਈ ਵੀ ਤੁਸੀਂ ਆਪਣੀ ਪਸੰਦੀਦਾ ਗੀਤ ਸੁਣਵਾ ਦਿਓ

ਅੱਗੇ ਫਰਮਾਇਸ਼ ਆਈ ਹੈ, ਲਿਖਿਆ ਹੈ ਸਵਰਨ ਸਿੰਘ ਪਿੰਡ ਡੁੱਲੇਵਾਲਾ ਜ਼ਿਲ੍ਹਾ ਮੋਗਾ ਤੋਂ। ਗੀਤ ਹੈ ਇਸ ਪਿਆਰ ਸੇ ਮੇਰੀ ਤਰਫ ਨਾ ਦੇਖੋ, ਕੁਮਾਰ ਸਾਨੂ ਦੀ ਆਵਾਜ਼ ਅਤੇ ਫਿਲਮ ਦਾ ਨਾਮ ਹੈ ਚਮਤਕਾਰ। ਫਿਰ ਉਸ ਤੋਂ ਬਾਅਦ ਅੱਗੇ ਨਾਮ ਆਇਆ ਹੈ ਕਿ ਹਨੂਮਾਨਗੜ੍ਹ ਟਾਊਨ ਰਾਜਸਥਾਨ ਤੋਂ ਰਜ਼ਕ ਮੁਹੰਮਦ, ਸਮੀਮ ਬੇਗਮ, ਇਮਰਾਨ ਖਾਨ ਅਤੇ ਇਰਫਾਨ ਖਾਨ ਕਹਿੰਦੇ ਕਿ ਕੋਈ ਵੀ ਗੀਤ ਸੁਣਾ ਦਿਓ। ਉਸ ਤੋਂ ਬਾਅਦ ਉੱਤਮ ਨਗਰ ਦਿੱਲੀ ਤੋਂ ਅੱਗੇ ਨਾਮ ਸ਼ਾਮਿਲ ਹੋ ਰਹੇ ਨੇ ਕਮਲਾ ਰਾਣੀ, ਗੀਤਿਕਾ ਖੋਰਵਾਲ, ਬੋਧਰਾਜ ਖੋਰਵਾਲ ਅਤੇ ਭਾਨੂ ਪ੍ਰਕਾਸ਼। ਉਸ ਤੋਂ ਬਾਅਦ ਅੱਗੇ ਨਾਮ ਆਏ ਨੇ ਸਾਡੇ ਕੋਲ ਜਨਕਪੁਰੀ ਸਹਾਰਨਪੁਰ ਸੇ ਜੌਨ ਡਿਕ੍ਰੈਸਟਰੋ, ਰੋਜ਼ੀ ਡਿਕ੍ਰੈਸਟਰੋ, ਪਰਲ ਡਿਕ੍ਰੈਸਟਰੋ ਅਤੇ ਵਿਮਲ ਡਿਕ੍ਰੈਸਟਰੋ। ਅੱਗੇ ਨਾਮ ਆਏ ਆ ਸਾਡੇ ਕੋਲ ਉੱਤਮ ਨਗਰ ਦਿੱਲੀ ਤੋਂ ਜੈਰਾਮ ਖੋਰਵਾਲ, ਸਚਿਨ ਖੋਰਵਾਲ, ਅਮਨ ਖੋਰਵਾਲ, ਦੀਪਾਂਸ਼ੂ ਖੋਰਵਾਲ ਕਹਿੰਦੇ ਕਿ ਗੀਤ ਸੁਣਾ ਦਿਓ। ਫਿਰ ਉਸ ਤੋਂ ਬਾਅਦ ਅੱਗੇ ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਕਹਿੰਦੇ ਕਿ ਕੋਈ ਵੀ ਗੀਤ ਵਿੱਚ ਸਾਡਾ ਨਾਮ ਸ਼ਾਮਿਲ ਕਰ ਦਿਓ। ਜੀ ਹਾਂ, ਤੁਹਾਡੇ ਨਾਮ ਅਸੀਂ ਸ਼ਾਮਿਲ ਕਰ ਰਹੇ ਹਾਂ, ਲੇਕਿਨ ਫਿਰ ਵੀ ਜੇਕਰ ਕਿਤੇ ਨਾ ਕਿਤੇ ਨਾਮ ਰਹਿ ਜਾਂਦੇ ਆ ਤਾਂ ਫਿਰ ਉਹ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਗਲਤੀ ਜ਼ਰੂਰ ਮਾਫ਼ ਕੀਤੀ ਜਾਏ। ਫਿਲਹਾਲ ਅਜੇ ਵੀ 10-12 ਮਿੰਟ ਪਏ ਨੇ ਸ਼ੋਅ ਦੇ ਖਤਮ ਹੋਣ ਦੇ ਵਿੱਚ। ਇਸ ਫਿਰ ਉਸ ਤੋਂ ਬਾਅਦ ਤੁਸੀਂ ਦੂਸਰੇ ਸ਼ੋਅ ਸੁਣੋਗੇ ਜਿਸਦਾ ਨਾਮ ਹੈ ਸ਼ਾਮੇ ਗਜ਼ਲ, ਅਤੇ ਉਸ ਤੋਂ ਬਾਅਦ ਇੱਕ ਪਿਆਰ ਕਾ ਨਗਮਾ ਹੈ, ਜਿਸ ਤੋਂ ਬਾਅਦ ਠੀਕ 11 ਵਜੇ ਸਮਾਪਤੀ ਕੀਤੀ ਜਾਏਗੀ। ਫਿਲਹਾਲ ਪਲੇਅ ਕਰਨ ਜਾ ਰਹੀ ਹਾਂ ਕੁਮਾਰ ਸਾਨੂ ਦੀ ਆਵਾਜ਼ ਦੇ ਵਿੱਚ ਇਹ ਗੀਤ ਕਿ ਇਸ ਪਿਆਰ ਸੇ ਮੇਰੀ ਤਰਫ ਨਾ ਦੇਖੋ।

ਐਫ ਐਮ ਰੇਨਬੋ ਦੀ ਸਟੂਡੀਓ ਦੀ ਘੜੀ ਦੇ ਉੱਤੇ ਇਸ ਸਮੇਂ 9:54 ਹੋ ਗਏ ਨੇ। ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਪ੍ਰੋਗਰਾਮ ਦਿਲ ਚਾਹਤਾ ਹੈ ਨੂੰ ਅੱਗੇ ਵਧਾਇਆ ਜਾਏ। ਫਿਲਹਾਲ ਜਿਨ੍ਹਾਂ ਦੇ ਨਾਮ ਆਏ ਨੇ ਪੜ੍ਹ ਦਿੰਦੇ ਹਾਂ। ਗਾਂਧੀ ਚੌਂਕ ਬਾੜਮੋੜ ਰਾਜਸਥਾਨ ਸੇ ਬਬਲੇਸ਼ ਪੰਵਾਰ, ਡੈਨੀ ਪੰਵਾਰ, ਮਨੀਸ਼ ਪੰਵਾਰ ਅਤੇ ਰਾਮਦੇਵਰਾ ਸੇ ਦਿਨੇਸ਼ ਚੌਹਾਨ, ਡਾਂਗਰੀ ਸੇ ਬਾਬੂ ਰਾਮ ਜੈਪਾਲ, ਖਲੀਫੋਂ ਕੀ ਬਾਵੜੀ ਸੇ ਖੁਦਾ ਬਖਸ਼ ਖਲੀਫਾ। ਗੁਰੂ ਨਾਨਕਪੁਰਾ ਬਠਿੰਡਾ ਪੰਜਾਬ ਸੇ ਕਿਸ਼ੋਰ ਸਵਲਿਆਨਾ, ਸਵਿਤਰੀ ਸਵਲਿਆਨਾ, ਸੁਮਨ ਸਵਲਿਆਨਾ ਔਰ ਬੇਟੀ ਅੰਸ਼ੂ। ਸੋ ਇਹ ਸੀ ਅੱਜ ਦੇ ਫਰਮਾਇਸ਼ ਕਰਨ ਵਾਲਿਆਂ ਦੇ ਨਾਮ ਅਤੇ ਪਲੇ ਕਰਨ ਜਾ ਰਹੇ ਹਾਂ ਇਸ ਸਾਰ ਦਾ ਆਖਰੀ ਗੀਤ।

FM ਰੇਨਬੋ ਦੀ ਸਟੂਡੀਓ ਦੀ ਘੜੀ ਦੇ ਉੱਤੇ ਠੀਕ 10 ਵੱਜ ਗਏ ਨੇ। ਪ੍ਰੋਗਰਾਮ ਦਾ ਨਾਮ ਹੈ ਸ਼ਾਮੇ ਗਜ਼ਲ। ਕਹਿੰਦੇ ਕਿ ਹੋਸ਼ ਪੁੱਛਿਆ ਨਸ਼ੇ ਦੀ ਲਹਿਰ ਵਿੱਚ, ਜ਼ਹਿਰ ਕਿੰਨੀ ਹੁੰਦੀ ਏ ਜ਼ਹਿਰ ਦੇ ਵਿੱਚ। ਕੁੱਲੀ ਨਹਿਰ ਦੇ ਕੰਢੇ 'ਤੇ ਪਾ ਬੈਠਾ, ਚੰਨ ਟਹਿਲਦਾ ਵੇਖ ਕੇ ਨਹਿਰ ਦੇ ਵਿੱਚ। ਮੇਰੇ ਸਾਗ ਪਹੁੰਚਾਉਣ 'ਤੇ ਸੜ ਜਾਂਦੇ, ਉਹਦੇ ਜਿੰਨੇ ਵੀ ਸੱਕੇ ਨੇ।

ਸ਼ਹਿਰ ਦੇ ਵਿੱਚ ਦੁੱਖ ਅੱਖਾਂ ਦੇ ਰਾਹੀਂ ਕਿਉਂ ਬਾਹਰ ਆਏ, ਜੇ ਸੀ ਕਰਦੇ ਜੀ ਤਾਂ ਠਹਿਰ ਦੇ ਵਿੱਚ, ਕਿਸੇ ਵੇਖਿਆ ਹੋਵੇ ਤੇ ਗੱਲ ਕਰੇ, ਕਿਸੇ ਵੇਖਿਆ ਹੋਵੇ ਤੇ ਗੱਲ ਕਰੇ, ਚੰਨ ਛੱਤ 'ਤੇ ਸਿਖਰ ਦੁਪਹਿਰ ਦੇ ਵਿੱਚ।

ਕਹਿੰਦੇ ਕਿ ਬਣੇ ਹੋ ਸ਼ੀਸ਼ਾ ਜਨਾਬ ਆਪੇ, ਕਰੋਂਗੇ ਸ਼ਕਲਾਂ ਖਰਾਬ ਆਪੇ, ਗੁਨਾਹ ਕਰੋ ਤੇ ਗੁਨਾਹ ਮਿਲੇਗਾ, ਭਲੇ ਦਾ ਸੋਚੋ ਸਵਾਬ ਆਪੇ। ਜੇ ਆਪਣੇ ਹੱਥੀ ਪਿਲਾਵੇ ਸੋਹਣਾ ਤੇ ਫੇਰ ਪਾਣੀ ਸ਼ਰਾਬ ਆਪੇ, ਜਦੋਂ ਮੈਂ ਉਹਨੂੰ ਹੀ ਮੰਗ ਲੈਂਦਾ ਤੇ ਮੈਨੂੰ ਮਿਲਣਾ ਜਵਾਬ ਆਪੇ। ਕਲੀਮ ਇਸ਼ਕੇ ਦਾ ਸੋਚੀਏ ਤੇ ਸਮਝ ਲਓ ਖਾਨਾ ਖਰਾਬ ਆਪੇ।

0: ਜਾਵਣੀ ਸੀ, ਜਾਣ ਦਿੱਤੀ। ਵਸੇ ਉਹਦਾ ਜੱਗ ਜਿਹਨੇ ਆਪਣੀ ਸਿਆਣ ਦਿੱਤੀ। ਦਿਲ ਦੀ ਮਸੀਤ ਵਿੱਚ ਰੂਹ ਨੇ ਅਜ਼ਾਨ ਦਿੱਤੀ। ਡਾਕੀ ਪੈਣੇ ਹਿਜਰਾ ਵੇ, ਪੱਕੀ ਨਹੀਂ ਉਹ ਖਾਣ ਦਿੱਤੀ। ਕੰਨਾਂ ਜਦੋਂ ਘੇਰ ਲਿਆ, ਕੰਨਾਂ ਜਦੋਂ ਘੇਰ ਲਿਆ, ਅੱਖ ਨੇ ਫਿਰ ਜ਼ੁਬਾਨ ਦਿੱਤੀ। ਅਤੇ ਇਸ ਦੇ ਨਾਲ ਹੀ ਕਹਿੰਦੇ ਕਿ ਨੈਣ ਘੜੇ ਖੁਦ ਭਰਨਾ ਵਾਂ ਅਤੇ ਪੀਨਾ ਵਾਂ, ਅੱਖ ਨੂੰ ਬੱਦਲ ਕਰਨਾ ਵਾਂ ਅਤੇ ਪੀਨਾ ਵਾਂ। ਕਹਿੰਦੇ ਉਹ ਕਿ ਪੀਣਾ ਮਾਰ ਮੁਕਾਵੇਗਾ, ਖੈਰੀ ਵਸੋ ਮਰਨਾ ਵਾਂ ਅਤੇ ਪੀਨਾ ਵਾਂ। ਡੁੱਬ ਜਾਣਾ ਅਤੇ ਪਾਣੀ ਮੈਨੂੰ ਪੀ ਜਾਵੇ, ਅਥਰੂ ਬਣ ਕੇ ਤਰਨਾ ਵਾਂ ਤਾਂ ਪੀਨਾ ਵਾਂ।
1: ਜਾਨੇ

ਕਹਿੰਦੇ ਕਿ ਮਰ ਮਰ ਕੇ ਜੀਣ ਤੇ ਕਹਿ ਜ਼ਰਾ, ਇਹ ਸੌਖੀ ਜ਼ਮੀਨ ਤੇ ਕਹਿ ਜ਼ਰਾ, ਦਸਾਂ ਨੋਆਂ ਦੀ ਖਾਨਾ ਏ ਡਰ ਕਾਹਦਾ, ਕਿਸੇ ਕੰਮੀ ਕਮੀਨ ਤੇ ਕਹਿ ਜ਼ਰਾ, ਛੱਡ ਬਾਤ ਅੰਗੂਰ ਦੀ ਧੀ ਵਾਲੀ, ਅੱਜ ਅਥਰੂ ਪੀਣ ਤੇ ਕਹਿ ਜ਼ਰਾ, ਸ਼ਾਹ ਖੇਡ ਦੀ ਖੇਡ ਨੂੰ ਜਾਣ ਲਵੇ, ਇਹਦੀ ਸ਼ੀਨ ਨੂੰ ਸੀਨ ਤੇ ਕਹਿ ਜ਼ਰਾ, ਦੁੱਖ ਸਾਂਭਾਂਗੇ ਸਾਵਾਂ ਦੇ ਨਾਲ ਤੇਰਾ, ਦੁੱਖ ਸਾਂਭਾਂਗੇ ਸਾਵਾਂ ਦੇ ਨਾਲ ਤੇਰਾ, ਸਾਨੂੰ ਇਹਦਾ ਆਮੀਨ ਤੇ ਕਹਿ ਜ਼ਰਾ।

FM ਰੇਨਬੋ ਦੀ ਸਟੂਡੀਓ ਦੀ ਘੜੀ ਦੇ ਉੱਤੇ ਇਸ ਸਮੇਂ 10:30 ਹੋ ਰਹੇ ਨੇ। ਪ੍ਰੋਗਰਾਮ ਦਾ ਨਾਮ ਹੈ ਇੱਕ ਪਿਆਰ ਕਾ ਨਗਮਾ ਹੈ, ਜਿਸ ਦੇ ਵਿੱਚ ਤੁਸੀਂ ਸੁਣੋਗੇ ਰੈਟਰੋ ਸੋਲੋ ਸੌਂਗਸ। ਸੋ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕਿਸ਼ੋਰ ਕੁਮਾਰ ਦੇ ਗੀਤ ਤੋਂ।

ਕਹਿੰਦੇ ਕਿ ਅੱਖਾਂ ਦੇ ਵਿੱਚ ਤੇਰੀ ਸੂਰਤ, ਸੋਚਾਂ ਦੇ ਵਿੱਚ ਵੀ ਤੇਰਾ ਚਿਹਰਾ, ਬੋਲਾਂ ਤਾਂ ਅਲਫਾਜ਼ ਵੀ ਤੇਰੇ, ਮੇਰੇ ਵਿੱਚ ਕੁਝ ਹੈ ਨਹੀਂ ਮੇਰਾ।

ਕਹਿੰਦੇ ਕਿ ਸਭ ਤੋਂ ਪਹਿਲਾਂ ਮੈਂ ਮਾੜਾ, ਫਿਰ ਮਾੜੀ ਏ ਤਕਦੀਰ ਮੇਰੀ, ਤੂੰ ਬਣ ਉਹ ਫਰਿਸ਼ਤਾ ਆਈ ਏ ਜੋ ਮੇਰੇ ਮਾੜੇ ਕੰਮ ਛੁਡਾ ਦੇਵੇ।

ਸੋਚਿਆ ਅੱਜ ਆਜ਼ਾਦ ਕਰਦਿਆਂ, ਲਫ਼ਜ਼ ਪਏ ਜੋ ਵਿੱਚ ਗ੍ਰਿਫਤਾਂ। ਚੰਨ ਨੂੰ ਰਾਤ ਦੇ ਸਾਹਮਣੇ ਬਹਿ ਕੇ ਮੈਂ ਵੀ ਫਿਰ ਉਧੇੜੀਆਂ ਲਿਖਤਾਂ। ਲਿਖਤਾਂ ਦੇ ਵਿੱਚ ਤੇਰੀਆਂ ਸਿਫਤਾਂ ਚੰਦਰਾ ਈਰਖਾ ਕਰਕੇ ਸੁਣਦਾ, ਸਿਫਤਾਂ ਦਾ ਹਿਸਾਬ ਨਹੀਂ ਕੋਈ, ਲਿਖੀਆਂ ਮੈਂ ਬਥੇਰੀਆਂ ਸਿਫਤਾਂ।

ਕਹਿੰਦੇ ਕਿ ਇਸ਼ਕ ਪਿਆਰ ਮੁਹੱਬਤ, ਜੀ ਹਾਂ ਇਸ਼ਕ ਪਿਆਰ ਮੁਹੱਬਤ, ਉਹਦੇ ਨਾਲ ਨੇ ਮੂੰਹ ਦੀਆਂ ਬਾਤਾਂ, ਬਾਕੀ ਸਭ ਨਾਲ ਲੜ ਬੈਠੇ ਆ। ਘਰੇ ਕਦੇ ਟਿਕ ਕੇ ਖੜਦੇ ਨਹੀਂ ਸਾਂ, ਹੁਣ ਅੰਦਰਾਂ ਵਿੱਚ ਵੜ ਬੈਠੇ ਹਾਂ। ਇਸ ਜਹਾਨ ਤੋਂ ਡਰਦੇ ਡਰਦੇ ਇਸ਼ਕ ਦੀ ਪੌੜੀ ਚੜ ਬੈਠੇ ਹਾਂ। ਪਿਆਰ ਦੀ ਸਦਾ ਹੀ ਹਾਰ ਦੇਖੀਏ, ਜੋ ਵੀ ਕਿੱਸੇ ਕਹਾਣੀਆਂ ਪੜ੍ਹ ਬੈਠੇ ਹਾਂ, ਕਿ ਮਰਨਾ ਮਰਨਾ ਲਾਈ ਰੱਖਦੇ ਸੀ ਉਸ ਸ਼ਖਸ 'ਤੇ ਮਰ ਬੈਠੇ ਹਾਂ। ਚਲੋ ਜੋ ਹੋਊਗਾ ਦੇਖੀ ਜਾਊ, ਹੁਣ ਤਾਂ ਮੁਹੱਬਤ ਕਰ ਬੈਠੇ ਹਾਂ।

ਕਹਿੰਦੇ ਕਿ ਤੇਰੇ ਬਾਰੇ ਲਿਖ ਲਿਖ ਕੇ ਮੈਂ ਪੂਰੀਆਂ ਆਪਣੇ ਦਿਲ ਦੀਆਂ ਰੀਝਾਂ, ਆਉਂਦੀ ਸਾਂਭ ਸੰਭਾਲਣੀ ਮੈਨੂੰ, ਪਰ ਸਾਂਭੀਆਂ ਨੇ ਕੁਛ ਤੇਰੀਆਂ ਚੀਜ਼ਾਂ।

ਕਹਿੰਦੇ ਕਿ ਕਹਿ ਨਹੀਂ ਹੁੰਦੇ ਲਿਖਦਾ ਰਹਿਣਾ ਮੈਂ ਜਜ਼ਬਾਤ ਜੋ ਮੇਰੇ ਨੇ ਸਕੂਨ ਦੀ ਭਾਲ ਹੈ ਮੇਰੀ ਰੂਹ ਨੂੰ ਹੱਲੇ ਚਾਰ ਚੁਫੇਰੇ ਨੇ ਹਰ ਸ਼ੈ ਰੌਸ਼ਨ ਕਰਦਾ ਫਿਰਦਾ ਆਪਦੇ ਰਾਹ ਹਨੇਰੇ ਨੇ।